ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਇਕ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹਿ ਭੂਪਾ, ਅੰਡਜ ਜੇ ਰਜ ਸੇ ਤਜ ਕੀਨੀ, ਉਤ ਪੁਜ ਖਾਨ ਬਾਹੁਰ ਰਚ ਦੀਨੀ। ਕਾਹੂੰ ਫੂਲ ਰਾਜਾ ਹੋਵੈ ਬੈਠਾ, ਕਾਹੂੰ ਸਿਮਟ ਭਯੋ ਸੰਕਰ ਏ ਕੈਠਾ, ਸਗਰੀ ਸ੍ਰਿਸ਼ਟ ਦਿਖਾਇ ਚੰਮ ਭਾਵ, ਆਦ ਜੁਗਾਦ ਸਰੂਪ ਸਵਯੰ ਭਾਵ। ਅਬਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਆਸਤੁ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਵੈ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਂ ਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਾਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰੇ ਹੋ, ਤਾਂ ਕਿ ਤਾਪ ਤਨਕ ਮਹਿ ਹਰੇ ਹੋ, ਰਿਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸਤੇ ਤਾਹਿ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਖੜ ਕੇ ਤੁਮੈ ਸਰਨ ਤਿਹਾਰੀ, ਆਪ ਹਾਥ ਦੇ ਲਿਹੋ ਉਬਾਰੀ, ਸਰਬਠਾਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਹਸੋ ਜੈ ਪਹੇ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਸ਼ਿਤ ਫਲ ਪਾਵੈ ਸੋਈ, ਦੂਖ ਨ ਤਸੈ ਵਿਆਪਤ ਕੋਈ ਅੜਿੱਲ, ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਨੈ ਮੂਢ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਪਹੁ ਨਿਕਟ ਨਾ ਤਿਰ ਨਰ ਕੇ ਰਹੈ, ਹੋ ਜੋ ਯਾ ਕੀ ਇਕ ਬਾਰ, ਚਾਉ ਪਈ ਕੋ ਕਹੈ ਚਾਉ ਪਈ। ਸੰਬਤ ਸਤਰਹ ਸਹਿਸ ਭਣੀਜੈ, ਅਰਧ ਸਹਿਸ ਫੁਣ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਿਤ੍ਰਿਓ ਪਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ, 405 ਚਰਿਤ੍ਰ ਸਮਾਪਤ, ਮਸਤ ਸੁਭ ਮਸਤ ਆ ਫਜੂੰ ਦੋਹਰਾ। ਦਾਸ ਜਾਨ ਕਰ ਦਾਸ ਪਰ, ਕੀਜੈ ਕਿਰਪਾ ਅਪਾਰ, ਆਪ ਹਾਥ ਦੈ ਰਾਗ ਮੋਹੇ, ਮਨ ਕਰਾਮ ਬਚਨ ਵਿਚਾਰ ਚਾਉ ਪਈ। ਮੈਂ ਨਾ ਗਣੇਸ਼ ਪ੍ਰਥਮ ਮਨਾਵੂ, ਕਿਸਨ ਬਿਸਨ ਕਬ ਹੂੰ ਨਹਿ ਧਿਆਵੂ, ਕਾਣ ਸੁਨੇ ਪਹਿਚਾਨ ਨ ਤਨਸੋ, ਲਿਵ ਲਾਗੀ ਮੋਰੀ ਪਾਗ ਇਨ ਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋਹ ਮੈਂ ਕਿੰਕਰ ਸਾਰੋ, ਆਪਣਾ ਜਾਨ ਕਰੋ ਰਖਵਾਰ, ਬਾਹੀ ਗਹਿ ਕੀ ਲਾਜ ਵਿਚਾਰ। ਆਪਣਾ ਜਾਨ ਮੁਜੈ ਪ੍ਰਤ ਪਰੀਐ, ਚੁਣ ਚੁਣ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਊ ਚੱਲੈ, ਰਾਖ ਆਪ ਮੁਹ ਔਰ ਆਨੰਦ ਲੈ। ਤੁਮ ਮਮ ਕਰਹੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਣੇ ਆਪਣਾ ਮੁਜੈ ਨਿਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜ ਨਿਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰਹੋ ਮੁਹੇ, ਹਾਰ ਪਰਾ ਮੈਂ ਆਣ ਦੁਆਰ ਤੁਹੇ। ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੇ ਹਾਥ ਉਬਾਰੋ, ਹਮਰੇ ਸਭ ਬੈਰੀਨ ਸੰਘਾਰੋ। ਪ੍ਰਥਮ ਤਰਉ ਭਗਵਤ ਕੋ ਧਿਆਨਾ, ਬਹੁਰ ਕਰੋ ਕਵਿਤਾ ਬਿਦਨਾਨਾ, ਕ੍ਰਿਸ਼ਨ ਜਥਾ ਮਾਤ ਚਰਿਤ੍ਰ ਉਚਾਰੋ, ਚੂਕ ਹੋਏ ਕਾਬੋ ਲੇਹੋ ਸੁਧਾਰੋ, ਕਬਿਓ ਬਾਚ ਦੋਹਰਾ। ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੇ ਹਾਂ ਜਗ ਮਾਹੇ, ਜੋ ਤਿਹ ਪ੍ਰਭ ਕੋ ਧਿਆਏ ਹੈ, ਅੰਤ ਸੁਰਗ ਕੋ ਜਾਹੇ ਦੋਹਰਾ।

ਬੰਦੇ ਏਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਾਨ ਵਧੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਤੇਰਾ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਹਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਨਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹੋ, ਜਿਸ ਦੀ ਆਏ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ, ਜਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦੁੱਧ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਹਰੇ ਕਰਮ ਪਾਇਆ, ਤੁਧ ਜਿਨ ਕਾ ਉਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ।

ਸਾਧ ਦਿਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨੰਦਕ ਦੁਸ਼ਟ ਖਿਨ ਮਾਹੇ ਬੇਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ।

ਮਿਤ ਤੁਮਹੀਂ ਨਾਨਕ ਦਾਸ ਤੁਦਿਆ ਗੈ ਅਰਦਾਸ ਹਮਾਰੀ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੀ ਹੈ ਕਰਨ ਉਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ

ਜਪੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹਿਦੇ ਸੁਣ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ, ਤਿਨ੍ਹਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਸ਼ਿਆ ਰਿਆਏ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪੁਰਸਾ ਦਾਨ, ਦਾਨਾ ਸੁਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗੀਆ, ਟਲ ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦੇ ਰਾਖੇ, ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਅਕਾਲ ਪੁਰਖ ਅੰਤਜਾਮੀ ਸਤਿਗੁਰੂ ਜੀ, ਆਪ ਜੀ ਕੇ ਹਜ਼ੂਰ ਪਾਵਣ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋਦਰ ਦੀ ਚੌਂਕੀ ਰਿਹਾ, ਰਾਜ ਸਾਹਿਬ ਜੀ ਕੇ ਪਾਠ ਹੋ, ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ, ਅੱਗੇ ਵਾਸਤੇ ਸਮਾਤ ਬਖਸ਼ੋ ਜੀ। ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਮਾਣ ਕਰਨੀ ਜੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਪਟਾਵਾਂ, ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਦਰੋਂ ਕਰਮ ਸਮਿਤੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਖਾਲਸਾ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ, ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾ, ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ, ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੀਆਂ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ। ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦੀ ਪਾਵਨ ਦੇਗ ਸਦ ਕੇ ਹਾਜ਼ਰ ਹੈ, ਕਾਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਆਪ ਜੀ ਭੋਗ ਲਾਓ ਲੱਗਿਆ ਭੋਗ, ਸ੍ਰੀ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ, ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ, ਮਨ ਮੁਖਾਰ ਬਿੰਦ ਮੁਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ, ਸਹੀ ਪਿਆਰਿਆਂ ਦੇ ਮੇਲ ਜੇ ਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨੇ ਆਓ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲਾਂਗੇ, ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਵੰਦੇ ਦਿੱਲੇ ਤਾਕਤ ਪਰ ਵਹੇਗੀ, ਛਤਰ ਚੁ ਲੈਗਾ ਸੀਸ ਪਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ, ਰਹਿ ਰਾ ਸਹਿਜ ਦੇ ਪਾਲ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਸੰਧਿਆ ਸਮੇਂ ਆਰਤੀ ਆਰਤਾ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ। ਬਹੁਤ ਹੀ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਜਥਾ ਸਾਧ ਸੰਗਤ ਜੀ, ਉਹ ਅੱਜ ਪਹਿਲੇ ਦਿਨ ਦੇ ਗੁਰਮਤਿ ਸਮਾਗਮ ਜੋ 6:45 ਤੋਂ ਲੈ ਕੇ ਸਾਧ ਸੰਗਤ ਦੀ ਰਾਤ 9 ਵਜੇ ਤੱਕ ਸਜਣਗੇ। 6:45 ਤੋਂ 6:30 ਤੱਕ ਗਿਆਨੀ ਦਲਜੀਤ ਸਿੰਘ ਜੀ ਦਮਦਮ ਟਕਸਾਲ ਵਾਲੇ ਕਥਾ ਵਿਚਾਰ, ਉਪਰੰਤ ਢਾਡੀ ਜਥਾ, 7-8 ਗੁਰਬਾਣੀ ਪਾਠ ਬੋਧ ਸਮਾਗਮ ਅਤੇ 8-9 ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਆਪ ਸੰਗਤ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Bruno, de que fator?
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਧੰਤਾਂ ਦੇ ਯੋਗ ਹੋ ਜੋ ਸੰਧਿਆ ਦੇ ਸਮੇਂ ਗੁਰੂ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਸੋਦਰ ਰਹਿਰਾ ਸਾਹਿਬ ਜੀ ਤੋਂ ਉਪਰੰਤ ਆਰਤੀ ਆਰਤੀ ਦੇ ਕੀਰਤਨ, ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸਮੂਹ ਸੰਗਤ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਰਹਿਮਤ ਕਰਨ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ। ਸੋ ਖਾਲਸਾ ਜੀ, ਜਿਸ ਤਰ੍ਹਾਂ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਕੌਮ ਦੀਆਂ ਮਹਾਨ ਸ਼ਖਸੀਅਤਾਂ, ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਨਿੱਘੀ ਮਿੱਠੀ ਯਾਦ ਜੋ ਸਾਲਾਨਾ ਬਰਸੀ ਹੈ, ਉਹ ਸਮਾਗਮ ਚੱਲ ਰਹੇ ਨੇ, ਕੱਲ੍ਹ ਤੋਂ ਆਰੰਭ ਹੋ ਚੁੱਕੇ ਨੇ ਔਰ 30 ਤਰੀਕ ਤੱਕ ਇਹ ਸਮਾਗਮ ਚੱਲਣੇ ਨੇ। ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਸਵੇਰ ਨੂੰ ਤਕਰੀਬਨ 9 ਵਜੇ ਪੈਣਗੇ। ਸੋ ਵੱਧ ਚੜ੍ਹ ਕੇ ਆਪਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੀਏ। ਅਤੇ ਨਾਲ ਹੀ ਜੋ ਬੇਨਤੀ ਕਰਦੇ ਆ ਰਹੇ ਹਾਂ ਕਿ ਜੋ ਤਕਰੀਬਨ ਮਈ ਮਹੀਨੇ ਤੋਂ ਗੁਰਬਾਣੀ ਪਾਠ ਬੁੱਧ ਸਮਾਗਮ ਚੱਲ ਰਹੇ ਨੇ, ਤਿਨ੍ਹਾਂ ਦੇ ਭੋਗ ਜੋ ਆਉਣ ਵਾਲਾ ਐਤਵਾਰ ਹੈ ਉਸ ਦਿਨ ਸ਼ਾਮ ਨੂੰ ਜੋ ਤਕਰੀਬਨ 5 ਵਜੇ ਪੈਣਗੇ, ਜਿਸ ਵਿੱਚ ਵਿਸ਼ੇਸ਼ ਕਰਕੇ ਬਹੁਤ ਹੀ ਸਤਿਕਾਰਯੋਗ ਸਾਡੇ ਕੋਲ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ। ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਕੱਲ੍ਹ ਤੋਂ ਹਾਜ਼ਰੀਆਂ ਭਰ ਰਹੇ ਨੇ। ਗਿਆਨੀ ਜੰਗਵੀਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹ ਪਹੁੰਚ ਰਹੇ ਨੇ ਵਿਸ਼ੇਸ਼ ਕਰਕੇ। ਸਿੰਘ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਗਿਆਨੀ ਰਵੇਲ ਸਿੰਘ ਜੀ, ਉਹਨਾਂ ਨੇ ਵੀ ਪਹੁੰਚ ਜਾਣਾ ਹੈ। ਭਾਈ ਜਰਨੈਲ ਸਿੰਘ ਜੀ ਜੋ ਨਿਤਨੇਮ ਵਾਲੇ ਨੇ, ਉਹ ਪਹੁੰਚੇ ਹੋਏ ਨੇ। ਥੋੜ੍ਹੀ ਸਿਹਤ ਢਿੱਲੀ ਹੋਣ ਕਾਰਨ ਉਹ ਥੋੜ੍ਹਾ ਸਰੀਰ ਨਹੀਂ ਠੀਕ ਕਰਕੇ ਇਜਾਜ਼ਤ ਨਹੀਂ ਦਿੰਦਾ, ਸੋ ਹਜੇ ਘਰੇ ਹੀ ਨੇ, ਉਹ ਵਿਸ਼ਰਾਮ ਕਰ ਰਹੇ ਨੇ। ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ ਰਾਗੀ, ਉਹ ਵੀ ਗੁਰਮੁਖ ਪਿਆਰੇ ਪਹੁੰਚ ਰਹੇ ਨੇ। ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੈ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕੌਮ ਦੇ ਮਹਾਨ ਸ਼ਹੀਦ, ਉਹਨਾਂ ਦੇ ਸਪੁੱਤਰ ਭਾਈ ਤਰਲੋਚਨ ਸਿੰਘ ਜੀ, ਉਹ ਵੀ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੇ ਨੇ। ਸੋ ਖਾਲਸਾ ਜੀ, ਬੇਨਤੀ ਹੈ ਕਿ ਵੱਧ ਚੜ੍ਹ ਕੇ ਆਪਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਨੇ। ਸੋ ਖਾਲਸਾ ਜੀ, ਜਿੱਥੇ ਆਪਾਂ ਮਹਾਂਪੁਰਖਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਨਾਲ ਹੀ ਅੱਜ ਦੇ ਦਿਹਾੜੇ ਜੋ 1977 ਦੇ ਵਿੱਚ ਕੌਮ ਦੇ ਮਹਾਨ ਜਰਨੈਲ, 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅੱਜ ਦੇ ਦਿਨ ਉਹ ਦਮਦਮੀ ਟਕਸਾਲ ਦੇ 14ਵੇਂ ਮੁਖੀ ਜੋ ਥਾਪੇ ਗਏ ਸਨ, ਦਸਤਾਰਬੰਦੀ ਹੋਈ ਸੀ। ਔਰ ਖਾਲਸਾ ਜੀ, ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੇ ਪ੍ਰਤੀ ਵੀ ਬੇਨਤੀ ਕਰਾਂਗੇ ਕਿ ਜ਼ਰੂਰ 2-4 ਸ਼ਬਦ, ਕਿਸ ਤਰ੍ਹਾਂ ਬਾਬਾ ਠਾਕੁਰ ਸਿੰਘ ਜੀ ਨੇ ਉਹਨਾਂ ਨੂੰ ਚੁਣਿਆ, ਉਹ ਵੀ ਬੇਨਤੀ ਆਪ ਸੰਗਤਾਂ ਦੇ ਰੂਬਰੂ ਕਰਨਗੇ। ਸੋ ਆਓ ਜੀ, ਜੋ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਹੈ ਅਤੇ ਜੋ ਮਹਾਂਪੁਰਖਾਂ ਦੇ ਆਪਾਂ ਦਿਹਾੜੇ ਮਨਾ ਰਹੇ ਹਾਂ, ਉਸ ਸੰਬੰਧੀ ਆਪ ਸੰਗਤਾਂ ਦੇ ਨਾਲ ਸਾਂਝ ਪਾਉਣ ਜਾ ਰਹੇ ਨੇ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
2: ਸਤਨਾਮ ਸ਼੍ਰੀ ਵਾਹਿਗੁਰੂ ਜੀ।

ਸ਼੍ਰੀ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ।

0: ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਘਟ ਘਟ ਅੰਦਰ ਵਿਆਪਕ ਕਣ ਕਣ ਅੰਦਰ ਮੌਜੂਦ ਪਰਮ ਸ਼ਕਤੀ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਹਾਜ਼ਰ ਹੋਏ ਵਡਭਾਗੀ ਸਤਸੰਗੀ ਜਨੋ ਰਹਿਤ ਨਾਮੇ ਦੇ ਅੰਦਰ ਬਚਨ ਹਨ ਕਿ ਗੁਰ ਸਿੱਖ ਰਹਿਤ ਸੁਣੋ ਹੇ ਮੀਤ ਪ੍ਰਭਾਤੇ ਉੱਠ ਕਰ ਹਿਤ ਚੀਤ ਵਾਹਿਗੁਰੂ ਫੁਨ ਮੰਤਰ ਸੋ ਜਾਪ ਕਰ ਇਸ਼ਨਾਨ ਪੜੈ ਜਪ ਜਾਪ ਸੰਧਿਆ ਸਮੇਂ ਸੁਣੈ ਰਹਿ ਰਾਸ ਕਥਾ ਕੀਰਤਨ ਸੁਣੈ ਹਰ ਜਾਸ ਇਨ ਮੈਂ ਨੇਮ ਜੋ ਏਕ ਨਿਭਾਏ ਸੋ ਸਿੱਖ ਅਮਰਾਪੁਰੀ ਕਹੁ ਜਾਏ। ਔਰ ਇੱਕ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਖਾਲਸੇ ਨੂੰ ਇਹ ਦਾਤ ਬਖਸ਼ੀ ਹੈ ਇਹ ਬਚਨ ਰਹਿਤਨਾਮੇ ਦੇ ਲਿਖਾਰੀ ਨੇ ਐਵੇਂ ਨਹੀਂ ਲਿਖ ਦਿੱਤੇ। ਇੱਕ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ ਰਾਮਪੁਰ ਖੇੜੇ ਵਾਲੇ ਉਹਨਾਂ ਦੇ ਜੀਵਨ ਦਾ ਬਚਨ ਹੈ। ਕਿਸੇ ਘਰ 'ਚ ਗਏ ਸਨ ਅਤੇ ਇੱਕ ਬੀਬੀ ਨੌਜਵਾਨ ਬਿਮਾਰ ਸੀ ਤਾਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਜੀ ਇਹ ਬੀਬੀ ਬਿਮਾਰ ਹੈ ਇਹਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰੋ। ਉਹਨਾਂ ਸਲਾਹ ਦਿੱਤੀ ਕਿ ਇਸ ਬੀਬੀ ਦੀ ਤੰਦਰੁਸਤੀ ਦੇ ਨਿਮਿੱਤ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਸਹਿਜ ਪਾਠ ਕਰਵਾਇਆ ਜਾਏ। ਫਿਰ ਉੱਥੇ ਗੱਲ ਚੱਲੀ ਜੀ ਪਾਠ ਕਰਨ ਵਾਲਾ ਕਿਹੋ ਜਿਹਾ ਸਿੰਘ ਹੋਵੇ ਕਿਹਦੇ ਕੋਲੋਂ ਕਰਾਇਆ ਜਾਏ ਤਾਂ ਉਹ ਮਹਾਂਪੁਰਸ਼ ਕਹਿਣ ਲੱਗੇ ਗੁਰੂ ਮਹਾਰਾਜ ਨੂੰ ਪੁੱਛ ਲੈਂਦੇ। ਫਿਰ ਉਹਨਾਂ ਨੇ ਅਰਦਾਸ ਕੀਤੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਤੇ ਜੋ ਉਹਨਾਂ ਬਚਨ ਫਿਰ ਦੱਸਿਆ ਉਹ ਇਹ ਸੀ ਕਿ ਜਦੋਂ ਅਸੀਂ ਅਰਦਾਸ ਕੀਤੀ ਤਾਂ ਜਿੱਥੇ ਚੌਰ ਬਰਦਾਰ ਸਿੰਘ ਖੜ੍ਹਾ ਸੀ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਡੇ ਸਾਹਮਣੇ ਪ੍ਰਗਟ ਹੋਏ ਅਤੇ ਦੋਵਾਂ ਕੰਧਾਂ ਦੇ ਨਾਲ ਸ਼ਹੀਦ ਸਿੰਘ ਖੜ੍ਹੇ ਸਨ। ਕੁਝ ਸਿੰਘਾਂ ਦੇ ਚਿਹਰਿਆਂ ਦੁਆਲੇ ਪ੍ਰਕਾਸ਼ ਸੀ ਅਤੇ ਬੜਾ ਨੂਰਾਨੀ ਦਰਸ਼ਨ ਸੀ। ਕੁਝ ਸਧਾਰਨ ਸਿੰਘ ਸਨ। ਇਕੱਲੇ ਇਕੱਲੇ ਸਿੰਘ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੜ੍ਹੇ ਸੀ ਇੰਨੇ ਰੂਪ ਧਾਰਨ ਕੀਤੇ। ਅਤੇ ਉਸ ਵੇਲੇ ਸਤਿਗੁਰਾਂ ਨੇ ਮੈਨੂੰ ਕਿਹਾ ਭਾਈ ਹਰਨਾਮ ਸਿੰਘ ਜੀ ਕਿ ਇਹ ਸਾਰੇ ਸਿੰਘ ਪੂਰਨ ਪਦ 'ਤੇ ਪਹੁੰਚੇ ਹੋਏ ਨੇ ਬ੍ਰਹਮ ਗਿਆਨੀ ਹਨ। ਕਹਿੰਦੇ ਦਾਸ ਨੇ ਕਿਹਾ ਵੀ ਮਹਾਰਾਜ ਮੈਨੂੰ ਨਹੀਂ ਪਤਾ ਔਰ ਇੰਝ ਪ੍ਰਤੀਤ ਹੁੰਦਾ ਕਿ ਸਭਨਾਂ ਦੀ ਅਵਸਥਾ ਵੱਖਰੀ ਵੱਖਰੀ ਹੈ। ਤਾਂ ਗੁਰੂ ਮਹਾਰਾਜ ਨੇ ਕਿਹਾ ਅਸੀਂ ਇਹ ਬਚਨ ਕੀਤਾ ਹੋਇਆ ਕਿ ਜਿਹੜਾ ਸਿੰਘ ਇੱਕ ਵਾਰੀ ਅੰਮ੍ਰਿਤ ਪਾਨ ਕਰ ਲਵੇ ਪੰਜ ਕਕਾਰਾਂ ਦੀ ਰਹਿਤ ਵਿੱਚ ਪਰਪੱਕ ਰਹੇ ਅਤੇ ਸੱਤ ਬਾਣੀਆਂ ਦਾ ਰੋਜ਼ ਨਿਤਨੇਮ ਕਰੇ ਔਰ ਚਾਰ ਬੱਜਰ ਕਰਹਿਤਾਂ ਅਤੇ ਨਸ਼ੇ ਤੋਂ ਬਚਿਆ ਹੋਇਆ ਹੋਵੇ ਜਦੋਂ ਉਹ ਸਰੀਰ ਤਿਆਗੇਗਾ ਉਹਦੇ ਸਰੀਰ ਦਾ ਅੰਤ ਹੋਵੇਗਾ ਉਹਨੂੰ ਅਸੀਂ ਧਰਮਰਾਜ ਦੇ ਜਾਮਾਂ ਦੇ ਵੱਸ ਨਹੀਂ ਪੈਣ ਦਿਆਂਗੇ। ਉਹਦਾ ਧਰਮਰਾਜ ਅਤੇ ਜਾਮਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੋਵੇਗਾ ਉਹ ਸਾਡੇ ਪਾਸ ਪਹੁੰਚੇਗਾ। ਪਰ ਜਦੋਂ ਤੱਕ ਉਹ ਪੂਰਨ ਪਦ 'ਤੇ ਨਹੀਂ ਪਹੁੰਚਦਾ ਆਪਣੀ ਅੰਦਰਲੀ ਆਤਮਕ ਅਵਸਥਾ 'ਤੇ ਨਹੀਂ ਪਹੁੰਚਦਾ ਬੰਦਗੀ ਦੁਆਰਾ ਉਦੋਂ ਤੱਕ ਵਾਰ ਵਾਰ ਸਿੱਖਾਂ ਦੇ ਘਰ ਅਸੀਂ ਉਹਨੂੰ ਜਨਮ ਦਿਆਂਗੇ ਅਤੇ ਜਦੋਂ ਬੰਦਗੀ ਕਰਕੇ ਪੂਰਨ ਪਦ 'ਤੇ ਪਹੁੰਚਿਆ ਉਦੋਂ ਮੁਕਤ ਹੋ ਜਾਏਗਾ। ਇਹ ਜਿਹੜੇ ਸਿੰਘ ਖੜ੍ਹੇ ਹਨ ਇਹਨਾਂ ਵਿੱਚੋਂ ਕੁਝ ਕੁ ਪੂਰਨ ਪਦ 'ਤੇ ਪਹੁੰਚੇ ਹੋਏ ਨੇ ਬਾਕੀ ਦੇ ਅਜੇ ਸਧਾਰਨ ਹਨ ਅਤੇ ਇਸ ਪ੍ਰਕਾਰ ਇਹਨਾਂ ਨੂੰ ਅਸੀਂ ਜਨਮ ਦਿੰਦੇ ਹਾਂ ਫਿਰ ਸਰੀਰ 'ਤੇ ਆ ਕੇ ਸਾਡੇ ਕੋਲ ਆਉਂਦੇ ਆ ਫਿਰ ਜਨਮ ਦੇ ਕੇ ਭੇਜਦੇ ਹਾਂ। ਅਤੇ ਫਿਰ ਮਹਾਂਪੁਰਸ਼ਾਂ ਨੇ ਕਿਹਾ ਵੀ ਸਤਿਗੁਰੂ ਜੀ ਨੇ ਕਿਹਾ ਕਿ ਜਿਸ ਨੇ ਬਾਣੀ ਦੀ ਸੰਥਿਆ ਕੀਤੀ ਹੋਵੇ ਅਤੇ ਇੰਝ ਮਰਿਆਦਾ 'ਚ ਪ੍ਰਪੱਕ ਹੋਵੇ ਉਹ ਸਿੰਘ ਦੇ ਕੋਲੋਂ ਪਾਠ ਕਰਾਓ। ਇਸ ਪਰਿਵਾਰ ਨੂੰ ਦੱਸ ਦਿਓ ਭਈ ਬੀਬੀ ਪਾਠ ਸੁਣੇ ਅਤੇ ਉਦੋਂ ਅਖੰਡ ਪਾਠ ਸਾਹਿਬ ਦੀ ਸਾਰੀ ਭੇਟਾ 180 ਰੁਪਈਏ ਹੁੰਦੀ ਸੀ। ਔਰ ਮਹਾਂਪੁਰਸ਼ਾਂ ਨੇ ਦੱਸਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਸਿੰਘ ਪਾਠ ਕਰਨ ਵਾਲਾ ਇਹੋ ਜਿਹਾ ਹੋਵੇ ਤਿਆਰ ਬੁਰ ਤਿਆਰ ਸੰਥਿਆ ਕੀਤੀ ਹੋਈ ਹੋਵੇ ਪਰ ਉਹਦੀ ਭੇਟਾ ਜਿਹੜੀ ਆ 500 ਰੁਪਈਆ ਘੱਟੋ ਘੱਟ ਰੱਖਣ ਅਤੇ ਬੀਬੀ ਜੀ ਤੰਦਰੁਸਤ ਹੋ ਜਾਣਗੇ। ਤਾਂ ਇੰਝ ਹੋਇਆ ਉਹਨਾਂ ਨੇ ਇੰਝ ਭਾਵਨਾ ਨਾਲ ਪਾਠ ਕਰਾਇਆ ਅਤੇ ਬੀਬੀ ਬੱਚੀ ਨੌਜਵਾਨ ਤੰਦਰੁਸਤ ਹੋ ਗਈ। ਸੋ ਕਹਿਣ ਤੋਂ ਮੁਰਾਦ ਹੈ ਕਿ ਸਤਿਗੁਰੂ ਮਹਾਰਾਜ ਨੇ ਬੜਾ ਸੌਖਾ ਮਾਰਗ ਦਰਸਾਇਆ ਸਾਡੇ ਲਈ ਜਿਹੜੀ ਦਾਤ ਹਜ਼ਾਰਾਂ ਸਾਲ ਤਪੱਸਿਆ ਕਰਕੇ ਯੋਗਾ ਅਭਿਆਸ ਕਮਾ ਕੇ ਜੰਗਲਾਂ 'ਚ ਰਹਿ ਕੇ ਭੁੱਖੇ ਨੰਗੇ ਘਰ ਬਾਰ ਛੱਡ ਕੇ ਉਹ ਦਾਤ ਨਹੀਂ ਮਿਲਦੀ ਉਹ ਸੁਖੈਨ ਹੀ ਸੰਸਾਰ 'ਚ ਰਹਿੰਦੇ ਹਾਂ ਚਾਹੇ ਗੁਰੂ ਕਾ ਸਿੱਖ ਵਿਅੰਗਮ ਹੋਵੇ ਚਾਹੇ ਗ੍ਰਿਸਤੀ ਉਹ ਸਤਿਗੁਰੂ ਦੀ ਸਿੱਖੀ ਕਮਾ ਕੇ ਵੱਡੀ ਦਾਤ ਪ੍ਰਾਪਤ ਕਰ ਸਕਦਾ ਹੈ। ਸਤਿਗੁਰਾਂ ਦੇ ਅਨੁਸਾਰ ਹੋ ਕੇ ਚੱਲੇ ਆਪਣੇ ਮਨ ਦੀ ਮਰਜ਼ੀ ਛੱਡੇ ਗੁਣਾਂ ਨੂੰ ਧਾਰਨ ਕਰੇ ਰਹੋ ਵਿਚਾਰ संत जरनैल सिंह खालसा जी जिन्हों का जन्म 2 जून 1947 होया सी रोडे पिंड दे वसनीक बाबा जोगिंदर सिंह जी उन्हां दीआं दो सपत्नियां सन जिहड़ी माता धन कौर सी ਉਹ ਪਹਿਲਾਂ ਬਾਬਾ ਜੋਗਿੰਦਰ ਸਿੰਘ ਨਾਲ ਵਿਆਹੀ ਹੋਈ ਸੀ ਪਰ ਜਿਹੜੀ ਮਾਤਾ ਨਿਹਾਲ ਕੌਰ ਹੈ ਇਹ ਬਾਬਾ ਜੋਗਿੰਦਰ ਸਿੰਘ
1: You're listening to KRPI 1550 Radio Ferndale Washington
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
0: ਚੜ੍ਹਾਈ ਕਰ ਗਏ ਸੀ ਹੋਰਨਾ ਪਿੰਡਾਂ ਵਾਂਗ ਤੇ ਇਸ ਕਰਕੇ ਮਾਤਾ ਨਿਹਾਲ ਕੌਰ ਜੀ ਫਿਰ ਵਿਧਵਾ ਹੋ ਕੇ ਆਪਣੇ ਪੇਕੇ ਰਹਿਣ ਲੱਗ ਪਏ ਇਸ ਪਿੰਡ ਦੇ ਇੱਕ ਸੰਤ ਕਿਰਪਾਲ ਸਿੰਘ ਜੀ ਸਨ ਰੋਡੇ ਪਿੰਡ ਵਿੱਚ ਕਾਫੀ ਮਹਾਤਮਾ ਹੋਏ ਨੇ ਇੱਕ ਮੰਤਰਜਨ ਸਿੰਘ ਜੀ ਵੀ ਸਨ ਇਹ ਸੰਤ ਕਿਰਪਾਲ ਸਿੰਘ ਜੀ ਸਨ ਇਹਨਾਂ ਨੇ ਭਾਈ ਜੋਗਿੰਦਰ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਨਿਹਾਲ ਕੌਰ ਨੂੰ ਵੀ ਆਪਣੇ ਘਰ ਲੈ ਆਓ ਕਹਿਣ ਲੱਗੇ ਜੀ ਮੇਰੇ ਵੱਲੋਂ ਮਨਜ਼ੂਰੀ ਹੈ ਪਰ ਹੁਣ ਧੰਨ ਕੌਰ ਨੂੰ ਪੁੱਛਣਾ ਪਏਗਾ ਫਿਰ ਮਾਤਾ ਧੰਨ ਕੌਰ ਨੂੰ ਪੁੱਛਿਆ ਉਹਨਾਂ ਕਿਹਾ ਕੋਈ ਬਾਤ ਨਹੀਂ ਅਸੀਂ ਭੈਣਾਂ ਬਣ ਕੇ ਰਵਾਂਗੀਆਂ ਤਾਂ ਫਿਰ ਬਾਬਾ ਜੋਗਿੰਦਰ ਸਿੰਘ ਨੇ ਦੂਜਾ ਵਿਆਹ ਕਰਾਇਆ ਇਹ ਮਾਤਾ ਨਿਹਾਲ ਕੌਰ ਦੇ ਨਾਲ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਭਾਈ ਵੀਰ ਸਿੰਘ ਸੰਤ ਜਰਨੈਲ ਸਿੰਘ ਅਤੇ ਇੱਕ ਇਹਨਾਂ ਦੇ ਭੈਣ ਜੀ ਇੰਦਰਜੀਤ ਕੌਰ ਜਿਨ੍ਹਾਂ ਦੀ ਬੇਟੀ ਟਰਾਂਟੋ ਆ ਇਹ ਤਿੰਨ ਸੰਤਾਨਾਂ ਹੋਈਆਂ ਸੀ ਪਰ ਹੋਣ ਹਾਰ ਬਿਰਵਾ ਕੇ ਹੋਤ ਚਿਕਨੇ ਪਾਤ ਇਹ ਚੁੱਪ ਜਿਹੇ ਰਹਿੰਦੇ ਸੀ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਇਸ ਪਿੰਡ ਆਏ ਅਤੇ ਪ੍ਰਸ਼ਾਦਾ ਛਕਾਇਆ ਅਤੇ ਮਾਤਾ ਜੀ ਨੇ ਕਿਹਾ ਵੀ ਇਹ ਜਿਹੜਾ ਭੁਜੰਗੀ ਜਰਨੈਲ ਸਿੰਘ ਆ ਇਹ ਬੋਲਦਾ ਬਲਦਾ ਬੜਾ ਘੱਟ ਆ ਤਾਂ ਮਹਾਂਪੁਰਸ਼ ਕਹਿਣ ਲੱਗੇ ਮਾਤਾ ਫਿਕਰ ਨਾ ਕਰ ਜਦੋਂ ਇਹ ਬੋਲਿਆ ਕਰੇਗਾ ਲੱਖਾਂ ਲੋਕ ਸੁਣਨਗੇ ਇਹਦੇ ਬਚਨ ਇਹ ਸੰਤ ਗੁਰਬਚਨ ਸਿੰਘ ਖਾਲਸਾ ਜੀ ਨੇ ਕਿਹਾ ਅਤੇ ਫਿਰ ਬਾਪੂ ਜੋਗਿੰਦਰ ਸਿੰਘ ਨੂੰ ਕਿਹਾ ਵੀ ਜੋਗਿੰਦਰ ਸਿੰਘ ਕਿੰਨੇ ਭੁਜੰਗੀ ਆ ਉਹਨਾਂ ਨੇ 7 ਸੀ ਮੇਰਾ ਖਿਆਲ ਮਹਾਂਪੁਰਸ਼ ਇਹ 5 ਪਹਿਲੇ ਵਿਆਹ 'ਚੋਂ ਸੀ ਅਤੇ 2 ਇਹ ਸਨ ਮਹਾਂਪੁਰਸ਼ ਅਤੇ ਇਹਨਾਂ ਦੇ ਭਰਾਤਾ ਉਹ ਸਾਰੇ ਖੜ੍ਹੇ ਕਰ ਦਿੱਤੇ ਕਹਿੰਦੇ ਜੀ ਇਹ ਸਾਰੇ ਤੁਹਾਡੇ ਹੀ ਨੇ ਤਾਂ ਇਹਨਾਂ ਦੇ ਮੋਢੇ 'ਤੇ ਹੱਥ ਰੱਖਿਆ ਕਹਿੰਦੇ ਆ ਕੌਮ ਦਾ ਹੀਰਾ ਸਾਨੂੰ ਦੇ ਦਿਓ ਤਾਂ ਇਹਨਾਂ ਨੂੰ ਲੈ ਲਿਆ ਤਾਂ ਇਸ ਪ੍ਰਕਾਰ ਫਿਰ ਬਾਪੂ ਜੀ ਦੇ ਰਾਖੇ ਲਾ ਕੇ ਇਹ 5ਵੀਂ ਜਮਾਤ ਤੱਕ ਪੜ੍ਹੇ ਅਤੇ 5 ਜਪਜੀ ਸਾਹਿਬ ਦੇ ਪਾਠਾਂ ਤੋਂ ਸ਼ੁਰੂਆਤ ਕੀਤੀ ਇਹਨਾਂ ਨੇ ਅਤੇ ਕਰਦਿਆਂ ਕਰਦਿਆਂ ਕਾਫੀ ਅਭਿਆਸ ਵੱਧ ਗਿਆ ਮਹਾਰਾਜ ਦੀ ਬਾਣੀ ਨਾਲ ਚਿੱਤ ਜੁੜਿਆ ਐਸਾ ਅਤੇ ਬਹੁਤਾ ਘਰ 'ਚ ਹੀ ਰਿਹਾ ਕਰਦੇ ਸੀ ਫਿਰ 1964 ਵਿੱਚ ਨਾਭਾ ਸਾਹਿਬ ਚੰਡੀਗੜ੍ਹ ਦੇ ਕੋਲ ਹੈ ਉੱਥੇ ਮਹਾਂਪੁਰਸ਼ਾਂ ਦੇ ਜਥੇ ਵਿੱਚ ਭਰਤੀ ਹੋਏ ਅਤੇ ਉੱਥੇ ਸੰਤਾਂ ਨੇ ਕਿਹਾ ਭੁਜੰਗੀਆ ਪੋਥੀ ਪ੍ਰਕਾਸ਼ ਕਰਕੇ ਸਾਨੂੰ ਪਾਠ ਸੁਣਾ ਜਦੋਂ ਇਹ ਪਾਠ ਸੁਣਾ ਰਹੇ ਸੀ ਤਾਂ ਬੱਤੀ ਗੁੱਲ ਹੋ ਗਈ ਬੱਤੀ ਬੰਦ ਹੋ ਗਈ ਪੋਥੀ ਸਾਹਿਬ ਦੇ ਅੱਖਰ ਜਿਹੜੇ ਸੀ ਹੀਰਿਆਂ ਵਾਂਗ ਜਗਣ ਲੱਗ ਪਏ ਅਤੇ ਮਹਾਂਪੁਰਸ਼ਾਂ ਕਿਹਾ ਭੁਜੰਗੀ ਜਰਨੈਲ ਸਿੰਘ ਤੇਰਾ ਦੀਵਾ ਜਗ ਪਿਆ ਗੁਰੂ ਮਹਾਰਾਜ ਨੇ ਜਗਾ ਦਿੱਤਾ ਤੂੰ ਅੱਗੇ ਲੱਖਾਂ ਦੀਵੇ ਜਗਾਏਗਾ ਇਹ ਵੀ ਬਚਨ ਉਹਨਾਂ ਨੇ ਕੀਤਾ ਨਾਭਾ ਸਾਹਿਬ ਔਰ ਇਸ ਪ੍ਰਕਾਰ ਫਿਰ ਜਥੇਬੰਦੀ 'ਚ ਰਹਿ ਕੇ ਜਿੱਥੇ ਗੁਰਬਾਣੀ ਦੀ ਸੰਥਿਆ ਕੀਤੀ ਮਹਾਂਪੁਰਸ਼ਾਂ ਦੀ ਆਗਿਆ ਨਾਲ ਘਰ ਜਾ ਕੇ ਖੇਤੀਬਾੜੀ ਕਰਦੇ ਰਹੇ ਅਤੇ ਕਦੇ ਕਦੇ ਦੁੱਧ ਲੈ ਕੇ ਆਉਂਦੇ ਸੀ ਕਈ ਵਾਰੀ ਪੈਰਾਂ 'ਚ ਜੋੜਾ ਵੀ ਨਹੀਂ ਸੀ ਹੁੰਦਾ ਦੁੱਧ ਲੈ ਕੇ ਆਉਂਦੇ ਸੇਵਾ ਕਰਦੇ ਸਿੰਘਾਂ ਦੀ 10-20 ਦਿਨ ਰਹਿ ਪੈਂਦੇ ਕਈ ਵਾਰੀ ਅਤੇ ਸਿੰਘ ਦੱਸਦੇ ਹਨ ਕਿ ਸਾਰਾ ਦਿਨ ਸੇਵਾ ਕਰ ਚੁੱਪ ਰਹਿਣਾ ਬਾਣੀ ਪੜ੍ਹੀ ਜਾਣੀ ਬੋਲਚਾਲ ਬੜਾ ਘੱਟ ਸੀ ਅਤੇ ਰਾਤ ਨੂੰ ਸੁੱਤੇ ਪਏ ਸਿੰਘਾਂ ਦੇ ਚੋਰੀ ਜੋੜੇ ਝਾੜ ਦਿੰਦੇ ਸੀ ਅਤੇ ਕੋਈ ਆਸਣ ਨਹੀਂ ਸੀ ਹੁੰਦਾ ਕੋਈ ਬਿਸਤਰਾ ਨਹੀਂ ਸੀ ਕਹਿੰਦੇ ਵੀ ਮੇਰਾ ਕੋਈ ਆਸਣ ਲਾਓ ਕਿਸੇ ਨਾ ਕਿਸੇ ਸਿੰਘ ਦੇ ਮੰਜੇ ਥੱਲੇ ਪੈ ਜਾਂਦੇ ਸੀ ਅਤੇ ਰਾਤ ਉੱਠ ਕੇ ਜੋੜੇ ਝਾੜਦੇ ਸੀ ਸਿੰਘਾਂ ਦੇ ਇਹੋ ਜਿਹੀ ਭਾਵਨਾ ਰੱਖਦੇ ਸੀ ਸੇਵਾਬੜੀ ਕਰਦੇ ਸੀ ਇੱਕ ਮਹਿਤੇ ਗ੍ਰੰਥੀ ਸਿੰਘ ਹੁੰਦਾ ਸੀ ਭਾਈ ਹਜੂਰਾ ਸਿੰਘ ਮੈਂ ਉਹਦੇ ਦਰਸ਼ਨ ਕੀਤੇ ਅਤੇ ਬਚਨ ਸੁਣੇ ਹਨ ਬੜਾ ਚੰਗਾ ਗੁਰਸਿੱਖ ਸੀ ਪਰ ਗੁੱਸੇ ਹੋਰਾ ਸੀ ਸਭ ਤੋਂ ਪਹਿਲਾਂ ਉਹਨੇ ਉੱਠ ਕੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕਰਨਾ ਹੁੰਦਾ ਸੀ ਇੱਕ ਦਿਨ ਕੀ ਹੋਇਆ ਕਿ ਉਹਦਾ ਕਛਹਿਰਾ ਜਿਹੜਾ ਟੰਗਿਆ ਆਇਆ ਸੀ ਉਹ ਗਿੱਲਾ ਸੀ ਉਹ ਲੱਭਦਾ ਰਿਹਾ ਵੀ ਕਿਹੜਾ ਸਿੰਘ ਉੱਠਿਆ ਮੇਰੇ ਤੋਂ ਪਹਿਲਾਂ ਜਿਹਨੇ ਮੇਰਾ ਕਛਹਿਰਾ ਪਾ ਕੇ ਇਸ਼ਨਾਨ ਕੀਤਾ ਅਤੇ ਮਿਲਿਆ ਨਾ ਉਹਨੇ ਫਿਰ ਧਿਆਨ ਰੱਖਿਆ ਸੰਤ ਜਰਨੈਲ ਸਿੰਘ ਜੀ ਇਹਨਾਂ ਨੂੰ ਜਰਨੈਲ ਸਿੰਘ ਅਭਿਆਸੀ ਜਾਂ ਜਰਨੈਲ ਸਿੰਘ ਜੋਧਪੁਰੀ ਆ ਕਿਹਾ ਕਰਦੇ ਸੀ ਜਿਹੜਾ ਰੋਡੇ ਪਿੰਡ ਦੇ ਕੋਲ ਕੋਠੇ ਆ ਉਹਨਾਂ ਦਾ ਉਸ ਪਿੰਡ ਦਾ ਨਾਮ ਮਹਾਂਪੁਰਸ਼ਾਂ ਨੇ ਜੋਧਪੁਰ ਰੱਖਤਾ ਸੀ ਤਾਂ ਇਸ ਕਰਕੇ ਉਹ ਵੇਖ ਲਿਆ ਉਹਨੇ ਵੀ ਇਹ ਜਰਨੈਲ ਸਿੰਘ ਅਭਿਆਸੀ ਨੇ ਮੇਰਾ ਕਛਹਿਰਾ ਪਾਇਆ ਉਹਦਾ ਸੁਭਾਅ ਗੁੱਸੇ ਹੋਰਾ ਸੀ ਉਹ ਖਫਾ ਹੋ ਕੇ ਬਹੁਤ ਵੱਢ ਘੱਟ ਬੋਲਿਆ ਅਤੇ ਸੰਤ ਜਰਨੈਲ ਸਿੰਘ ਹੱਥ ਜੋੜ ਕੇ ਉਹਦੇ ਅੱਗੇ ਖਲੋਤੇ ਰਹੇ ਅਤੇ ਤੁਸੀਂ ਮਹਾਰਾਜ ਦੇ ਵਜ਼ੀਰ ਹੋ ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ ਮੈਨੂੰ ਨਹੀਂ ਸੀ ਪਤਾ ਵੀ ਤੁਹਾਡਾ ਕਛਹਿਰਾ ਕਿਉਂਕਿ ਸੰਤਾਂ ਕੋਲ ਕਛਹਿਰਾ ਇੱਕ ਸੀ ਅਤੇ ਵਿਚਾਰਿਆ ਵੀ ਬਾਕੀ ਸਿੰਘਾਂ ਨੇ ਜੇ ਲੇਟ ਇਸ਼ਨਾਨ ਕਰਨਾ ਅਤੇ ਮੈਂ ਇਹ ਕਛਹਿਰਾ ਵਰਤ ਕੇ ਇਸ਼ਨਾਨ ਕਰ ਲੈਂਦਾ ਇਸ ਤਰ੍ਹਾਂ ਦੀ ਨਿਮਰਤਾ ਅਤੇ ਗਰੀਬੀ ਸੀ ਉਹਨਾਂ ਦੇ ਅੰਦਰ ਹੱਥ ਜੋੜ ਕੇ ਖੜ੍ਹੇ ਰਹੇ ਫਿਰ ਕਿਸੇ ਸਿੰਘ ਨੇ ਸੰਤ ਕਰਤਾਰ ਸਿੰਘ ਖਾਲਸਾ ਜੀ ਨੂੰ ਦੱਸ ਦਿੱਤਾ ਵੀ ਇਹਨੇ ਜਰਨੈਲ ਸਿੰਘ ਅਭਿਆਸੀ ਨੂੰ ਬਹੁਤ ਘੂਰਿਆ ਵੱਧ ਘੱਟ ਗੱਲਾਂ ਕੀਤੀਆਂ ਤਾਂ ਉਸ ਵੇਲੇ ਸੰਤ ਕਰਤਾਰ ਸਿੰਘ ਨੇ ਕਿਹਾ, ਹਜੂਰਾ ਸਿਆਂ, ਅੱਜ ਜੋ ਕੁਝ ਤੂੰ ਹੋ ਗਿਆ ਹੋ ਗਿਆ, ਆਉਣ ਵਾਲੇ ਸਮੇਂ 'ਚ ਕਦੇ ਇਸ ਭਾਈ ਜਰਨੈਲ ਸਿੰਘ ਨੂੰ ਵੱਧ ਘੱਟ ਕੌੜਾ ਕਸੈਲਾ ਬਚਨ ਨਾ ਕਹੀਂ, ਬਹੁਤ ਝੂਰੇਗਾ ਤੂੰ, ਬਹੁਤ ਪਛਤਾਏਗਾ ਇਹਨੂੰ ਵੱਧ ਘੱਟ ਬੋਲ ਕੇ। ਮੈਨੂੰ ਭਾਵੇਂ ਬੋਲ ਲਈ ਪਰ ਜਰਨੈਲ ਸਿੰਘ ਨੂੰ ਵੱਧ ਘੱਟ ਬਚਨ ਨਾ ਬੋਲੀ। ਉਹ ਭਾਈ ਹਜੂਰਾ ਸਿੰਘ ਮੈਨੂੰ ਦੱਸਦਾ ਸੀ ਵੀ ਮੈਂ ਹੁਣ ਤੱਕ ਝੂਰਦਾ ਹਾਂ ਵੀ ਮੈਂ ਉਹਨਾਂ ਨੂੰ ਇਹੋ ਜਿਹੇ ਬਚਨ ਕਿਉਂ ਬੋਲੇ, ਮੈਨੂੰ ਕੀ ਪਤਾ ਸੀ ਵੀ ਉਹ ਕਿਹੋ ਜਿਹੀ ਹਸਤੀ ਆ। ਅਤੇ ਇਸੇ ਤਰ੍ਹਾਂ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਕੋਲ ਸਿੰਘਾਂ ਨੇ ਬਹਿ ਕੇ ਵਿਚਾਰਾਂ ਕੀਤੀਆਂ ਵੀ ਬਾਣੀ ਕਿੰਨੀ ਕੁ ਪੜ੍ਹਨੀ ਚਾਹੀਦੀ ਆ, ਕਿਸ ਤਰੀਕੇ ਨਾਲ। ਉਹ ਮਹਾਂਪੁਰਸ਼ ਕਹਿਣ ਲੱਗੇ ਕਿ ਤੁਸੀਂ ਸਾਰੇ ਬਾਣੀ ਵਿਚਾਰ ਵਿਚਾਰ ਕੇ ਪੜ੍ਹਿਆ ਕਰੋ, ਪਰ ਜਰਨੈਲ ਸਿੰਘ ਦੀ ਰੀਸ ਨਹੀਂ ਕਿਸੇ ਨੇ ਕਰਨੀ, ਉਹਦੇ 'ਤੇ ਸਤਿਗੁਰਾਂ ਦੀ ਖਾਸ ਬਖਸ਼ਿਸ਼ ਹੈ। ਇਹ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਕਿਹਾ ਬਚਨ। ਇਸੇ ਤਰ੍ਹਾਂ ਸੰਤ ਕਰਤਾਰ ਸਿੰਘ ਜੀ ਕਥਾ ਕਰਦੇ ਜਦੋਂ ਕਿਸੇ ਆਦਰਸ਼ਕ ਸਿੱਖ ਦਾ ਪ੍ਰਮਾਣ ਦਿੰਦੇ ਸੀ ਤਾਂ ਉਦੋਂ ਕਿਹਾ ਕਰਦੇ ਸੀ, ਗੁਰੂ ਕਾ ਸਿੱਖ ਭਾਈ ਜਰਨੈਲ ਸਿੰਘ ਵਰਗਾ ਹੋਣਾ ਚਾਹੀਦਾ। ਅਤੇ ਬਹੁਤ ਸਤਿਕਾਰ ਉਹ ਆਪ ਕਰਦੇ ਸੀ ਜਦੋਂ ਪਿੰਡੋਂ ਆਉਂਦੇ ਸੀ, ਅਤੇ ਉਦੋਂ ਕਹਿਣਾ, ਜਰਨੈਲ ਸਿੰਘ ਦੱਸ ਮੇਰੇ ਵਾਸਤੇ ਕੀ ਲਿਆਇਆ। ਤਾਂ ਇਹਨਾਂ ਨੇ ਖੀਸੇ ਵਿੱਚੋਂ ਬਦਾਮ ਜਾਂ ਇਲਾਚੀਆਂ ਕੁਛ ਨਾ ਕੁਛ ਵੀ ਕੱਢਣਾ ਤਾਂ ਮਹਾਂਪੁਰਸ਼ਾਂ ਹੱਥ ਜੋੜ ਕੇ ਗਏ ਅਤੇ ਇਹਨਾਂ ਕੋਲੋਂ ਲੈਣਾ। ਅਤੇ ਇਸੇ ਪ੍ਰਕਾਰ ਜਦਣ ਸੰਤ ਕਰਤਾਰ ਸਿੰਘ ਖਾਲਸਾ ਜੀ ਦਾ ਐਕਸੀਡੈਂਟ ਹੋਣਾ ਸੀ, ਮਲਸੀਆਂ ਨਗਰ ਭਾਈ ਗਿਆਨ ਸਿੰਘ ਦੇ ਘਰ ਸੀ ਉਦਣ ਲੰਗਰ ਪ੍ਰਸ਼ਾਦਾ, ਅਤੇ ਉਦਣ ਉੱਥੇ ਇੱਕ ਤਾਂ ਰਾਗੀਆਂ ਨੂੰ ਕਹਿ ਕੇ ਇਹ ਵਾਰ ਵਾਰ ਸ਼ਬਦ ਪੜ੍ਹਾਇਆ, ਬਹੁ ਰਹਿਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸਹਿ ਕਾ ਹੁਕਮੈ ਬੁੱਝ ਸਮਾਵੇਂਗੇ। ਫਿਰ ਉਸ ਵੇਲੇ ਇੱਕ ਧਾਰਨਾ ਬੁਲਾਈ ਪ੍ਰਸ਼ਾਦਾ ਵਰਤਾਉਂਦਿਆਂ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਉੱਥੇ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਵੀ ਪਹੁੰਚੇ ਹੋਏ ਸੀ, ਅਤੇ ਜਦੋਂ ਮਹਾਂਪੁਰਸ਼ ਉੱਥੋਂ ਸੋਲਨ ਨੂੰ ਚੱਲਣ ਲੱਗੇ ਮਲਸੀਆਂ ਤੋਂ, ਅਤੇ ਹੱਸ ਕੇ ਸੰਤ ਬਾਬਾ ਹਰਨਾਮ ਸਿੰਘ ਨੂੰ ਕਿਹਾ, ਆਓ ਮਹਾਂਪੁਰਸ਼ੋ ਨਾਲ ਲੈ ਚੱਲੀਏ। ਉਹ ਵੀ ਸਮਝ ਗਏ, ਰਮਜ ਪਤਾ ਸੀ ਉਹ ਅੰਦਰ ਦੀਆਂ ਗੱਲਾਂ, ਕਹਿੰਦੇ ਅਜੇ ਗੁਰੂ ਮਹਾਰਾਜ ਦਾ ਸਾਨੂੰ ਹੁਕਮ ਨਹੀਂ, ਤੁਸੀਂ ਚੱਲੋ, ਅਸੀਂ ਪਿੱਛੇ ਆਉਂਦੇ ਹਾਂ। ਇਹ ਕੋਈ ਨਾ ਸਮਝ ਸਕਿਆ। ਫਿਰ ਉਦੋਂ ਸਿੰਘਾਂ ਨੂੰ ਇਕੱਠਿਆਂ ਕਰਕੇ ਕਿਹਾ, ਭਾਈ ਰਾਮ ਸਿੰਘ ਸੀ ਚੱਲਦੇ ਪਿੰਡ ਦਾ, ਉਹ ਅਤੇ ਹੋਰ ਕੁਝ ਸਿੰਘ ਸੰਤ ਕਰਤਾਰ ਸਿੰਘ ਖਾਲਸਾ ਜੀ ਦੀ ਚੜ੍ਹਦੀ ਕਲਾ ਵਾਸਤੇ ਕੁਝ ਪਾਠ ਕਰਿਆ ਕਰਦੇ ਸੀ ਜਪਜੀ ਸਾਹਿਬ ਚੌਪੀ ਸਾਹਿਬ ਦੇ, ਅਤੇ ਉਹਨਾਂ ਨੂੰ ਖਾਸ ਤੌਰ 'ਤੇ ਕਿਹਾ ਕਿ ਹੁਣ ਅੱਜ ਤੋਂ ਬਾਅਦ ਭਾਈ ਜਰਨੈਲ ਸਿੰਘ ਬਿਆਸੀ ਦੀ ਚੜ੍ਹਦੀ ਕਲਾ ਲਈ ਪਾਠ ਕਰਨੇ ਆ। ਅਤੇ ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਵਾਰੀ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਇਹਨਾਂ ਨੂੰ ਕਥਾ ਕਰਨ ਭੇਜਿਆ, ਸੰਤ ਜਰਨੈਲ ਸਿੰਘ ਨੂੰ, ਅਭਿਆਸੀ ਨੂੰ। ਅਤੇ ਪਿੰਡ ਵਾਸੀਆਂ ਨੇ ਕਥਾ ਤਾਂ ਸੁਣੀ ਪਰ ਮਹਾਂਪੁਰਸ਼ਾਂ ਕੋਲ ਗਿਲਾ ਕੀਤਾ ਕਿ ਆਪ ਜੀ ਨਹੀਂ ਆਏ। ਸੰਤ ਕਹਿਣ ਲੱਗੇ, ਆਉਣ ਵਾਲੇ ਸਮੇਂ 'ਚ ਇਸੇ ਸਿੰਘ ਦੇ ਕੋਲੋਂ ਕਥਾ ਸੁਣਨੀ ਪੈਣੀ ਹੈ। ਤਾਂ ਉਹ ਵੀ ਚੁੱਪ ਕਰ ਗਏ। ਤਾਂ ਗੁਰੂ ਕੇ ਪਿਆਰਿਓ, ਇਹ ਸੰਤ ਜਰਨੈਲ ਸਿੰਘ ਖਾਲਸਾ ਜੀ ਬਹੁਤ ਨਿਮਰਤਾ ਧਾਰ ਕੇ ਛੁੱਪ ਕੇ ਜਥੇਬੰਦੀ 'ਚ ਰਹਿੰਦੇ ਰਹੇ, ਹਰ ਸਿੰਘ ਦਾ ਸਤਿਕਾਰ ਕਰਦੇ ਰਹੇ। ਬੜੀਆਂ ਬਾਤਾਂ ਹਨ ਉਹਨਾਂ ਦੇ ਜੀਵਨ ਦੀਆਂ, ਉਹਨਾਂ ਦੇ ਪਰਿਵਾਰ ਦੇ ਜੀਅ ਜਿਹੜੇ ਦੱਸਦੇ ਨੇ ਵੀ ਜੋ ਕੁਝ ਉਹਨਾਂ ਨੇ ਬੰਦਗੀ ਘਰ ਵਿੱਚ ਰਹਿ ਕੇ ਕੀਤੀ। ਪਿੰਡ ਵਾਸੀਆਂ ਨੂੰ ਪਤਾ, ਰੋਡੇ ਪਿੰਡ ਦੇ ਜਿਹੜੇ ਲੋਕ ਨੇ ਨਾ, ਉਹ ਅਜੇ ਤੱਕ ਟਕਸਾਲ ਦਾ ਕੋਈ ਸਿੰਘ ਚੋਲੇ ਵਾਲਾ ਲੰਘਦਾ ਜਾਂਦਾ ਹੋਏ ਅਤੇ ਦਰਵਾਜ਼ਿਆਂ ਦੇ ਹੱਥ ਜੋੜ ਕੇ ਖਲੋਤੇ ਹੁੰਦੇ ਆ। ਸੰਤ ਜਰਨੈਲ ਸਿੰਘ ਦਾ ਸਤਿਕਾਰ ਉਹ ਇੰਨਾ ਕਰਦੇ ਸੀ, ਜਦੋਂ ਖੇਤਾਂ 'ਚੋਂ ਤੁਰੇ ਆਉਣ ਤਾਂ ਗੱਲਾਂ ਕਰਦੇ ਚੁੱਪ ਹੋ ਜਾਂਦੇ ਸੀ ਵੀ ਜਰਨੈਲ ਸਿੰਘ ਆ ਗਿਆ, ਚੁੱਪ ਕਰ ਜਾਓ ਵੀ ਬਾਣੀ ਪੜ੍ਹੋ ਜਾਂ ਖਿੰਡ ਜਾਓ। ਇਹ ਤੇਜ਼ ਪ੍ਰਤਾਪ ਸੀ। ਇੱਕ ਵਾਰੀ ਖਾਲ ਖਾਲਦਿਆਂ ਉਹਨਾਂ ਨੇ ਆਪਣੇ ਭਤੀਜੇ ਨੂੰ ਕਿਹਾ ਵੀ ਦਾਸ ਤਾਂ ਗਰੀਬ ਜਿਹਾ, ਪਰ ਇੱਕ ਸਮਾਂ ਆਉਣਾ ਜਿਵੇਂ ਸੂਰਜ ਚਮਕਦਾ ਦੁਨੀਆ ਦੇ ਵਿੱਚ, ਇੰਝ ਮੇਰਾ ਨਾਮ ਚਮਕਣਾ। ਇਹ ਉਹਨਾਂ ਨੇ ਪਹਿਲਾਂ ਬਚਨ ਦੱਸਤਾ। ਇਸੇ ਤਰ੍ਹਾਂ ਭਾਈ ਜਸਵੀਰ ਸਿੰਘ ਨੂੰ ਕਿਹਾ ਵੀ ਜਦੋਂ ਤੇਰਾ ਵਿਆਹ ਹੋਣਾ ਨਾ, ਤੇਰੇ ਪਿਤਾ ਜੀ ਵਿਆਹ ਵਿੱਚ ਸ਼ਾਮਿਲ ਨਹੀਂ ਹੋਣਗੇ, ਤੇਰੇ ਵਿਆਹ ਦੀਆਂ ਜ਼ਿੰਮੇਵਾਰੀਆਂ ਦਾਸ ਨਿਭਾਏਗਾ। ਤਾਂ ਉਹ ਕੁਝ ਉਦਾਸ ਹੋ ਗਿਆ ਵੀ ਸ਼ਾਇਦ ਪਿਤਾ ਜੀ ਇਸ ਦੁਨੀਆ ਤੋਂ ਚਲੇ ਜਾਣਗੇ। ਤਾਂ ਉਸ ਵੇਲੇ ਭਾਈ ਜਗੀਰ ਸਿੰਘ ਨਾਲ ਸੁਣਦਾ ਮਹਾਂਪੁਰਸ਼ ਕਹਿੰਦੇ ਨੇ, ਫਿਕਰ ਨਾ ਕਰ, ਹੋਣਗੇ ਦੁਨੀਆ ਵਿੱਚ ਹੀ ਪਰ ਤੇਰੇ ਵਿਆਹ ਵਿੱਚ ਉਹ ਸ਼ਾਮਿਲ ਨਹੀਂ ਹੋ ਸਕਣਗੇ। ਉਦੋਂ ਫਿਰ ਉਹਨਾਂ 'ਤੇ ਕੇਸ ਪਿਆ ਹੋਇਆ ਸੀ ਅਤੇ ਉਹ ਪਾਸੇ ਸਨ, ਇਸ ਕਰਕੇ ਭਾਈ ਜਸਵੀਰ ਸਿੰਘ ਦੇ ਵਿਆਹ ਦੀ ਜਿਹੜੀ ਜ਼ਿੰਮੇਵਾਰੀਆਂ ਸਾਰੀਆਂ ਸੰਤ ਜਰਨੈਲ ਸਿੰਘ ਨਿਭਾਈਆਂ। ਅਜਿਹੇ ਕਈ ਬਚਨ ਆਉਣ ਵਾਲੇ ਸਮੇਂ ਬਾਰੇ, ਕੱਲ੍ਹ ਨੂੰ ਕੀ ਹੋਣਾ ਇਹ ਵੀ ਦੱਸਦਿਆ ਕਰਦੇ ਸੀ, ਕਿਤੇ ਕਿਤੇ ਇਹੋ ਜਿਹੇ ਬਚਨ ਕਰਿਆ ਕਰਦੇ ਸਨ। ਸੋ ਇਉਂ ਸਾਧ ਸੰਗਤ ਜੀ, ਫਿਰ ਜਿਸ ਵੇਲੇ ਸੰਤ ਕਰਤਾਰ ਸਿੰਘ ਖਾਲਸਾ ਜੀ ਸੱਚਖੰਡ ਪਜਾਨਾ ਕਰ ਗਏ ਤਾਂ ਉਹਨਾਂ ਦੇ ਦੁਸਹਿਰੇ ਤੋਂ ਪਹਿਲਾਂ ਚੋਣ ਕਰਨੀ ਸੀ ਵੀ ਕਿਹੜੇ ਸਿੰਘ ਨੂੰ ਦਸਤਾਰਬੰਦੀ ਕੀਤੀ ਜਾਏ। ਆਪਸ ਵਿੱਚ ਵਿਚਾਰਾਂ ਚੱਲੀਆਂ। ਫਿਰ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਨੇ ਦਰਸ਼ਨੀ ਡਿਉੜੀ ਵਿੱਚ ਜਥਾ ਇਕੱਠਾ ਕੀਤਾ ਅਤੇ ਜਥੇ ਦੇ 94 ਸਿੰਘ ਉੱਥੇ ਇਕੱਠੇ ਸੀ। ਤਾਂ ਉਹਨਾਂ ਨੇ ਬਚਨ ਕੀਤਾ ਕਿ ਅੱਗੇ ਅਸੀਂ ਸੰਤ ਚੁਣਦੇ ਸੀ, ਐਤਕੀ ਹੁਣ ਨਾਲ ਸੰਤ ਦੇ ਜਰਨੈਲ ਵੀ ਚੁਣਨਾ ਪੈਣਾ। ਸਾਰੇ ਵੇਖਣ ਲੱਗ ਪਏ ਵੀ ਕੌਣ, ਤਾਂ ਉਸ ਵੇਲੇ ਕਹਿਣ ਲੱਗੇ ਜਰਨੈਲ ਸੋਂ ਆਪਣਾ ਅਭਿਆਸੀ, ਅੱਗੇ ਅਸੀਂ ਇਕੱਲਾ ਸੰਤ ਚੁਣਦੇ ਸੀ, ਹੁਣ ਨਾਲ ਜਰਨੈਲ ਵੀ ਚੁਣਨਾ ਪੈਣਾ, ਸਮਾਂ ਇਹੋ ਜਿਹਾ ਆ ਰਿਹਾ। ਅਤੇ ਫਿਰ ਉਸ ਜਦੋਂ ਇੰਝ ਕਿਹਾ ਤਾਂ ਕਹਿੰਦੇ ਜਿਸ ਨੂੰ ਕਿਸੇ ਨੂੰ ਇਤਰਾਜ਼ ਆ ਤਾਂ ਉਹ ਕਰੇ ਗੱਲ, ਕਿਸੇ ਨੇ ਨਹੀਂ ਇਤਰਾਜ਼ ਕੀਤਾ। ਫਿਰ ਮਹਾਂਪੁਰਸ਼ ਕਹਿੰਦੇ ਵੀ ਅਸੀਂ ਤੁਹਾਡੇ ਵਚਨ ਕਰੋ ਸਾਰੇ ਅਤੇ ਟੇਪ ਭਰ ਲੈਂਦੇ ਹਾਂ। ਫਿਰ ਉਸ ਵੇਲੇ ਇੱਕ ਸਿੰਘ ਨੇ ਟੇਪ ਰਿਕਾਰਡ ਲਿਆਂਦਾ ਅਤੇ ਉਹਦਾ ਬਟਨ ਦੱਬ ਕੇ ਕਈ ਸਿੰਘਾਂ ਦੇ ਵਚਨ ਜਿਹੜੇ ਸੀ ਵਿੱਚ ਭਰੇ ਕਿ ਅਸੀਂ ਭਾਈ ਜਰਨੈਲ ਸਿੰਘ ਅਭਿਆਸੀ ਨਾਲ ਸਹਿਮਤ ਹਾਂ ਕਿ ਉਹ ਟਕਸਾਲ ਦੇ ਮੁਖੀ ਬਣਨ। ਤਾਂ ਇੰਝ ਸੰਤ ਜਰਨੈਲ ਸਿੰਘ ਖਾਲਸਾ ਜੀ ਦੀ 14ਵੇਂ ਮੁਖੀ ਦੇ ਤੌਰ 'ਤੇ ਇਹ 1977 ਨੂੰ ਅੱਜ ਦੇ ਦਿਨ ਮਿਹਤੇ ਚੋਣ ਹੋਈ ਸੀ। ਚੋਣ ਕਰਨ ਵਾਲਿਆਂ 'ਚ ਮੁੱਖ ਤੌਰ 'ਤੇ ਬਾਬਾ ਠਾਕੁਰ ਸਿੰਘ ਜੀ ਸਨ, ਅਤੇ ਇਸ ਕਰਕੇ ਸੰਤ ਜਰਨੈਲ ਸਿੰਘ ਉਹਨਾਂ ਦੀ ਬੰਦਗੀ ਬਾਰੇ ਵੀ ਜਾਣਦੇ ਸੀ। ਵੱਡੇ ਮਹਾਂਪੁਰਸ਼ਾਂ ਦੇ ਕੋਲ 23 ਸਾਲ ਉਹਨਾਂ ਨੇ ਗੜਬਈ ਦੀ ਸੇਵਾ ਨਿਭਾਈ ਸੀ, ਅਤੇ ਬਾਬਾ ਠਾਕੁਰ ਸਿੰਘ ਜੀ ਇਹੋ ਜਿਹੀ ਹਸਤੀ ਸੀ ਕਿ ਉਹਨਾਂ ਨੂੰ 1 ਸਾਲ ਪੂਰਾ ਨਾ ਦਿਨੇ ਨਾ ਰਾਤ ਸੌਣ ਦਿੱਤਾ ਵੱਡੇ ਸੰਤਾਂ ਨੇ। ਬਾਬਾ ਜੀ ਮੈਨੂੰ ਦੱਸਦੇ ਸੀ ਕਿ ਮੈਂ ਦਰਵਾਜ਼ੇ ਦੇ ਲਾਗੇ ਕੰਧ ਨਾਲ ਢੋ ਲਾ ਕੇ ਬੈਠਾ, ਭਾਵੇਂ ਨੀਂਦ 2 ਮਿੰਟ ਆ ਜਾਏ, ਉਦੋਂ ਮਨ 'ਚ ਇਹ ਉਤਸ਼ਾਹ ਹੁੰਦਾ ਸੀ ਕਿ ਰਾਤ ਵੀ ਕੋਈ ਸੇਵਾ ਦੱਸਣਗੇ ਤਾਂ ਮੈਂ ਕਰਾਂਗਾ। ਭਾਈ ਡੋਲਿਆ ਨਹੀਂ, 1 ਸਾਲ ਸਾਲ ਭਰ ਪਰਖ ਕਰਕੇ ਵੱਡੇ ਸੰਤਾਂ ਕਿਹਾ, ਓਏ ਕਾਲਿਆ ਜਿਹਾ, ਤੂੰ ਸ਼ਕਲ ਨਹੀਂ ਵਹਿੰਦਾ ਆਪਣੀ, ਜਾਂ ਦੌੜ ਜਾ ਘਰ ਨੂੰ। ਅਤੇ ਫਿਰ ਚਰਨਾਂ 'ਤੇ ਡਿੱਗ ਪਏ, ਜੀ ਆਪ ਜੀ ਤੋਂ ਬਿਨਾਂ ਮੇਰਾ ਥਾਂ ਹੀ ਕੋਈ ਨਹੀਂ। ਤਾਂ ਫਿਰ ਉਹ ਮਹਾਂਪੁਰਸ਼ਾਂ ਨੇ ਖਲੋ ਕੇ ਅਰਦਾਸ ਕੀਤੀ ਕਿ ਸਤਿਗੁਰੂ ਮਹਾਰਾਜ ਜੀ, ਭਾਈ ਠਾਕੁਰ ਸਿੰਘ ਨੇ ਮੇਰੀ ਸੇਵਾ ਬੜੀ ਕੀਤੀ ਆ, ਇਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿਓ। ਅਤੇ ਉਹ ਸੀ ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ, 23 ਸਾਲ ਉਹ ਸੇਵਾ, ਉਦੋਂ ਬਾਅਦ ਵੀ ਅਸੀਂ ਬਿਰਧ ਅਵਸਥਾ ਤੱਕ ਉਹਨਾਂ ਦੀ ਅਵਸਥਾ ਵੇਖਦੇ ਰਹੇ ਹਾਂ। ਸੇਵਾ ਅਤੇ ਸਿਮਰਨ ਦੀ ਮੂਰਤ, ਜਥੇਬੰਦੀ ਦੇ ਮੁਖੀ ਦੇ ਤੌਰ 'ਤੇ ਹੁੰਦਿਆਂ ਵੀ ਜੇ ਦਰੀਆਂ ਝਾੜਨ ਵਾਲੀਆਂ ਤਾਂ ਆਪ ਝਾੜਨ ਲੱਗ ਪੈਂਦੇ, ਸਿੰਘਾਂ ਨੂੰ ਕੁਛ ਨਹੀਂ ਸੀ ਕਹਿੰਦੇ, ਔਰ ਜੇ ਭਾਂਡੇ ਮਾਂਜਣ ਵਾਲੇ ਤਾਂ ਕਮਰ ਕੱਸਾ ਕਰਕੇ ਭਾਂਡੇ ਮਾਂਜਣ ਲੱਗ ਪੈਂਦੇ ਸੀ। ਅਤੇ ਇੱਕ ਵਾਰੀ ਲੰਗਰ ਵਿੱਚ ਬਾਲਣ ਵਾਸਤੇ ਢੀਂਜਣ ਸੀ ਖੇਤਾਂ 'ਚ ਬੀਜਿਆ, ਉਹ ਜਦੋਂ ਵੱਢਿਆ ਸੁਕਾਇਆ ਅਤੇ ਚੁੱਕ ਕੇ ਲਈ ਆਉਂਦੇ ਸੀ ਸਿੰਘ। ਅਤੇ ਜਿਹੜਾ ਦਮਦਮੀ ਟਕਸਾਲ ਦਾ ਹੈੱਡ ਗ੍ਰੰਥੀ ਸਿੰਘ ਸੀ ਭਾਈ ਗੁਰਦੀਪ ਸਿੰਘ, ਇਸ ਵੇਲੇ UK ਵਿੱਚ ਆ, ਉਹਨੇ ਵੀ ਸਿਰ 'ਤੇ ਪੰਡ ਚੁੱਕੀ ਹੋਈ ਸੀ। ਮਹਾਂਪੁਰਸ਼ ਤੁਰੇ ਜਾਂਦੇ ਅੱਗੋਂ ਮਿਲ ਪਏ, ਕਹਿਣ ਲੱਗੇ ਭਾਈ ਗੁਰਦੀਪ ਸਿੰਘ, ਇਹ ਤੈਨੂੰ ਪੰਡ ਕਿਹਨੇ ਚੁਕਾਈ? ਕਹਿਣ ਲੱਗੇ, ਜੀ ਲੰਗਰ ਵਾਸਤੇ ਸੇਵਾ ਕਰਨ ਲਈ ਕਿਹਾ ਸੀ ਅਤੇ ਮੈਂ ਵੀ ਨਾਲ ਆ ਗਿਆ। ਕਹਿੰਦੇ, ਨਹੀਂ ਨਹੀਂ, ਗੁਰੂ ਮਹਾਰਾਜ ਦਾ ਵਜ਼ੀਰ ਸਿਰ 'ਤੇ ਪੰਡ ਨਹੀਂ ਚੁੱਕ ਸਕਦਾ, ਤੇਰੀ ਪੰਡ ਮੈਂ ਚੁੱਕਾਂਗਾ, ਤੂੰ ਨਹੀਂ ਪੰਡ ਚੁੱਕਣੀ, ਸੁੱਟ ਇੱਥੇ, ਆ ਸਾਡੇ ਸਿਰ 'ਤੇ ਚੁਕਾ, ਮੇਰੇ ਸਿਰ 'ਤੇ ਚੁਕਾ। ਤਾਂ ਉਹਨੇ ਕਿਹਾ, ਮਹਾਂਪੁਰਸ਼ੋ, ਜਿਹੜਾ ਗ੍ਰੰਥੀ ਸਿੰਘ ਆ, ਕੀ ਉਹਨੂੰ ਹੋਰ ਸੇਵਾ ਕਰਨ ਦਾ ਅਧਿਕਾਰ ਨਹੀਂ? ਮੇਰੀ ਸੇਵਾ ਕਿਉਂ ਖੋ ਰਹੇ ਹੋ? ਕਹਿੰਦੇ, ਨਹੀਂ ਨਹੀਂ, ਤੁਸੀਂ ਗੁਰੂ ਮਹਾਰਾਜ ਦੇ ਵਜ਼ੀਰ ਹੋ, ਤੁਸੀਂ ਇਹੋ ਜਿਹੀ ਸੇਵਾ ਨਹੀਂ ਕਰਨੀ। ਅਤੇ ਇਸ ਤਰ੍ਹਾਂ ਇੰਨਾ ਸਤਿਕਾਰ ਕਰਦੇ ਸੀ, ਜਥੇ ਦਾ ਕੋਈ ਸਿੰਘ ਜਾਣ ਲੱਗਦਾ ਸੀ ਅਤੇ ਉਹਦੇ ਉਹਨੂੰ ਰੋਕਦੇ ਸੀ ਵੀ ਤੂੰ ਕਿਉਂ ਇੱਥੋਂ ਜਾ ਰਿਹਾ, ਦੱਸ ਤਕਲੀਫ ਕੀ ਹੈ? ਅਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਵੀ ਬਾਬਾ ਜੀ ਦਾ ਬਹੁਤ ਸਨਮਾਨ ਸਦਾ ਵਾਸਤੇ ਕਰਦੇ ਸੀ, ਜਦੋਂ ਬਾਬਾ ਜੀ ਤੁਰੇ ਆਉਣ ਤਾਂ ਉੱਠ ਕੇ ਖੜ੍ਹੇ ਹੋ ਜਾਂਦੇ ਸੰਤ ਜਰਨੈਲ ਸਿੰਘ। ਖੈਰ, ਇਹ ਸੰਖੇਪ 'ਚ ਬੇਨਤੀ ਕੀਤੀ ਆ। ਸੋ ਉਸ ਮਹਾਂਪੁਰਸ਼ ਦੇ ਬੋਲ ਜਦੋਂ ਉਹ ਸਟੇਜ 'ਤੇ ਬੋਲਦੇ ਸੀ, ਮੈਨੂੰ ਇੱਕ ਬੰਦੇ ਨੇ ਹੱਡ ਬੀਤੀ ਦੱਸੀ ਕਿ ਸੰਤ ਜਰਨੈਲ ਸਿੰਘ ਦੁਰਾਏ ਆਏ ਅਤੇ ਉਹ ਜਦੋਂ ਸਖਤ ਬੋਲ ਰਹੇ ਸੀ, ਮੈਂ ਮਨ 'ਚ ਵਿਚਾਰਿਆ, ਹਜ਼ਾਰਾਂ ਦਾ ਇਕੱਠ ਸੀ, ਹੋ ਸਕਦਾ 2-4 ਲੱਖ ਦਾ ਇਕੱਠ ਹੋਵੇ, ਅਤੇ ਜਦੋਂ ਬੋਲ ਰਹੇ ਸੀ ਬੜਾ ਸਖਤ, ਅਤੇ ਉਸ ਵੇਲੇ ਮੈਂ ਵਿਚਾਰਿਆ ਵੀ ਇਹਨਾਂ ਦੇ ਨੇੜੇ ਬਾਡੀਗਾਰਡ ਨੇ 2-4, ਇਹਨਾਂ ਦੇ ਸਾਹਮਣੇ ਤਾਂ ਨਹੀਂ ਕੋਈ ਬੋਲਦਾ ਹੋਵੇਗਾ, ਪਰ ਜਿਹੜੇ ਪਿੱਛੇ ਲੋਕ ਖਲੋਤੇ ਆ ਉਹ ਤਾਂ ਇਸ ਸੰਤ ਦੇ ਬਰਖਲਾ ਬੋਲਣਗੇ ਜਿਵੇਂ ਬੋਲ ਰਿਹਾ। ਪਰ ਮੈਂ ਘੁੰਮ ਫਿਰ ਕੇ ਵੇਖਿਆ, ਸਭਨਾਂ ਦੇ ਉੱਪਰ ਐਸਾ ਪ੍ਰਭਾਵ ਪੈ ਰਿਹਾ ਸੀ, ਸਾਰੇ ਨੌਜਵਾਨ ਕਹਿ ਰਹੇ ਸੀ ਅਸੀਂ ਗਲਤ ਹਾਂ, ਜੋ ਇਹ ਸੰਤ ਜੀ ਬੋਲ ਰਹੇ ਨੇ ਬਿਲਕੁਲ ਦਰੁਸਤ ਹੈ, ਸਾਨੂੰ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ, ਅੰਮ੍ਰਿਤ ਛਕਣਾ ਚਾਹੀਦਾ। ਐਨ ਕੰਨ ਕੱਸ ਕੇ ਸਾਰੇ ਲੋਕ, ਨੌਜਵਾਨ ਵੀ ਉਹਨਾਂ ਦਾ ਹਰ ਬਚਨ ਸੁਣ ਰਹੇ ਸੀ ਅਤੇ ਮੰਨ ਰਹੇ ਸੀ, ਕਿੰਨੀਆਂ ਕੁ ਬਚਨ ਉਹਨਾਂ ਦੇ ਬਾਰੇ ਕੀਤੇ ਜਾਣ। ਇੱਥੇ ਇੱਕ ਸਿੰਘ ਰਹਿੰਦਾ ਭਾਈ ਕੁਲਵੰਤ ਸਿੰਘ, ਦੂਸਰਾ ਦਾ ਭਰਾ ਅਮਰੀਕਾ ਜਾਂ ਨਿਸ਼ਾਨ ਸਿੰਘ, ਅਤੇ ਇਹਨਾਂ ਦੇ ਮਾਮਾ ਜੀ ਸੀ ਫਤਿਹ ਸਿੰਘ ਨਾਂ ਸੀ ਉਹਦਾ, ਅਤੇ ਸਿਰੋਂ ਮੋਨਾ ਸੀ, ਅਤੇ ਉਹ ਪਾਕਿਸਤਾਨ ਨੂੰ ਫੀਮ ਲਿਆ ਕੇ ਵੇਚਣ ਵਾਲੇ ਅਤੇ ਰੋਜ਼ ਫੀਮ ਖਾਣ ਵਾਲੇ, ਅਤੇ ਨਾਲ ਉਹ ਸੀ ਦੋਧੀ, ਜਿਹੜੇ ਦੋਣੇ ਹੁੰਦੇ ਆ ਉਹਨਾਂ ਪਿੱਤਲ ਦੀਆਂ ਗਾਗਰਾਂ 'ਚ ਦੁੱਧ ਅੰਮ੍ਰਿਤਸਰ ਸਾਹਿਬ ਲੈ ਕੇ ਆਉਂਦੇ ਸੀ ਵੇਚਣ ਵਾਸਤੇ ਮੱਝਾਂ ਗਾਵਾਂ ਦਾ। ਅਤੇ ਉਹ ਕਹਿਣ ਲੱਗਾ, ਅੱਜ ਮੈਂ ਵੇਖਣਾ ਚਾਹੁੰਦਾ ਇੱਥੇ ਜਿਹੜਾ

ਉਹ ਆਇਆ ਹੀ ਨਹੀਂ ਫਤਿਹ ਸੋਂ, ਉਹਦਾ ਭਣਵਈਆ ਕਹਿਣ ਲੱਗਾ ਵੀ ਉਹ ਫੀਮੀ ਅਮਲੀ ਬੰਦਾ ਆਪੇ ਆ ਜਾਏਗਾ, ਜਦੋਂ ਨਸ਼ਾ ਨਾ ਮਿਲਿਆ ਉੱਥੇ ਕਿਹੜਾ ਨਸ਼ਾ ਮਿਲਣਾ। ਪਰ 15 ਦਿਨ ਲੰਘ ਗਏ, ਉਹ ਗਿਆ ਹੀ ਨਾ। ਉਹਦਾ ਭਣਵਈਆ ਸੀ ਭਾਈ ਸੰਤੋਖ ਸਿੰਘ, ਇੱਥੇ ਕੁਲਵੰਤ ਸਿੰਘ ਆ, ਉਹਦਾ ਪਿਤਾ ਸੀ ਭਾਈ ਸੰਤੋਖ ਸਿੰਘ। ਉਹ ਕਹਿੰਦਾ ਮੈਂ ਲਿਆਉਣਾ। ਉਹ ਆਇਆ ਅਤੇ ਜਦੋਂ ਵੇਖਿਆ ਤਾਂ ਉਹਨੇ ਸਿਰ 'ਤੇ ਕੇਸਰੀ ਦਸਤਾਰ ਬੱਧੀ ਅਤੇ ਗੁਰਬਾਣੀ ਦੀ ਸੰਥਿਆ ਕਰ ਰਿਹਾ ਸੀ ਸਿੰਘਾਂ ਤੋਂ ਨਾਨਕ ਨਿਵਾਸ 'ਚ। ਅਤੇ ਜਦੋਂ ਲੱਗਾ ਸਮਝਾਉਣ ਵੀ ਆ ਚਲੀਏ ਘਰ ਨੂੰ, ਅੱਗੋਂ ਉਹਨੇ ਜੋ ਕੁਝ ਕਿਹਾ ਉਹਦੇ ਨਾਲ ਸੰਤੋਖ ਸਿੰਘ ਵੀ ਉੱਥੇ ਰਹਿ ਪਿਆ। ਅਤੇ ਦੋਵਾਂ ਨੇ ਮਹਾਂਪੁਰਸ਼ਾਂ ਨੂੰ ਕਿਹਾ ਜੀ ਸਾਡੇ ਸਿਰ ਹੁਣ ਪੰਥ ਵਾਸਤੇ ਲੱਗਣਗੇ। ਅਤੇ ਫਿਰ ਉਹਨਾਂ ਨੇ ਘਰਦਿਆਂ ਦਾ ਕੋਈ ਕੰਮ ਨਹੀਂ ਕੀਤਾ। ਸੰਤੋਖ ਸਿੰਘ ਨੇ ਤਾਂ ਇਹ ਦੋਵੇਂ ਭਜੰਗੀ ਵੀ ਆਪਣੇ ਮਹਾਂਪੁਰਸ਼ਾਂ ਕੋਲ, ਬਾਬਾ ਠਾਕਰ ਸਿੰਘ ਕੋਲ ਛੱਡੇ ਵੀ ਇਹ ਵੀ ਬੇਸ਼ੱਕ ਸ਼ਹੀਦ ਹੋ ਜਾਣ, ਇਹ ਹੁਣ ਮੇਰੇ ਨਹੀਂ, ਇਹਨਾਂ ਨੂੰ ਘਰ ਨਹੀਂ ਜਾਣ ਦੇਣਾ, ਇਹ ਮੈਂ ਤੁਹਾਡੇ ਸਪੁਰਦ ਕਰ ਚੱਲਿਆ। ਆਪ ਭਗੌੜਾ ਸੀ, ਉਹ ਦੋਵੇਂ ਸਾਲਾ ਭਣਵਈਆ ਸ਼ਹੀਦ ਹੋਏ ਨੇ, ਫਤਿਹ ਸਿੰਘ ਅਤੇ ਸੰਤੋਖ ਸਿੰਘ। ਇਹ ਮਹਾਂਪੁਰਸ਼ਾਂ ਦੀ ਕਰਮ ਖੰਡ ਕੀ ਬਾਣੀ ਜ਼ੋਰ, ਇਹ ਬਖਸ਼ਿਸ਼ ਦੇ ਖੰਡ ਵਿੱਚ ਜਿਹੜਾ ਪਹੁੰਚਿਆ ਉਹਦੇ ਮੁੱਖ ਤੋਂ ਨਿਕਲੇ ਬਚਨਾਂ ਵਿੱਚ ਐਸਾ ਜ਼ੋਰ, ਐਸਾ ਬਲ ਹੁੰਦਾ। ਕਿਉਂਕਿ ਕਮਾਈ ਕੀਤੀ ਤਾਂ ਇੰਝ ਦੱਸਦੇ ਹਨ ਕਿ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਦਸਮ ਪਾਤਸ਼ਾਹ ਦੇ ਨਾਲ ਜਿਹੜੇ ਚੌਰ ਬਰਦਾਰ ਸੀ ਗੁਰਮੁਖ ਪਿਆਰੇ ਭਾਈ ਮਾਨ ਸਿੰਘ, ਜਦੋਂ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਨਿਕਲੇ ਆ, ਭਾਈ ਦਇਆ ਸਿੰਘ, ਧਰਮ ਸਿੰਘ ਅਤੇ ਤੀਸਰੇ ਭਾਈ ਮਾਨ ਸਿੰਘ, ਇਹ ਚਿਤੌੜ ਵਿਖੇ ਸ਼ਹੀਦ ਹੋਏ ਸੀ। ਤਾਂ ਇਹਨਾਂ ਨਾਲ ਇਹਨਾਂ ਕਿਹਾ ਸੀ ਉਸ ਵੇਲੇ ਗੜੀ 'ਚ ਵੜਨ ਵੇਲੇ ਵੀ ਮਹਾਰਾਜ ਇਹ ਤਾਂ ਕੱਚੀ ਹਵੇਲੀ ਆ। ਤਾਂ ਹਜ਼ੂਰ ਕਹਿਣ ਲੱਗੇ ਇਸ ਵੇਲੇ ਕੱਚੀ ਆ, ਤੇਰੇ ਵੇਲੇ ਪੱਕੀਆਂ ਹੋਣਗੀਆਂ, ਤੈਨੂੰ ਵੀ ਜੰਗ ਲੜਨੀ ਪਏਗੀ। ਇਸ ਪ੍ਰਕਾਰ ਇੱਕ ਮੰਗਲ ਪ੍ਰਕਾਸ਼ ਵਿੱਚ ਵੀ ਬਚਨ ਲਿਖਿਆ ਹੋਇਆ ਮਹਾਂਪੁਰਸ਼ਾਂ ਬਾਰੇ, ਜਿੱਥੇ ਬਚਨ ਲਿਖਿਆ ਜਿਨਹੀਂ ਕਿ ਕਾਰਨੇ ਪੰਥ ਕੀ ਉਹ ਪ੍ਰਕਾਸ਼, ਊੜ ਤਕਾਵਨ ਜਾਹੇਂਗੇ ਸਿੰਘ ਉਹਨਾਂ ਕੇ ਪਾਸ, ਤਵੀ ਏਕ ਸਿੰਘ ਖਾਲਸਾ ਪ੍ਰਗਟ ਹੋਏ, ਕਿਲ੍ਹਾ ਬਣਾਵੇ ਹਰਿਮੰਦਰ ਮੈਂ ਆਣ, ਰਾਜ ਚੱਲਸੀ ਰੰਡੀ ਕਾ ਫੌਜ ਚੜ੍ਹਾਵੇ ਹਰਿਮੰਦਰ ਮੈਂ ਆਣ, ਬੇਗਾਨੇ ਬਹੁ ਮਰੇਂਗੇ ਸਿੰਘ ਗੁਰੂ ਕੀ ਸ਼ਾਨ। ਇਹ ਬਚਨ ਪਹਿਲਾਂ ਦੇ ਲਿਖੇ, ਇਹ ਨਹੀਂ ਪਤਾ ਕਿਸ ਦੇ ਲਿਖੇ ਆ, ਪਰ ਦਾਸ ਨੇ ਪਹਿਲਾਂ ਪੜ੍ਹੇ ਸੀ। ਹੋਰ ਵੀ ਕਈ ਸਿੰਘ, ਇੱਕ ਨਿਹੰਗ ਸਿੰਘ, ਉਹ ਕਹਿੰਦਾ ਸੀ 40 ਸਾਲ ਤੋਂ ਇਹ ਪੋਥੀ ਮੇਰੇ ਪਾਸ ਹੈ ਅਤੇ ਮੈਨੂੰ ਸਮਝ ਆ ਗਈ ਸੀ, ਕਿਉਂਕਿ ਇਹ ਤੁਸੀਂ ਸੁਣਿਆ ਹੋਣਾ ਪੁਰਾਣੇ ਕਈ ਬਜ਼ੁਰਗਾਂ ਤੋਂ ਵੀ ਇੱਕ ਸਮਾਂ ਆਉਣਾ ਰੰਡੀ ਦਾ ਰਾਜ ਹੋਣਾ ਹਿੰਦੁਸਤਾਨ 'ਚ, ਉਹ ਇੰਦਰਾ ਗਾਂਧੀ, ਰੰਡੀ ਦਾ ਰਾਜ ਹੋਣਾ ਅਤੇ ਉਹਨੇ ਦਰਬਾਰ ਸਾਹਿਬ ਹਮਲਾ ਕਰਨਾ। ਇਹ ਪੁਰਾਣੇ ਬਜ਼ੁਰਗਾਂ, ਸਾਧੂ ਸੰਤਾਂ, ਸੰਤ ਅਤਰ ਸਿੰਘ ਵਰਗਿਆਂ ਨੇ ਇਹ ਸੰਗਤ ਵਿੱਚ ਇਹ ਬਚਨ ਦੱਸੇ ਹੋਏ ਸੀ। ਇਸ ਪ੍ਰਕਾਰ ਇਉਂ ਜੋ ਜਿਹਦੇ ਜਿੰਮੇ ਡਿਊਟੀ ਆ ਉਸਨੇ ਉਹ ਨਿਭਾਉਣੀ ਹੈ ਸਾਧ ਸੰਗਤ ਦੀ। ਹੋਰ ਵੀ ਸਾਧੂ ਸੰਤ ਸਭ ਸਤਿਕਾਰਯੋਗੀ ਹੋਏ ਨੇ, ਪਰ ਇਹਨਾਂ ਮਹਾਂਪੁਰਸ਼ਾਂ ਦੇ ਜਿੰਮੇ ਇਹ ਡਿਊਟੀ ਸੀ, ਕਿਉਂਕਿ ਹੋਰ ਲੋਕ ਜਿਹੜੇ ਸੀ ਮੋਰਚੇ ਲਾ ਕੇ ਅਤੇ ਮੁੜ ਕੇ ਆਪੋ ਆਪਣਾ ਲੋਭ ਲਾਲਚ ਹੱਲ ਕਰਕੇ ਅਤੇ ਮੋਰਚੇ ਚੱਕ ਦਿੰਦੇ ਸੀ, ਅਤੇ ਮਹਾਂਪੁਰਸ਼ਾਂ ਨੂੰ ਵੀ ਇੰਜੀ ਵਰਗੜਾ ਕੇ ਉਹ ਚਾਹੁੰਦੇ ਸੀ ਵੀ ਜੋ ਅਸੀਂ ਵਜ਼ੀਰੀਆਂ ਆਦਿਕ ਲੈ ਰਹੇ ਹਾਂ, ਜਿਵੇਂ ਟੌੜਾ ਆਇਆ ਸੰਤਾਂ ਕੋਲ ਵੀ ਮੁੱਖ ਮੰਤਰੀ ਦਾ ਅਹੁਦਾ ਮੈਨੂੰ ਦਿੰਦੇ ਆ, ਮਹਾਂਪੁਰਸ਼ ਕਹਿਣ ਲੱਗੇ ਤੁਸੀਂ ਲੈਣਾ ਤਾਂ ਲੈ ਲਓ, ਇਹ ਹੁਣ ਮੋਰਚਾ ਆਨੰਦਪੁਰ ਸਾਹਿਬ ਦੇ ਮਤੇ ਤੋਂ ਬਿਨਾਂ ਅਸੀਂ ਪਰੇ ਨਹੀਂ ਹੋ ਸਕਦੇ, ਇਹ ਤਾਂ ਇੰਜ ਹੀ ਹੋਏਗਾ। ਤਾਂ ਇਸ ਪ੍ਰਕਾਰ ਇਹ ਇੰਦਰਾ ਗਾਂਧੀ ਆਦਿਕ ਵੀ ਇਹੋ ਚਾਹੁੰਦੀ ਸੀ ਵੀ ਇਹ ਸਾਰੇ ਗੋਡੇ ਟੇਕ ਦੇਣ ਅਤੇ ਕੁਛ ਨਾ ਕੁਛ ਵਜ਼ੀਰੀਆਂ ਦੇ ਦਿਆਂ, ਪਰ ਮਹਾਂਪੁਰਸ਼ ਉਹਦੇ ਅੱਗੇ ਝੁਕੇ ਨਹੀਂ ਅਤੇ ਆਪਣੇ ਅਕੀਦੇ ਅਤੇ ਆਪਣੀ ਕੀਤੀ ਅਰਦਾਸ 'ਤੇ ਡਟੇ ਰਹੇ, ਰਹੋ ਵਿਚਾਰ। ਸੋ ਇਹ ਕਿੰਨੇ ਕੁ ਬਚਨ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਦੇ, ਸੰਤ ਕਰਤਾਰ ਸਿੰਘ ਖਾਲਸਾ ਜੀ, ਸੰਤ ਗੁਰਬਚਨ ਸਿੰਘ ਖਾਲਸਾ ਜੀ, ਸੋ ਉਹਨਾਂ ਨੇ ਕਦੇ ਆਪਣੇ ਆਪ ਨੂੰ ਵਿਸ਼ੇਸ਼ਤਾ ਨਹੀਂ ਦਿੱਤੀ। ਸੰਤ ਕਰਤਾਰ ਸਿੰਘ ਜੀ ਲੁਧਿਆਣੇ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਚੈਰੀਟੇਬਲ ਹੋਸਪਿਟਲ ਬਣਿਆ ਅਤੇ ਉੱਥੋਂ ਦੇ ਜਿਹੜਾ ਆਰੰਭਤਾ ਦਾ ਸਮਾਗਮ ਹੋਇਆ, ਉਦਘਾਟਨ ਹੋਸਪਿਟਲ ਦਾ, ਉਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸੰਤ ਕਰਤਾਰ ਸਿੰਘ ਖਾਲਸਾ ਜੀ ਨੂੰ ਸੱਦਿਆ। ਉੱਥੇ ਦੀਵਾਨ ਸਜਿਆ ਹੋਇਆ ਸੀ ਅਤੇ ਕੀਰਤਨ ਹੋ ਰਿਹਾ ਸੀ। ਜਦੋਂ ਮਹਾਂਪੁਰਸ਼ਾਂ ਦੀ ਬੱਸ ਜਾ ਕੇ ਰੁਕੀ ਅਤੇ ਸੰਗਤ ਵਿੱਚੋਂ 20-25 ਆਦਮੀ ਉੱਠ ਕੇ ਆਏ ਸੰਤਾਂ ਨੂੰ ਅੱਗੋਂ ਦੀ ਲੈਣ, ਜਦੋਂ ਸੰਤਾਂ ਨੇ ਵੇਖ ਲਿਆ ਵਾਪਸ ਬੱਸ ਵਿੱਚ ਵੜ ਗਏ ਅਤੇ ਕਿੰਨਾ ਚਿਰ ਉਡੀਕ ਕੇ ਫਿਰ ਆਏ, ਜੀ ਸਾਡੇ ਕੋਲੋਂ ਕੋਈ ਗਲਤੀ ਹੋ ਗਈ? ਮਹਾਂਪੁਰਸ਼ ਕਹਿੰਦੇ ਗਲਤੀ ਨਹੀਂ, ਗੁਨਾਹ ਹੋਇਆ, ਬੜਾ ਵੱਡਾ ਗੁਨਾਹ ਹੋਇਆ। ਕਹਿੰਦੇ ਜੀ ਦੱਸੋ। ਕਹਿੰਦੇ ਭੋਲਿਓ, ਗੁਰੂ ਮਹਾਰਾਜ ਦੀ ਹਜ਼ੂਰੀ 'ਚੋਂ ਉੱਠ ਕੇ ਨਹੀਂ ਆਈ ਦਾ ਅੱਗੋਂ ਦੀ ਸਤਿਕਾਰ ਕਰਨ ਲਈ? ਗੁਰੂ ਮਹਾਰਾਜ ਤੋਂ ਵੱਡਾ ਕੋਈ ਨਹੀਂ, ਸਰੀਰ ਸਾਰੇ 5 ਤੱਤਾਂ ਦੇ ਨਾਸਵੰਤ ਆ ਅਤੇ ਗੁਰੂ ਮਹਾਰਾਜ ਦਾ ਸਤਿਕਾਰ ਹੀ ਸਭ ਤੋਂ ਉੱਤੇ ਆ, ਜਾਓ ਜਾ ਕੇ ਬੈਠੋ, ਮੈਂ ਆਪੇ ਆਵਾਂਗਾ। ਸਗੋਂ ਸਿੰਘਾਂ ਨੂੰ ਵੀ ਘੱਲ ਦਿੱਤਾ, ਤੁਸੀਂ ਵੀ ਚਲੋ, ਮੈਂ ਇਕੱਲਾ ਹੀ ਆਵਾਂਗਾ। ਕੋਈ ਹੁਣ ਟੌਰ ਫਵਾ ਨਹੀਂ ਲੈ ਕੇ ਗੁਰੂ ਮਹਾਰਾਜ ਦੇ ਦਰਬਾਰ ਜਾਈਦਾ, ਨੀਵੇਂ ਹੋ ਕੇ ਜਾਈਦਾ। ਤਾਂ ਇਸ ਪ੍ਰਕਾਰ ਦੀ ਨਿਮਰਤਾ ਉਹਨਾਂ ਰੱਖੀ, ਐਸੀ ਮਰਿਆਦਾ, ਐਸਾ ਸਤਿਕਾਰ ਗੁਰੂ ਮਹਾਰਾਜ ਦਾ, ਗੁਰੂ ਅਕਾਲ ਪੁਰਖ ਦੇ ਨਾਲ ਹੀ ਉਹਨਾਂ ਨੇ ਜੋੜਿਆ ਲੋਕਾਂ ਨੂੰ, ਇਹੀ ਉਪਦੇਸ਼ ਸਿੱਖਿਆ ਦਿਆ ਕਰਦੇ ਸਨ। ਸੁਰੋ ਵਿਚਾਰ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਇਤਿਹਾਸ ਚੱਲ ਰਿਹਾ। ਇਸ ਸਥਾਨ 'ਤੇ ਕੱਲ੍ਹ ਇਹ ਬਚਨ ਆਏ ਸਨ,
ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਪਰਾਲਾ ਕੀਤਾ।

0: ਅਤੇ ਲੰਗਰ ਵਿੱਚ ਵੀ ਪਹਿਰਾ ਮਸਤਾਨਾ ਦਿਵਾਨਾ ਪ੍ਰਿਥੀ ਚੰਦ ਅਤੇ ਮਹਾਂਦੇਵ ਆਈਆਂ ਸੰਗਤਾਂ ਨੂੰ ਉਹਨਾਂ ਦੇ ਮਸੰਦ ਵਰਗਲਾ ਕੇ ਲਿਆ ਜਾਂਦੇ ਆ। ਝੂਠ ਬੋਲਦੇ ਵੀ ਗੁਰੂ ਪ੍ਰਿਥੀ ਚੰਦ ਆ ਮਹਾਂਦੇਵ ਆ, ਤਾਂ ਇਹ ਤਾਂ ਸਿੱਖਾਂ ਨੂੰ ਉਦਮ ਕਰਨਾ ਬਣਦਾ, ਗੁਰੂ ਮਹਾਰਾਜ ਦਾ ਕਹਿਣਾ ਹੀ ਨਹੀਂ। ਜਿਵੇਂ ਕਲਰਾਠੀ ਧਰਤੀ 'ਤੇ ਵੀ ਕਮਲ ਫੁੱਲ ਖਿੜਦਾ ਅਤੇ ਭੌਰਿਆਂ ਨੂੰ ਦਾਵਤਾਂ ਨਹੀਂ ਦਿੰਦਾ, ਭਾਵ ਜਿਹੜਾ ਸੰਤ ਹੁੰਦਾ ਜੋ ਗੁਰੂ ਹੁੰਦਾ ਉਹਨੇ ਰੌਲਾ ਥੋੜ੍ਹਾ ਪਾਉਣਾ ਮੈਂ ਗੁਰੂ ਹਾਂ ਮੇਰੇ ਕੋਲ ਆਓ, ਸੰਤ ਨੇ ਥੋੜ੍ਹਾ ਕਹਿਣਾ ਵੀ ਮੈਂ ਸੰਤ ਹਾਂ ਮੇਰੇ ਕੋਲ ਆਓ। ਇਹ ਤਾਂ ਜਿਹੜੇ ਭੌਰੇ ਜਗਿਆਸੂ ਹੈ ਉਹਨਾਂ ਨੇ ਲਾਭ ਲੈਣਾ, ਅਤੇ ਜੇ ਪਖੰਡੀਆਂ ਕੋਲ ਕੱਚੀਆਂ ਪਿੱਲਿਆਂ ਕੋਲ ਦੁਨੀਆ ਜਾਈ ਗਈ ਤਾਂ ਉੱਥੋਂ ਕੀ ਮਿਲਣਾ। ਇਸ ਕਰਕੇ ਭੁੱਲੇ ਸਿੱਖ ਗੁਰੂ ਸਮਝਾਏ ਅਤੇ ਗੁਰੂ ਮਹਾਰਾਜ ਨੇ ਆਪਣੇ ਬਾਰੇ ਤਾਂ ਕਹਿਣਾ ਨਹੀਂ, ਇਸ ਕਰਕੇ ਹੁਣ ਮੇਰਾ ਫਰਜ਼ ਬਣਦਾ। ਇਸ ਕਰਕੇ ਉਹਨਾਂ ਪਿੱਪਲੀ ਸਾਹਿਬ ਜਾ ਕੇ ਆਈਆਂ ਸੰਗਤਾਂ ਨੂੰ ਸੱਚਾਈ ਪ੍ਰਗਟ ਕਰਕੇ ਦੱਸੀ, ਜਿਸ ਨਾਲ ਪ੍ਰਿਥੀ ਚੰਦ ਅਤੇ ਮਹਾਂਦੇਵ ਖਫਾ ਹੋਏ ਵੀ ਇਹ ਸਾਡਾ ਵੀ ਮਾਮਾ ਲੱਗਦਾ, ਅਸੀਂ ਗੁਰੂ ਰਾਮਦਾਸ ਦੇ ਤਿੰਨੇ ਹੀ ਪੁੱਤਰ ਹਾਂ। ਪ੍ਰਿਥੀ ਚੰਦ ਵਿਚਾਰਦਾ ਮੈਂ ਵੱਡਾ ਹਾਂ, ਜੇ ਮੈਨੂੰ ਵੱਡੇ ਥਾਂ ਨਹੀਂ ਰੱਖਣਾ ਤਾਂ ਬਰਾਬਰਤਾ ਤਾਂ ਦੇਵੇ ਭਾਈ ਗੁਰਦਾਸ ਸਾਡਾ ਮਾਮਾ, ਇਹ ਤਾਂ ਗੁਰੂ ਮਾਰਿਆ ਹੈ, ਇਹ ਤਾਂ ਮਰ ਜਾਣਾ ਚਾਹੀਦਾ। ਇਹੋ ਜਿਹੀਆਂ ਗੱਲਾਂ ਕਰਦੇ ਜਿਹੜੇ ਲਾਲਸੀ ਲੋਕ ਨੇ ਨਾ, ਸੰਸਾਰ ਦੀ ਮੋਹ ਮਾਇਆ 'ਚ ਗਰਸੇ ਹੋਏ, ਇੰਝ ਉਹਨਾਂ ਦੀ ਹਉਮੈ ਨੂੰ ਠੇਸ ਪਹੁੰਚੇ ਜਾਂ ਉਹਨਾਂ ਦਾ ਲਾਲਚ ਜਿਹੜਾ ਉਹਨੂੰ ਠੇਸ ਪਹੁੰਚੇ, ਜੋ ਚਾਹੁੰਦੇ ਐਸ਼ਵਰਜ ਪੂਜਾ ਕਰਾਉਣੀ ਅਤੇ ਉਹ ਖਫਾ ਹੋਣਗੇ। ਬੜਾ ਕੁਛ ਐਸਾ ਸੰਸਾਰ 'ਤੇ ਅੱਜ ਕੱਲ੍ਹ ਹੁਣ ਤੱਕ ਵੀ ਹੋ ਰਿਹਾ ਹੈ, ਅਤੇ ਇਉਂ ਹੀ ਜਿਹੜੇ ਪ੍ਰਿਥੀ ਚੰਦ ਜੀ ਸਨ ਉਹ ਭਾਈ ਗੁਰਦਾਸ ਦੇ ਬਰਖਿਲਾਫ ਹਨ। ਇਸ ਤੋਂ ਅੱਗੇ ਕੀ ਹੋਇਆ ਆਪ ਸੁਣੋ।
1: ਹਮਤੀ ਨਹੋ ਸਤਿਗੁਰ ਕੇ ਨੰਦ।
0: ਪ੍ਰਿਥੀ ਚੰਦ ਕਹਿੰਦਾ ਸੀ ਤਿੰਨੇ ਸਤਿਗੁਰੂ ਰਾਮਦਾਸ ਦੇ ਪੁੱਤਰ ਹਾਂ, ਸਾਹਿਬਜ਼ਾਦੇ ਹਾਂ।
1: ਦੋਨੋਂ ਤੇ ਮੈਂ ਅਹ ਬਿਲੰਦ,
0: ਬਾਕੀ ਦੋਵਾਂ ਮਹਾਂਦੇਵ ਤੇ ਅਰਜਨ ਦੇਵ ਤੋਂ ਮੈਂ ਵੱਡਾ ਹਾਂ।
1: ਜੇਕਰ ਬੜੋ ਨਾ ਜਨ ਹੈ ਮੋਹੀ,
0: ਜੇਕਰ ਇਹ ਭਾਈ ਗੁਰਦਾਸ ਸਾਡਾ ਮਾਮਾ ਮੈਨੂੰ ਵੱਡੇ ਥਾਂ ਨਹੀਂ ਜਾਣਦਾ।
1: ਸਭ ਸੋ ਸਮ

0: ਗੁਰੂ ਦਾ ਮਾਰਿਆ ਸਾਡੇ ਕੋਲੋਂ ਸਭ ਕੁਝ ਖੋਈ ਜਾਂਦਾ।
1: ਲਗ ਭਰਾਤਾ ਕੋ ਸਭ ਦੇ ਦੀਨ,
0: ਸਾਡੇ ਛੋਟੇ ਭਰਾ ਅਰਜਨ ਦੇਵ ਨੂੰ ਸਭ ਕੁਝ ਦੇ ਦਿੱਤਾ ਇਸਨੇ।
1: ਗਾਰੀ ਦੇਹ ਸੁਨਾਵਹਿ ਕਾਨ,
0: ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਸਤਾਰ ਬੰਦੀ ਹੋਣ ਲੱਗੀ ਸੀ ਗੋਇੰਦਵਾਲ ਸਾਹਿਬ, ਉਦੋਂ ਵੀ ਬਾਬਾ ਬੁੱਢਾ ਜੀ ਦੇ ਹੱਥੋਂ ਇਹਨੇ ਪਿਰਥੀ ਚੰਦ ਨੇ ਦਸਤਾਰ ਖੋਈ ਅਤੇ ਕਿਹਾ, ਬੁੱਢਿਆ ਸਾਰੇ ਪੁਆੜਿਆਂ ਦੀ ਜੜ੍ਹ ਤੂੰ ਹੈ, ਹੁਣ ਭਾਈ ਗੁਰਦਾਸ ਦੇ ਬਰਖਿਲਾਫ਼ ਪਿਰਥੀ ਚੰਦ ਹੋ ਰਿਹਾ, ਤਾਂ ਕਹਿੰਦਾ ਸਾਰਾ ਕੁਛ ਛੋਟੇ ਨੂੰ ਦੇ ਦਿੱਤਾ ਹੈ।
1: ਕਹਾ ਮੰਦ ਇਹੋ ਪਰਸਿਓ ਆਣ,
0: ਔਰ ਇਹ ਪਸਰ ਗਿਆ, ਆਣ ਕੇ ਇੱਥੇ ਫੈਲ ਗਿਆ, ਆਪਣਾ ਪ੍ਰਭਾਵ ਪਸਾਰ ਲਿਆ ਇਹਨੇ ਮੰਦੇ ਨੇ।
1: ਸੁਣ ਕੇ ਕੋਪ ਸਹਿਤ ਗੁਰਦਾਸ,
0: ਤਾਂ ਸੁਣ ਕੇ ਕਿ ਪਿਰਥੀ ਚੰਦ ਸਾਡੇ ਭਾਣਜਾ ਜੀ ਬੜੇ ਗੁੱਸੇ ਸਹਿਤ ਹਨ ਭਾਈ ਗੁਰਦਾਸ ਨੇ।
1: ਹੱਥ ਜੋੜ ਕਹਿ ਤਿਨ ਕੇ ਪਾਸ,
0: ਹੱਥ ਜੋੜ ਕੇ ਆਪਣੇ ਭਾਣਜੇ ਪਿਰਥੀ ਚੰਦ ਨੂੰ ਕਹਿੰਦੇ ਹਨ ਭਾਈ ਗੁਰਦਾਸ ਜੀ, ਭਾਵੇਂ ਵੱਡੇ ਹਨ ਮਾਮਾ ਜੀ ਹਨ,
1: ਜੇ ਅਯੋਗ ਮੈਂ ਕਰਮ ਕਮਾਵਾਂ।
0: ਕਹਿਣ ਲੱਗੇ ਪਿਰਥੀ ਚੰਗ ਦੀ, ਜੇ ਤਾਂ ਮੈਂ ਅਯੋਗ ਕਰਮ ਕਮਾਉਂਦਾ ਹੋਵਾਂ, ਜੋ ਮੁਨਾਸਿਬ ਨਹੀਂ ਐਸਾ ਕਰਮ ਕਰਦਾ ਹੋਵਾਂ, ਝੂਠ ਕਮਾਉਂਦਾ ਹੋਵਾਂ।
1: ਤੁਮਰੇ ਕਹੇ ਕਸ਼ਟ ਕੋ ਪਾਵਾਂ,
0: ਤਾਂ ਤੁਹਾਡੇ ਕਹਿਣ ਮੁਤਾਬਕ ਫਿਰ ਮੈਨੂੰ ਕਸ਼ਟ ਲੱਗੇਗਾ, ਮੈਨੂੰ ਫਲ ਭੋਗਣਾ ਪਵੇਗਾ ਮਾੜੇ ਕਰਮ ਦਾ।
1: ਪੁੰਨ ਆਪਣੇ ਹਿਤ ਲੋਭ ਜੇ ਕਰਾਂ,
0: ਤੇ ਦੂਸਰੀ ਗੱਲ ਜੇ ਮੈਂ ਆਪਣੇ ਵਾਸਤੇ ਲੋਭ ਲਾਲਚ ਧਾਰ ਕੇ ਸ਼੍ਰੀ ਗੁਰੂ ਅਰਜਨ ਦੇਵ ਦੀ ਪੂਜਾ ਕਰਾ ਰਿਹਾ ਹਾਂ,
1: ਤਾਂ ਵੀ ਮੈਂ ਬਿਪਦਾ ਮੇ ਪਰਾਂ,
0: ਤਾਂ ਵੀ ਮੈਂ ਨਰਕਾਂ ਜਾ ਪਵਾਂਗਾ, ਮੈਨੂੰ ਦੁੱਖ ਮਿਲੇਗਾ।
1: ਜਥਾ ਯੋਗ ਜੇ ਕਰ ਮੈਂ ਕੀਨ,
0: ਔਰ ਇਸ ਪ੍ਰਕਾਰ ਜੇ ਯੋਗ ਰੀਤੀ ਹੀ ਮੈਂ ਕਰ ਰਿਹਾ, ਜੋ ਜਥਾ ਬਣਦਾ ਯੋਗ, ਜੋ ਲਾਇਕ ਕੰਮ ਹੈ, ਜੇ ਮੈਂ ਉਹ ਕਰ ਰਿਹਾ ਹਾਂ ਯਥਾਰਥ ਬਚਨ,
1: ਤਾਂ ਤੁਮਰੋ ਕਹਿਬੋ ਸਭ ਹੀਨ,
0: ਤਾਂ ਤੁਹਾਡਾ ਕਿਹਾ ਹੋਇਆ ਸਭ ਕੁਝ ਵਿਅਰਥ ਹੈ, ਮੇਰੇ ਤੇ ਕੋਈ ਲਾਗੂ ਨਹੀਂ ਹੋਣ ਲੱਗੀ ਗੱਲ, ਜੋ ਮਰਜ਼ੀ ਕਹੀ ਜਾਓ।
1: ਜਿਸ ਕੀ ਵਸਤ ਜੇ ਤਿਸ ਕੋ ਦੇ,
0: ਜਿਸ ਦੀ ਵਸਤੂ ਹੋਵੇ ਜਿਹੜਾ ਉਸੇ ਨੂੰ ਦੇਵੇ।
1: ਕਰਹਿ ਹਟਾਵਨ ਅਪਰ ਜੋ ਲੇ,
0: ਔਰ ਇਸ ਪ੍ਰਕਾਰ ਜੇ ਹੋਰ ਕੋਈ ਲੈਂਦਾ ਹੋਵੇ ਤੇ ਉਹਨੂੰ ਰੋਕੇ, ਤੇ ਜੋ ਯੋਗ ਹੋਵੇ ਜਿਹਦੀ ਵਸਤੂ ਹੋਵੇ ਉਹਨੂੰ ਦੇ ਦੇਵੇ।
1: ਤਾਂ ਅਤੋਟ ਤਿਸ ਕੋ ਹੋਏ ਪੁੰਨ,
0: ਉਸ ਪੁਰਖ ਨੂੰ ਜਿਹੜਾ ਅਤੋਟ ਪੁੰਨਾਂ ਦਾ ਫਲ ਮਿਲਦਾ, ਜਿਹਨਾਂ ਫੁੱਨਾਂ ਦਾ ਫਲ ਮੁੱਕਣ ਵਾਲਾ ਨਹੀਂ, ਐਸਾ ਅਤੋਟ ਫਲ ਮਿਲਦਾ ਪਵਿੱਤਰ ਕਰਮਾਂ ਵਜੋਂ।
1: ਰਹਿ ਸਦਾ ਸਤਿਗੁਰੂ ਪ੍ਰਸੰਨ,
0: ਉਸ ਦੇ ਉੱਪਰ ਸਤਿਗੁਰੂ ਰਾਮਦਾਸ ਜੀ ਸਦਾ ਪ੍ਰਸੰਨ ਰਹਿਣਗੇ।
1: ਤੁਮਰੋ ਕਹਿਓ ਨਿਫਲ ਸਭ ਹੋਏ,
0: ਤੁਹਾਡਾ ਕਿਹਾ ਕੋਈ ਵੀ ਵਾਕ ਸਭ ਕੁਝ ਨਿਸਫਲ ਹੋਏਗਾ, ਮੇਰੇ ਤੇ ਲਾਗੂ ਨਹੀਂ ਹੋਏਗਾ।
1: ਮੋਹ ਬਿਖੈ ਅਵਗੁਣ ਨਹਿ ਕੋਏ,
0: ਮੇਰੇ ਵਿੱਚ ਇਸ ਸੰਬੰਧ ਚ ਕੋਈ ਔਗਣ ਨਹੀਂ ਹੈ, ਭਾਵ ਕਿ ਇਹ ਜੋ ਗੁਰੂ ਅਰਜਨ ਦੇਵ ਦੀ ਮੈਂ ਪੂਜਾ ਕਰਾ ਰਿਹਾ, ਉਹਨਾਂ ਦੇ ਕੋਲ ਸਾਰੀ ਕਾਰ ਭੇਟਾ ਸੰਗਤਾਂ ਲੈ ਕੇ ਆ ਰਹੀਆਂ, ਇਹ ਕੋਈ ਔਗਣ ਨਹੀਂ ਕਮਾ ਰਿਹਾ ਮੈਂ।
1: ਇੱਕ ਦਿਨ ਇਸ ਬਿਧ ਦੋਹਨ ਸੁਣਾਇਓ,
0: ਇੱਕ ਦਿਨ ਭਾਈ ਗੁਰਦਾਸ ਨੇ ਜ ਦੋਵਾਂ ਆਪਣੇ ਭਾਣਜਿਆਂ ਨੂੰ ਪਿਰਥੀ ਚੰਦ ਤੇ ਮਹਾਂਦੇਵ ਜੀ ਨੂੰ ਇਹ ਬਚਨ ਸੁਣਾ ਦਿੱਤੇ।
1: ਪੁਨਹ ਨਹੀਂ ਤਿੰਨ ਸਾਥ ਅਲਾਇਓ,
0: ਫਿਰ ਦੁਬਾਰਾ ਕਦੇ ਉਹਨਾਂ ਨਾਲ ਵਾਰਤਾ ਨਹੀਂ ਕੀਤੀ, ਇੱਕ ਵਾਰੀ ਜੋ ਕਹਿਣਾ ਸੀ ਕਹਿ ਦਿੱਤਾ।
1: ਚਹੁੰ ਦਿਸ਼ ਤੇ ਗੁਰਕਾਰ ਸੋ ਰੁਕੀ,
0: ਚਾਰ ਚਫੇਰਿਓ ਚਵਾਂ ਦਿਸ਼ਾਂ ਤੋਂ ਆਉਂਦੀ ਸੰਗਤ ਜਿਹੜੀ ਸੀ, ਉਹਨਾਂ ਵੱਲੋਂ ਜਿਹੜੀ ਕਾਰ ਭੇਟਾ ਸੀ ਉਹ ਪਿਰਥੀ ਚੰਦ ਤੇ ਮਹਾਂਦੇਵ ਦੇ ਕੋਲ ਜਾਣ ਤੋਂ ਰੋਕ ਦਿੱਤੀ।
1: ਦੋਹੋਂ ਬਿਸ

0: ਜਤਨ ਹੈ ਘਨਾ,
1: ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਸਾਡੇ ਕੋਈ ਸਿੱਖ ਨਹੀਂ ਆਉਂਦਾ ਭੇਟਾ ਲੈ ਕੇ।
0: ਸੰਗਤ ਭੇਦ ਜਾਣ ਸਭ ਗਈ,
1: ਸਾਰੀਆਂ ਸੰਗਤਾਂ ਭੇਦ ਜਾਣ ਚੁੱਕੀਆਂ ਹਨ।
0: ਨਹੀਂ ਉਪਾਇਨ ਕਿਉਂ ਹੂੰ ਦਈ,
1: ਕਿਸੇ ਨੇ ਕਿਸੇ ਤਰ੍ਹਾਂ ਦੀ ਭੇਟਾ ਵੀ ਇਹਨਾਂ ਦੋਵਾਂ ਨੂੰ ਨਹੀਂ ਦਿੱਤੀ।
0: ਸ੍ਰੀ ਅਰਜਨ ਕੇ ਪਾਇਨ ਪੂਜ ਹੈ,
1: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਪੂਜਾ ਹੋ ਰਹੀ ਹੈ।
0: ਕਹਿ ਬਹੁ ਰਹੇ ਨਾ ਜਨ ਹੈ ਦੂਜ ਹੈ,
1: ਔਰ ਅਸੀਂ ਬਹੁਤ ਕਹਿ ਰਹੇ ਹਾਂ ਪਰ ਲੋਕ ਕਿਸੇ ਦੂਜੇ ਨੂੰ ਜਾਣਦੇ ਨਹੀਂ, ਭਾਵ ਸਾਨੂੰ ਨਹੀਂ ਮੰਨਦੇ।
0: ਭਏ ਨਿਫਲ ਜਦ ਕਰੇ ਉਪਾਏ,
1: ਇਸ ਤਰ੍ਹਾਂ ਅਨੇਕਾਂ ਯਤਨ ਕਰਕੇ ਜਦੋਂ ਇਹਨਾਂ ਦੇ ਯਤਨ ਨਿਸਫਲ ਹੋ ਗਏ।
0: ਧਨ ਬਿਨ ਸੋਚਤ ਹੈ ਪਛਤਾਏ,
1: ਧਨ ਤੋਂ ਹੀਣੇ ਹੋ ਕੇ ਦੋਵੇਂ ਭਰਾ ਬੜਾ ਪਛਤਾਉਣ ਲੱਗੇ।
0: ਪੁਨਹ ਯਤਨ ਮਨ ਔਰ ਵਿਚਾਰਾ,
1: ਇਹਨਾਂ ਨੇ ਆਪਣੇ ਮਨ ਦੁਆਰਾ ਇੱਕ ਹੋਰ ਯਤਨ ਵਿਚਾਰਿਆ।
0: ਇਸ ਥਲ ਚਲ ਹੈ ਨਹੀਂ ਹਮ ਚਾਰਾ,
1: ਇੱਥੇ ਅੰਮ੍ਰਿਤਸਰ ਸਾਹਿਬ ਰਹਿ ਕੇ ਸਾਡਾ ਕੋਈ ਹੁਣ ਚਾਰਾ ਨਹੀਂ ਚੱਲ ਸਕੇਗਾ, ਯਤਨ ਨਹੀਂ ਹੋ ਸਕੇਗਾ।
0: ਜਾਏ ਵਿਲਾਇਤ ਕੋ ਬਿਨ ਕਹੇ,
1: ਜਿਹੜੇ ਅਮੀਰ ਇਲਾਕੇ ਹਨ ਦੂਰ ਦੁਰਾਡੇ ਦੇ, ਵਿਲਾਇਤ ਪੁਰਾਣੇ ਸਮਿਆਂ ਜਿਵੇਂ ਅੱਜ ਕੱਲ੍ਹ ਇੰਗਲੈਂਡ ਨੂੰ ਕਿਹਾ ਜਾਂਦਾ, ਪੁਰਾਣੇ ਸਮੇਂ ਰੂਮ ਨੂੰ, ਹੋਰਨਾਂ ਦੇਸ਼ਾਂ ਇਲਾਕਿਆਂ ਨੂੰ ਜਿੱਧਰ ਬਹੁਤਾ ਧਨ ਧਾਮ ਹੁੰਦਾ ਉਹਨਾਂ ਵਾਸਤੇ ਵਿਲਾਇਤ ਦੇਸ਼ ਵਰਤਿਆ ਜਾਂਦਾ ਸੀ। ਕਹਿੰਦੇ ਕਿਸੇ ਹੋਰ ਇਲਾਕੇ ਦੇ ਵਿੱਚ ਜਿਹੜੇ ਅਮੀਰ ਇਲਾਕੇ ਆ ਉੱਥੇ ਜਾਈਏ।
0: ਤਹਿ ਕੀ ਸੰਗਤ ਜੇ ਤੱਕ ਅਹੇ,
1: ਉਹਨਾਂ ਇਲਾਕਿਆਂ ਦੀ ਜਿਹੜੀ ਜਿੰਨੀ ਕੁ ਸੰਗਤ ਹੈ,
0: ਸਭ ਅਪਣਾਏ ਲੇਹ ਧਨਕਾਰ,
1: ਉੱਥੋਂ ਦੇ ਜਿਹੜੇ ਧਨਾੜ ਲੋਕ ਹੈ ਸਾਰੇ ਆਪਣੇ ਪੱਖ 'ਚ ਕਰ ਲਵਾਂਗੇ।
0: ਸੰਮਤ ਬਿਖੈ ਪਿਕ ਹੈ ਇੱਕ ਵਾਰ,
1: ਸਾਲ ਵਿੱਚ ਇੱਕ ਵਾਰੀ ਉਹਨਾਂ ਇਲਾਕਿਆਂ ਜ਼ਰੂਰ ਅਸੀਂ ਜਾਇਆ ਕਰੀਏ।
0: ਅਹੈ ਦੂਰ ਸੋ ਭੇਤ ਨਾ ਜਨ ਹੈ,
1: ਜਿਹੜੇ ਦੁਰਾਡੇ ਇਲਾਕੇ ਹਨ ਉੱਥੋਂ ਦਾ ਭੇਦ ਇਹ ਭਾਈ ਗੁਰਦਾਸ ਨਹੀਂ ਜਾਣ ਸਕੇਗਾ।
0: ਗੁਰ ਸੁਤ ਲਖ ਹਮ ਕੋ ਗੁਰ ਮਨ ਹੈ,
1: ਗੁਰੂ ਕੇ ਸਾਹਿਬਜ਼ਾਦੇ ਜਾਣ ਕੇ ਸਾਰੇ ਲੋਕ ਸਾਨੂੰ ਪੂਜਨੀਕ ਗੁਰੂ ਜਾਣ ਕੇ ਮੰਨਣਗੇ, ਪੂਜਣਗੇ।
0: ਨਿਯਮ ਵਿਚਾਰ ਕਰ ਕੀਨਸ ਤਿਆਰੀ,
1: ਇਸ ਤਰ੍ਹਾਂ ਦੀ ਵਿਚਾਰ ਕਰਕੇ ਇਹਨਾਂ ਦੋਵਾਂ ਨੇ ਤਿਆਰੀ ਕੀਤੀ।
0: ਨਹਿ ਪੁਰ ਮਹਿ ਕਿਸ ਪਾਸ ਬਿਥਾਰੀ,
1: ਅੰਮ੍ਰਿਤਸਰ ਨਗਰੀ ਦੇ ਵਿੱਚ ਕਿਸੇ ਦੇ ਪਾਸ ਇਹ ਗੱਲ ਨਹੀਂ ਜਾਣ ਦਿੱਤੀ, ਗੁਪਤ ਮਤਾ ਪਕਾਇਆ।
0: ਮੌਨ ਕਰੇ ਬਾਹਰ ਝੜ ਚਾਲੇ,
1: ਔਰ ਇਸ ਤਰ੍ਹਾਂ ਚੁੱਪ ਧਾਰ ਕੇ ਚੜ ਕੇ ਬਾਹਰ ਨੂੰ ਚੱਲ ਪਏ।
0: ਹੋਏ ਹੋ ਧਨ ਕੋ ਲੋਭ ਵਿਸਾਲੇ,
1: ਹਿਰਦਿਆਂ ਦੇ ਅੰਦਰ ਧਨ ਦੌਲਤ ਦਾ ਭਾਰੀ ਲੋਭ ਵਧਿਆ ਹੋਇਆ।
0: ਕਿਤੇ ਕੁ ਦਿਵਸ ਮਹਿ ਲੱਖ ਗੁਰਦਾਸ,
1: ਇਸ ਤਰ੍ਹਾਂ ਕੁਝ ਦਿਨਾਂ ਵਿੱਚ ਹੀ ਭਾਈ ਗੁਰਦਾਸ ਨੂੰ ਖਬਰਾਂ ਮਿਲ ਗਈਆਂ, ਪਤਾ ਲੱਗ ਗਿਆ।
0: ਗਏ ਵਿਲਾਇਤ ਸੰਗਤ ਪਾਸ,
1: ਦੁਰਾਡੇ ਅਮੀਰ ਇਲਾਕਿਆਂ ਵਿੱਚ ਪ੍ਰਿਥੀ ਚੰਦ ਤੇ ਮਹਾਦੇਵ ਗਏ ਹਨ।
0: ਲਿਖੇ ਹੁਕਮ ਨਾਮੇ ਇਨ ਸਾਰੇ,
1: ਗੁਰੂ ਮਹਾਰਾਜ ਦੀ ਆਗਿਆ ਨਾਲ ਹੁਕਮਨਾਮੇ ਸਾਰਿਆਂ ਵਾਸਤੇ ਲਿਖੇ ਇਲਾਕਿਆਂ ਲਈ।
0: ਦਾਸ ਦੂਰ ਗਾਮੀ ਸੋ ਹਕਾਰੇ,
1: ਜਿਹੜੇ ਦੂਰ ਦੁਰਾਡੇ ਜਾਣ ਵਾਲੇ ਸੇਵਕ ਸੀ ਗੁਰੂ ਮਹਾਰਾਜ ਦੇ, ਉਹਨਾਂ ਨੂੰ ਕੋਲ ਸੱਦਿਆ।
0: ਪਠੇ ਵਿਲਾਇਤ ਸੰਗਤ ਪਾਸ,
1: ਉਹਨਾਂ ਨੂੰ ਵਿਲਾਇਤ ਭਾਵ ਅਮੀਰ ਇਲਾਕਿਆਂ ਦੀਆਂ ਜਿਹੜੀਆਂ ਸੰਗਤਾਂ ਸੀ ਉਹਨਾਂ ਪਾਸ ਭੇਜਿਆ।
0: ਪਾਛੇ ਆਪ ਚੜਿਓ ਗੁਰਦਾਸ,
1: ਪਿੱਛੋਂ ਆਪ ਵੀ ਚੜ ਕੇ ਚੱਲ ਪਏ ਭਾਈ ਸਾਹਿਬ ਗੁਰਦਾਸ ਜੀ।
0: ਗੁਰ ਕੀ ਕਾਰ ਨਾ ਦੇਵ ਹੈ ਕੋਈ,
1: ਔਰ ਇਹ ਸਾਰਿਆਂ ਨੂੰ ਦੱਸਿਆ, ਗੁਰੂ ਕੇ ਹੁਕਮਨਾਮੇ ਸੁਣਾਏ ਵੀ ਗੁਰੂ ਘਰ ਦੀ ਕਾਰ ਭੇਟਾ ਕੋਈ ਇਹਨਾਂ ਨੂੰ ਨਾ ਦੇਵੇ।
0: ਗੁਰਤਾ ਤੇ ਖਾਰਜ ਹੈ ਦੋਈ,
1: ਗੁਰਿਆਈ ਪਦਵੀ ਵੱਲੋਂ ਦੋਵੇਂ ਭਰਾ ਖਾਰਜ ਕੀਤੇ ਹੋਏ ਨੇ, ਇਹਨਾਂ ਨੂੰ ਗੁਰਿਆਈ ਨਹੀਂ ਮਿਲੀ ਹੈ।
0: ਜੋ ਸਤਿਗੁਰ ਕੋ ਸਿੱਖ ਕਹਾਵੇ,
1: ਜਿਹੜਾ ਵੀ ਸਤਿਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਾਉਂਦਾ,
0: ਸ੍ਰੀ ਅਰਜਨ ਕੇ ਨਿਕਟ ਪਹੁੰਚਾਵੇ,
1: ਆਪਣੀ ਕਾਰ ਭੇਟਾ ਦਸਮਾਸ਼ ਦਸਵੰਧ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਪਹੁੰਚਾਵੇ।
0: ਕੁਛ ਕਕਾਰ ਦੋਇਨ ਉਗਰਾਹੀ,
1: ਇਹ ਕੁਝ ਕਕਾਰ ਭੇਟਾ ਇਹਨਾਂ ਦੋਵਾਂ ਭਰਾਵਾਂ ਨੇ ਪ੍ਰਿਥੀ ਚੰਦ ਤੇ ਮਹਾਦੇਵ ਨੇ ਉਗਰਾਹੀ ਕਰ ਲਈ ਸੀ।
0: ਦਰਬ ਬਟੋਰਤ ਹੈ ਨਿਜ ਪਾਹੀ,
1: ਧਨ ਬਟੋਰਦੇ ਸੀ ਲੋਕਾਂ ਤੋਂ ਆਪਣੇ ਪਾਸ ਜਮ੍ਹਾਂ ਕਰਨ ਲਈ।
0: ਤਬ ਲੋ ਗਏ ਹੁਕਮ ਪਰਵਾਨੇ,
1: ਇੰਨੇ ਚਿਰ ਨੂੰ ਸਤਿਗੁਰੂ ਮਹਾਰਾਜ ਦੇ ਹੁਕਮਨਾਮੇ ਜਿਹੜੇ ਸੀ ਚਿੱਠੀਆਂ ਪਹੁੰਚ ਗਈਆਂ।
0: ਪਾਠ ਸੰਗਤ ਨੇ ਸਭ ਪਹਿਚਾਨੇ,
1: ਉਹ ਚਿੱਠੀਆਂ ਪੜ੍ਹ ਕੇ ਭਾਈ ਗੁਰਦਾਸ ਦੀ ਲਿਖਤ ਨੂੰ ਸਭ ਨੇ ਪਹਿਚਾਣ ਲਿਆ।
0: ਇੱਕ ਵਿਰਾਟ ਕਾ ਕਿਨਹੋ ਨਾ ਦੀਨ,
1: ਉਦੋਂ ਬਾਅਦ ਇੱਕ ਵੀ ਕੌਡੀ ਕਿਸੇ ਨੇ ਇਹਨਾਂ ਨੂੰ ਨਹੀਂ ਦਿੱਤੀ।
0: ਭਾਏ ਸਭਨ ਤੇ ਆਸ਼ਾਹੀਨ,
1: ਸਾਰੇ ਪਾਸਿਆਂ ਤੋਂ ਆਸ ਹੀਣੇ ਹੋ ਗਏ।
0: ਬਾਹਰ ਜਾਏ ਭਾਈ ਗੁਰਦਾਸ,
1: ਫਿਰ ਮਗਰੋਂ ਜਦੋਂ ਭਾਈ ਗੁਰਦਾਸ ਜੀ ਪਹੁੰਚ ਗਏ,
0: ਗੁਰ ਕੀ ਕਾਰ ਲਈ ਸਭ ਪਾਸ,
1: ਸਾਰੀਆਂ ਸਿੱਖ ਸੰਗਤਾਂ ਤੋਂ ਧਨਾੜ ਸਿੱਖਾਂ ਤੋਂ ਗੁਰੂ ਘਰ ਦੀ ਕਾਰ ਭੇਟਾ ਲਈ।
0: ਹਰ ਹਰ ਸੰਗਤ ਕੋ ਲੈ ਕਰ ਸਾਥ,
1: ਔਰ ਫਿਰ ਕੁਝ ਸੰਗਤਾਂ ਪ੍ਰੇਮੀਆਂ ਮੁਖੀਆਂ ਨੂੰ ਨਾਲ ਲੈ ਕੇ,
0: ਆਨ ਪਹੁੰਚਿਓ ਢਿਕ ਗੁਰਨਾਥ,
1: ਸਤਿਗੁਰੂ ਮਾਲਕ ਜੀ ਦੇ ਪਾਸ ਆ ਪਹੁੰਚੇ ਭਾਈ ਗੁਰਦਾਸ ਜੀ।
0: ਪ੍ਰਿਥੀਆ ਮਹਾਦੇਵ ਵੀ ਆਏ,
1: ਪਿੱਛੇ ਫਿਰ ਪ੍ਰਿਥੀ ਚੰਦ ਤੇ ਮਹਾਦੇਵ ਵੀ ਵਾਪਸ ਚੱਲ ਕੇ ਕਰਕੇ ਆ ਗਏ ਅੰਮ੍ਰਿਤਸਰ ਸਾਹਿਬ।
0: ਅਨੇਕ ਬਾਤ ਕਹਿਰਾਰ ਉਠਾਏ,
1: ਅਨੇਕਾਂ ਗੱਲਾਂ ਕਰਕੇ ਫਿਰ ਇੱਥੇ ਆ ਕੇ ਝਗੜਾ ਖੜਾ ਕੀਤਾ।
0: ਝਗੜਾ ਕਰਿਓ ਮਿਲੇ ਦੋਏ ਭਰਾਤ,
1: ਤੇ ਦੋਵੇਂ ਮਿਲ ਕੇ ਭਰਾ ਜਿਹੜੇ ਸੀ ਝਗੜਾ ਕਰ ਰਹੇ ਸਨ ਗੱਲੀ ਬਾਤੀ।
0: ਹਮ ਗੁਜ਼ਰਾਨ ਹੇਤ ਕਿਤ ਜਾਤ,
1: ਦੱਸੋ ਅਸੀਂ ਆਪਣੇ ਗੁਜ਼ਾਰੇ ਵਾਸਤੇ ਕਿੱਧਰ ਜਾਈਏ।
0: ਗੁਰ ਕੋ ਮਾਰਿਓ ਇਹੋ ਗੁਰਦਾਸ,
1: ਗੁਰੂ ਮਾਰਿਆ ਜਿਹੜਾ ਗੁਰਦਾਸ ਆ ਸਾਡਾ ਮਾਮਾ।
0: ਲੇਨ ਨਾ ਦੇਤ ਕਿਤੋਂ ਧਨ ਪਾਸ,
1: ਕਿਸੇ ਪਾਸੋਂ ਵੀ ਸਾਨੂੰ ਕਾਰ ਭੇਟਾ ਧਨ ਥੋੜਾ ਬਹੁਤਾ ਵੀ ਨਹੀਂ ਲੈਣ ਦਿੰਦਾ।
0: ਲਿਖਿਆ ਆਗਰੇ ਨਿਕਸਤ ਪ੍ਰਾਨ,
1: ਇਹ ਆਗਰੇ ਗਿਆ ਹੋਇਆ ਸੀ ਉੱਥੇ ਹੀ ਇਹਦੇ ਪ੍ਰਾਣ ਨਿਕਲ ਜਾਣੇ ਚਾਹੀਦੇ ਸੀ।
0: ਇਹੋ ਨਹੀਂ ਚਾਹੀਏ ਗੁਰ ਅਸਥਾਨ,
1: ਇਹ ਗੁਰੂ ਅਸਥਾਨ ਚੱਕ ਰਾਮਦਾਸ ਗੁਰੂ ਕੇ ਚੱਕ ਵਿਖੇ ਨਹੀਂ ਸੀ ਆਉਣਾ ਚਾਹੀਦਾ।
0: ਤਬ ਹਮ ਧਨ ਕੇ ਸਦ ਹੀ ਪਾਵਤ,
1: ਤਾਂ ਫਿਰ ਅਸੀਂ ਸਾਰਾ ਧਨ ਪ੍ਰਾਪਤ ਕਰਨਾ ਸੀ।
0: ਲੇਤ ਦੇਤ ਖਰਚਤ ਨਿਤ ਖਾਵਤ,
1: ਲੈਣਾ ਦੇਣਾ ਖਰਚਣਾ ਖਾਣਾ ਭੋਗਣਾ ਇਹ ਸਾਡਾ ਚੱਲਦਾ ਰਹਿਣਾ ਸੀ। ਇਸ ਤੋਂ ਅੱਗੇ ਕੀ ਹੋਇਆ ਆਪ ਹੁਣ ਕੱਲ੍ਹ ਦੇ ਦੀਵਾਨ ਸਰਵਣ ਕਰੋਗੇ। ਦਾਸ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ, ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉਂ ਮੇਲ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ, ਆਪ ਸੰਗਤਾਂ ਦੇ ਨਾਲ ਜੋ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜੀਵਨ ਦੀ ਸਾਂਝ ਅਤੇ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਸਨ, ਨਾਲ ਭੁਜੰਗੀ ਸਿੰਘ ਪਾਠ ਦੀ ਸੇਵਾ ਨਿਭਾ ਰਹੇ ਸਨ। ਸਮੂਹ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ। ਸੋ ਖਾਲਸਾ ਜੀ, ਮਹਾਂਪੁਰਖਾਂ ਦੀ ਯਾਦ ਦੇ ਵਿੱਚ ਸਮਾਗਮ ਜੋ ਸੱਜ ਰਹੇ ਨੇ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਨਿੱਘੀ ਮਿੱਠੀ ਯਾਦ ਮਨਾਈ ਜਾ ਰਹੀ ਹੈ। ਔਰ ਨਾਲ ਹੀ ਜੋ ਗੁਰਬਾਣੀ ਪਾਠ ਬੋਧ ਸਮਾਗਮ ਨੇ, ਜੋ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਚੱਲਦੇ ਆ ਰਹੇ ਨੇ, ਉਹਨਾਂ ਦੀ ਸੰਪੂਰਨਤਾ ਦੇ ਭੋਗ 30 ਤਰੀਕ ਨੂੰ ਦਿਨ ਐਤਵਾਰ ਨੂੰ ਸ਼ਾਮ ਨੂੰ ਤਕਰੀਬਨ 5 ਵਜੇ ਪੈਣਗੇ। ਸੋ ਅੱਜ ਤੋਂ ਲੈ ਕਰਕੇ ਸ਼ਨੀਵਾਰ ਤੱਕ ਰੋਜ਼ਾਨਾ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਪਾਠ ਬੋਧ ਸਮਾਗਮ ਸਜਿਆ ਕਰਨੇ ਨੇ, ਔਰ 8 ਵਜੇ ਤੋਂ ਲੈ ਕਰਕੇ ਖਾਲਸਾ ਜੀ 9 ਵਜੇ ਤੱਕ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਵੀ ਆਉਣ ਵਾਲੇ ਜਿਹੜੇ 5-6 ਦਿਨ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਇਸੇ ਤਰ੍ਹਾਂ ਵੱਧ ਚੜ੍ਹ ਕੇ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਖਾਲਸਾ ਜੀ ਵੱਧ ਤੋਂ ਵੱਧ ਆਪਾਂ ਲਾਹੇ ਪ੍ਰਾਪਤ ਕਰੀਏ ਜੀ। ਸੋ ਆਓ ਜੀ, ਹੁਣ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦਾ ਜਥਾ 7 ਵਜੇ ਤੱਕ ਢਾਡੀ ਵਾਰਾਂ ਰਾਹੀਂ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਵਾਹਿਗੁਰੂ। ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਸ਼ਬਦ ਗੁਦੁਰ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਸਾਹਿਬ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹਿਨਸ਼ਾਹ ਨੇ ਅਪਰ ਅਪਾਰ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ ਸਾਡੇ ਜੀਵਾਂ ਦੇ ਉੱਤੇ, ਕਲਯੁਗੀ ਜੀਵਾਂ ਦੇ ਉੱਤੇ, ਕਿ ਸ਼ਾਮਾਂ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਉਦਮ ਬਖਸ਼ਿਆ ਕਿ ਜਾਓ ਭਾਈ ਸਤਸੰਗ ਕਰਕੇ ਆਓ, ਸ਼ਹਿਨਸ਼ਾਹ ਦੇ ਦਰਸ਼ਨ ਦਦਾਰੇ ਕਰਕੇ ਕੋਈ ਸ਼ਬਦ ਦੀ ਗੱਲ, ਕੋਈ ਇਤਿਹਾਸ ਦੀ ਗੱਲ ਸਰਵਣ ਕਰਕੇ ਆਓ। ਗੁਰੂ ਪਿਆਰਿਓ ਜੀ ਆਇਆਂ ਨੂੰ ਸਤਿਗੁਰ ਕਿਰਪਾ ਕਰਨ, ਤੁਹਾਡੀ ਸਭ ਦੀ ਹਾਜ਼ਰੀ ਸਤਿਗੁਰੂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਕੇ ਸਾਡੀਆਂ ਰਹਿਮਤਾਂ ਦੇ ਨਾਲ ਝੋੜੀਆਂ ਭਰ ਦੇਣ, ਸਿੱਖੀ ਜੀਵਨ ਦੀ ਸਾਨੂੰ ਜਾਚ ਆ ਜਾਵੇ, ਐਸੀਆਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਏ। ਖੈਰ ਗੁਰੂ ਪਿਆਰਿਓ, ਪ੍ਰਬੰਧਕ ਵੀਰ ਬੜਾ ਉਪਰਾਲਾ ਕਰਦੇ ਨੇ ਸਿੱਖੀ ਨੂੰ ਘਰ ਘਰ ਪਹੁੰਚਾਉਣ ਵਾਸਤੇ। ਹੁਣ ਗੁਰੂ ਪਿਆਰਿਓ ਪਾਠ ਬੋਧ ਚੱਲ ਰਿਹਾ ਹੈ, ਸ਼ੁੱਧ ਗੁਰਬਾਣੀ ਪਾਠ ਬੋਧ, ਔਰ ਦੇਖ ਰਿਹਾ ਛੋਟੇ ਬੱਚਿਆਂ ਤੋਂ ਲੈ ਕੇ ਸਤਿਕਾਰਯੋਗ ਵੱਡੇ ਵੀਰਾਂ ਤੱਕ ਹਰ ਪ੍ਰਾਣੀ ਜਿਹੜਾ ਨਾ ਲਾਹਾ ਲੈਣ ਦਾ ਯਤਨ ਕਰਦਾ। ਗੁਰੂ ਪਿਆਰਿਓ ਆਹੀ ਗੁਰਦੁਆਰਿਆਂ ਦੇ ਵਿੱਚ ਹੋਣਾ ਵੀ ਇਹੀ ਕੁਝ ਚਾਹੀਦਾ। ਇਹ ਸਾਡੀਆਂ ਸਿੱਖੀ ਦੀਆਂ ਪ੍ਰਚਾਰ ਦੀਆਂ ਸੰਸਥਾ ਨੇ, ਔਰ ਗੁਰੂ ਮਹਾਰਾਜ ਕਿਰਪਾ ਕਰਨ ਜਿੱਡਾ ਉੱਦਮ ਕਰਦੇ ਆ ਨਾ ਗੁਰੂ ਮਹਾਰਾਜ, ਇਸੇ ਤਰ੍ਹਾਂ ਇਹਨਾਂ ਦੇ ਮਨਾਂ ਦੇ ਵਿੱਚ ਸਿੱਖੀ ਪ੍ਰਤੀ ਪਿਆਰ ਬਣਿਆ ਰਹੇ, ਔਰ ਤੁਹਾਡਾ ਵੀ ਪ੍ਰਬੰਧਕਾਂ ਦੇ ਨਾਲ ਪਿਆਰ ਬਣਿਆ ਰਹੇ, ਐਸੀਆਂ ਦੁਆਵਾਂ ਕਰਦੇ ਹਾਂ। ਸੋ ਆਓ 7 ਵਜੇ ਤੱਕ ਗੁਰੂ ਪਿਆਰਿਓ, ਥੋੜ੍ਹਾ ਜਿਹਾ ਟਾਈਮ ਦੀ ਚੇਂਜਿੰਗ ਹੋਈ ਹੈ ਕਿਉਂਕਿ ਅੱਜ ਬਹੁਤ ਮਹਾਨ ਕੀਰਤਨੀਏ ਆਉਣੇ ਨੇ ਅਤੇ ਅਤੀ ਸਤਿਕਾਰਯੋਗ ਨੇ ਸਾਡੇ ਵਾਸਤੇ ਸਾਰੇ। ਕੋਈ ਕਥਾ ਵਾਚਕ ਆਵੇ, ਕੋਈ ਜਿਹੜਾ ਵੀ ਗੁਰੂ ਦੀ ਗੱਲ ਕਰਦਾ ਰੱਬ ਦੀ ਗੱਲ ਸੁਣਾਉਂਦਾ ਨਾ, ਉਹ ਸਾਡੇ ਵਾਸਤੇ ਸਤਿਕਾਰਯੋਗ ਹੈ। ਬੜੀਆਂ ਮਹਾਨ ਹਸਤੀਆਂ ਪਹੁੰਚ ਰਹੀਆਂ, ਔਰ ਬੇਨਤੀ ਕਰਦੇ ਹਾਂ ਕਿ ਘਰਾਂ ਦੇ ਵਿੱਚ ਵੀ ਬੈਠੇ ਜਿਹੜੇ ਸੱਜਣ ਆ, ਲਾਈਵ ਚੱਲ ਰਿਹਾ ਸੁਣ ਰਹੇ ਹੋ, ਪ੍ਰੇਮੀਓ ਆਇਓ, ਗੁਰੂ ਘਰ ਦੇ ਵਿੱਚ ਲਾਹਾ ਪ੍ਰਾਪਤ ਕਰਿਓ। ਗੁਰੂ ਮਹਾਰਾਜ ਆਓ ਕਿਰਪਾ ਕਰਨ, ਆਪਾਂ ਇਤਿਹਾਸ ਦੀ ਲੜੀ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਕੇ ਇਤਿਹਾਸ ਨੂੰ ਆਪਾਂ ਬਿਲਕੁਲ ਜਿੱਦਾਂ ਆਪਾਂ ਰੂਟੀਨ ਦੇ ਨਾਲ ਚੱਲਦੇ ਹਾਂ ਨਾ, ਉਸੇ ਤਰ੍ਹਾਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਦੇ ਹਾਂ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਮਹਾਰਾਜ ਇਸ ਦੁਨੀਆਂ ਦੇ ਉੱਤੇ ਜਗਤ ਜਲੰਦੇ ਨੂੰ ਧਾਰਨ ਵਾਸਤੇ ਆਏ, ਔਰ ਲੱਭ ਲੱਭ ਕੇ ਪਾਪੀ ਜੀਵਾਂ ਦਾ ਉਧਾਰ ਕੀਤਾ। ਜਿੱਥੇ ਪਤਾ ਲੱਗਦਾ ਹੈ ਕਿ ਮਨੁੱਖਤਾ ਤੋਂ ਗਿਰੀਆਂ ਹੋਈਆਂ ਹਰਕਤਾਂ ਕਰਨ ਵਾਲਾ ਉਹ ਕੋਈ ਵੀ ਹੋਵੇ, ਚਾਹੇ ਉਹ ਕਾਜੀ ਸੀ, ਚਾਹੇ ਉਹ ਬ੍ਰਾਹਮਣ ਸੀ, ਚਾਹੇ ਉਹ ਯੋਗੀ ਸੀ, ਗੁਰਦੇਵ ਪਾਤਸ਼ਾਹ ਜੰਗਲਾਂ ਨੂੰ ਮਿੱਧਦੇ ਇਹਨਾਂ ਦੇ ਕੋਲ ਪਹੁੰਚਦੇ ਨੇ ਔਰ ਸਿੱਧੇ ਰਸਤੇ 'ਤੇ ਪਾਉਂਦੇ ਨੇ, ਔਰ ਆਮ ਲੁਕਾਈ ਜਿਹੜੀ ਹੈ ਡਰੀ ਹੋਈ ਲੁਕਾਈ ਸੀ ਨਾ। ਹੁਣ ਗੁਰੂ ਪਿਆਰਿਓ ਡਰਾਉਣ ਵਾਲੇ ਕੌਣ ਸਨ ਉਸ ਵੇਲੇ ਦੀ ਹਕੂਮਤ? ਵੱਧ ਭਾਰ ਲੋਕਾਂ ਦੇ ਉੱਤੇ ਪਾ ਕੇ, ਟੈਕਸਾਂ ਦੇ ਭਾਰ ਪਾ ਕੇ ਇਹਨਾਂ ਦਾ ਜੀਣਾ ਵਿਚਾਰਿਆਂ ਲੋਕਾਂ ਦਾ ਜਿੱਥੇ ਹਰਾਮ ਕੀਤਾ ਸੀ ਉੱਥੇ ਧਾਰਮਿਕ ਆਗੂ ਵੀ ਕਿਸੇ ਗੱਲੋਂ ਕਸਰ ਨਹੀਂ ਸਨ ਛੱਡ ਰਹੇ। ਗਰੀਬਾਂ ਨੂੰ ਲੁੱਟਣ ਵਾਸਤੇ ਧਰਮ ਦਾ ਆੜ ਦੇ ਹੇਠਾਂ ਡਰਾ ਕੇ ਗਰੀਬਾਂ ਦੇ ਉੱਤੇ ਗੁਰੂ ਪਿਆਰਿਓ ਜਿਹੜੇ ਜ਼ੁਲਮ ਕੀਤੇ ਜਾ ਰਹੇ ਸਨ, ਔਰ ਗੁਰੂ ਮਹਾਰਾਜ ਜੀ ਨੇ ਇਹਨਾਂ ਲੋਕਾਂ ਨੂੰ ਆ ਕੇ ਟੁੰਬਿਆ, ਇਹਨਾਂ ਲੋਕਾਂ ਨੂੰ ਜਗਾਇਆ, ਉਹ ਡਰਨ ਦੀ ਲੋੜ ਨਹੀਂ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤੱਕ ਚਕਾਏ ਧੋਣਾ ਆਕੜ ਕੇ ਜੀਓ, ਰੱਬ ਸਵੈ ਰੱਬ ਤੋਂ ਬਗੈਰ, ਇੱਕ ਖੁਦਾ ਤੋਂ ਵਾਹਿਗੁਰੂ ਤੋਂ ਬਗੈਰ ਤੁਹਾਨੂੰ ਕਿਸੇ ਦੇ ਕੋਲੋਂ ਡਰਨ ਦੀ ਲੋੜ ਨਹੀਂ। ਅਤੇ ਗੁਰੂ ਪਿਆਰਿਓ ਗੁਰੂ ਮਹਾਰਾਜ ਜੀ ਦੇ ਸਿਧਾਂਤਾਂ ਨੂੰ ਅਪਣਾਉਣ ਵਾਲੇ ਉਹ ਬਹੁਤ ਸਾਰੇ ਲੋਕ, ਗੁਰੂ ਪਿਆਰਿਓ ਜਦੋਂ ਗਿਣਤੀ ਜਿਹੜੀ ਹੈ ਨਾ ਉਹ ਸ਼ੁਰੂ 1 ਤੋਂ ਹੁੰਦੀ ਹੈ ਅਤੇ ਧੰਨ ਗੁਰੂ ਨਾਨਕ ਮਹਾਰਾਜ ਤੱਕ, ਉਹ ਗਿਣਤੀ ਜਿਨ੍ਹਾਂ ਨੇ ਸੱਚ ਨੂੰ ਅਪਣਾ ਲਿਆ ਸੀ, ਜਿਨ੍ਹਾਂ ਨੇ ਸੱਚ ਦੀ ਪਰਖ ਕਰ ਲਈ ਸੀ। ਸਾਡਾ ਇਤਿਹਾਸ ਕਹਿੰਦਾ 3 ਕਰੋੜ ਤੱਕ ਪਹੁੰਚ ਗਈ ਸੀ 1 ਤੋਂ ਸ਼ੁਰੂ ਹੋ ਕੇ, ਐਸੀ ਕਿਰਪਾ ਹੋਈ ਸਰ। ਵੱਡੇ ਵੱਡੇ ਰਾਜੇ ਮਹਾਰਾਜੇ ਸੱਚੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਚੁੱਕੇ ਸਨ। ਹੁਣ ਕੱਲ੍ਹ ਦੇ ਇਤਿਹਾਸ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਇੱਕ ਵਿਗੜੀ ਹੋਈ ਹਸਤੀ ਵਲੀ ਕੰਧਾਰੀ ਗਰੀਬਾਂ ਦੇ ਉੱਤੇ ਜ਼ੁਲਮ ਕਰਦਾ, ਜ਼ੁਲਮ ਸੀ ਕਿ ਪਾਣੀ ਨੂੰ ਬੰਨ੍ਹ ਕੇ ਰੱਖਿਆ ਹੋਇਆ, ਔਰ ਜਿਹੜਾ ਕੋਈ ਪਾਣੀ ਮੰਗਣ ਵਾਸਤੇ ਜਾਂਦਾ ਔਰ ਉਹਨੂੰ ਜਲੀਲ ਕਰਨਾ ਵੀ ਜਿਹੜਾ ਕੋਈ ਉਹਦਾ ਚੇਲਾ ਨਹੀਂ ਸੀ, ਦੂਸਰੇ ਕਿਸੇ ਦਾ ਚੇਲਾ ਹੋਵੇ ਅਤੇ ਗੁਰੂ ਪਿਆਰਿਓ ਰੱਜ ਕੇ ਜਲੀਲ ਕੀਤਾ ਜਾਂਦਾ ਸੀ ਅਤੇ ਆਖਿਆ ਇਹ ਜਾਂਦਾ ਸੀ ਕਿ ਸੱਜਣਾ ਜੇ ਤਾਂ ਮੇਰਾ ਚੇਲਾ ਬਣ ਜਾਏਗਾ ਤਾਂ ਪਾਣੀ ਤੇਰਾ ਸਾਰਾ, ਨਹੀਂ ਤਾਂ ਤੂੰ ਆਪਣੇ ਰਾਏ ਪੈ। ਗੁਰੂ ਮਹਾਰਾਜ ਭਾਈ ਮਰਦਾਨਾ ਜੀ ਨੂੰ ਭੇਜਦੇ ਇਸੇ ਕਰਕੇ ਸੀ, ਮਰਦਾਨਿਆ ਜਾ ਉਹਦੀ ਆਪਾਂ ਸਾਰ ਲੈਂਦੇ ਹਾਂ। ਗੁਰੂ ਪਿਆਰਿਓ ਸਿੱਧੇ ਰਸਤੇ ਦੇ ਲੈ ਕੇ ਆਉਂਦਾ, ਔਰ ਉਹ ਸ਼ਹਿਨਸ਼ਾਹ ਜਿੱਥੇ ਗੁਰੂ ਮਹਾਰਾਜ ਜੀ ਨੇ ਦਸਤ ਪੰਜਾ ਲਿਆ, ਪੱਥਰ
अपना पंजा ला के रोकिया और वो पावन पवित्र अस्थान अज पंजा साहिब दे नाल असीं याद करदे आ। सतगुरां दीआं अमिट यादां हमेशा साडे सिरदिआं विच बणीआं रहणगीआं। हुण गुरदेव पातशाह इस जगह तो जल्दी सच्चे सतगुरां ने अपना ध्यान जिहड़ा रोक सी ना वह सैदपुर वल नूं एमनाबाद वल नूं कर रहे सन भी जल्दी तो जल्दी सैदपुर पहुंचा जाए। उहदा पहुंचण दा कारण कि खबरां आ रही सन कि बाबर काबल तो अफगानिस्तान तो इधर नूं ढाई करदा आ रहा तीजे हमले वास्ते। और यह घटना जिहड़ी है यह 1521 दी मैं तुहाडे नाल सांझा करन लगा तीसरा हमला। और जदों इहने कीता ते धन गुरु महाराज हुण जिहड़े रस्ते दे विच दी इहने आउणा सी गुरदेव पातशाह अग्गे जा के इहनूं घेरण दा यतन करना हुण सच्चे सतगुरां ने। और जिहड़े लोक इहो जिहे जरवाणियां फौजां दे कोलों और बादशाहां तों सैकड़े मील दूर रहिंदे सन ते सच्चे सतगुरु दीन दुनी दे मालक इहदे रस्ते दे विच खुद जा के बैठ जांदे ने। इमनाबाद सैदपुर उस जगह ते सच्चे सतगुरु जिथे पहुंचे आ ते उस शहर तों बाहरले पासे गुरदेव पातशाह ने डेरा किया। और जिथे सतगुरां ने टिकाणा किया सी ना उत्थे रोड सन ते उन्हां रोड़ां दे उत्ते विछाई करके गुरु महाराज रुक जांदे आ। और अज उस जगह दे उत्ते सच्चे सतगुरां दी याद दे विच गुरद्वारा रोड़ी साहब बनिया होया। भाई लालो जी नूं पता लगा सतगुरां दे चरणां च आया महाराज तुहाडे सेवक दा गरीबड़े दा घर इत्थे ही है और तुसीं पहली बार आप चरण पाए सी ते महाराज हुण क्यों नहीं आए। तो सच्चे सतगुर कहिंदे लालो इस वेले जिहड़ा असीं संदेश देण वास्ते आए हाँ वह बैठ के सुन। तो होर भी गुरदेव पातशाह का सुन के होर प्रेमी भी सतगुरां की शरण के आ जाते हैं तो पुछते लालो जी जदों असीं पहले इस धर्म प्रचारक फेरी के उत्ते आए सा असीं देखिया सी बड़े जरवाणे लोग इत्थे रहिंदे सन मलक भागो वर्गियां नूं सुधारन का यतन किया ते इस वेले किदां कदे हालात ने इस सैदपुर के। ते भाई लालो जी दे अखां दे विच अथरू आ गए महाराज तुसी आए तुसी सच दा उपदेश दिता ते सतगुरु कोई बहुता फर्क नहीं पिया कोई 1921 दा ही फर्क है जो जुल्म उदों हुंदा सी उहो जिहा जुल्म हुण हो रहा। लालो कहा की करा बयान बाबा जिहड़ी जालमां ने अत चाई हुई है परजा नाल मन मर्जियां करन पापी और इन्हां रब दी होंद भलाई हुई है सूरज धर्म का कित नहीं नज़र आता इन्हें रात कुकरमा की पाई हुई है सत छड़ते नहीं सतवंतियां का तो रब की होंद भलाई। गुरु प्यारे भाई लालो जी एन उपर ला के कहता सतगुरु कोई फर्क नहीं पै गया। हुण फिर गुरदेव पातशाह तो रिहा ना गया 2 मिनट वास्ते अपने नेत्र मुंद किए ने अखा बंद कीतियां ते कुछ समय बाद अपने नेत्र खोल के गुरदेव पातशाह फिर भाई मरदाना जी नूं कहिंदे मरदानिया रबाब वजा बाणी आई है उस सच्चे अकाल पुरख दे नाल जुड़िए ते ये जिहड़े जुलमी लोग इत्थे जुलम कर रहे ने इन्हां नूं दस दईए कि तुहाडे आउण वाले समय में जिहड़ा तुहाडे उत्ते जुलम होणा उहदे विच उह बाजो जे बाज हुंदा ते जैसी मैं आवे खसम की आनी तलंग महला पहला दे विच सच्चे सतगुरां ने वह बयान किया वह इतिहास बयान किया होया गुरबाणी दे विच जैसी मैं आवे खसम की बाणी तैसड़ा करी ज्ञान वे लालो भाई लालो जी नूं संबोधन होके कह रहे ने कि पाप की जंग जलै काबलों ताया जोरी मंगे दान वे लालो शर्म धर्म दोई छिपक लोए कूड़ फिरे प्रधान वे लालो काजियां बामणा की गल तकी अगद पढ़े शैतान वे लालो मुसलमानियां पढ़े कतेबा कष्ट मैं करे खदाए वे लालो होर जात सनाती होर हिंदवानियां ए भी लेखे लाए वे लालो खून के सोहले गाविए नानक रत का कुंगू पाए वे लालो। भाई लालो जी नूं संबोधन करके दीन दुनी दे मालक कहिंदे लालो जी इस दुनिया इस शहर के उत्ते जिहड़ी आफत आने वाली है तू देखी चंद दिनों दे विच आ वसदियां अडारियां धरती दे विच मिल दित्तियां जाणगियां और इत्थे अबलावां दियां इज्जतां लुटियां जाणगियां खुदा नूं भुल्ले होए लोकां नूं इत्थे घड़ीस घड़ीस के इन्हां दी कतले आम कीती जाएगी। सो गुरु प्यारिओ ऐसा ही होया कुछ दिनों बाद बाबर चढ़ के आउंदा है ते जिस इस शहर इमनाबाद दा सैदपुर दा जिहड़ा हाल करदा है सो उस वेले दियां सतरां नूं ढाडी जता तुहाडे नाल तों कहिंदा।

ਬਹੁਤ ਬਹੁਤ ਧੰਨਵਾਦ ਜੀ, ਸਮਾਪਤੀ ਦੀ ਆਗਿਆ ਬਖਸ਼ੋ। ਇਸ ਤੋਂ ਅਗਲਾ ਇਤਿਹਾਸ ਇਸੇ ਤਰ੍ਹਾਂ ਨਿੱਤ ਰੂਟੀਨ ਦੇ ਨਾਲ ਸ਼ਹਿਨਸ਼ਾਹ ਕਿਸ ਤਰ੍ਹਾਂ ਇੱਥੇ ਸੈਦਪੁਰ ਦੇ ਲੋਕਾਂ ਦੇ ਨਾਲ ਹਮਦਰਦੀ ਚੁਕਾਉਂਦੇ ਨੇ, ਸੋ ਆਉਣ ਵਾਲੇ ਵਕਤ ਦੇ ਵਿੱਚ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ। ਢਾਡੀ ਜਿੱਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀ ਪੌਰ, ਉਹਨਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਢਾਡੀ ਵਾਰਾਂ ਰਾਹੀਂ ਆਪ ਜੀ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸੰਪੂਰਨਤਾ ਦਿਵਸ 30 ਅਗਸਤ ਨੂੰ ਆ ਰਿਹਾ ਹੈ ਔਰ 30 ਅਗਸਤ ਨੂੰ ਹੀ ਗੁਰਬਾਣੀ ਪਾਠ ਬੋਧ ਦੀ ਸੰਪੂਰਨਤਾ ਹੋਵੇਗੀ। ਆਪਣੇ ਕੋਲ ਹਫ਼ਤਾ ਕੁ ਰਹਿ ਗਿਆ ਆ। ਸੰਗਤਾਂ ਨੂੰ ਬੇਨਤੀ ਹੈ, ਜਿਹੜੀਆਂ ਸੰਗਤਾਂ ਆਪਣੇ ਘਰਾਂ ਦੇ ਵਿੱਚ ਪੋਥੀ ਸਾਹਿਬਾਨ ਪ੍ਰਕਾਸ਼ ਕਰਕੇ ਗੁਰਬਾਣੀ ਪਾਠ ਬੋਧ ਦੀਆਂ ਹਾਜ਼ਰੀਆਂ ਭਰਦੀਆਂ ਨੇ, ਉਹ ਵੀ ਸਾਰੀਆਂ ਸੰਗਤਾਂ ਇਹ ਜਿਹੜਾ ਹਫ਼ਤਾ ਆ ਗੁਰਦੁਆਰਾ ਸਾਹਿਬ ਆਪ ਜੀ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ, ਵੱਧ ਤੋਂ ਵੱਧ ਜਿੰਨੀ ਹੋ ਸਕੇ। ਔਰ ਸੰਗਤ ਜੀ, ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਵੀ ਕੀਰਤਨ ਦੀਆਂ ਹਾਜ਼ਰੀਆਂ ਭਰਨੀਆਂ ਹਨ 8 ਤੋਂ 9। ਤਾਂ ਸੰਗਤ ਜੀ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਬਖਸ਼ਿਸ਼ ਕੀਤਾ ਸੀ, ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰਬਾਣੀ ਸ਼ਬਦ ਦਾ ਉਚਾਰਨ, ਗੁਰਬਾਣੀ ਸ਼ਬਦਾਂ ਦੇ ਅਰਥ ਵਿਚਾਰ ਆਪਣੇ ਕੰਠ ਤੋਂ ਉਚਾਰਨ ਕਰਕੇ ਦੁਪਹਿਰ ਤੋਂ ਪਹਿਲੋਂ ਪਹਿਲੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗੁਰਬਾਣੀ ਲਿਖਵਾਉਂਦੇ, ਲਿਖਣ ਦੀ ਸੇਵਾ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਨਿਭਾਈ। ਕਲਮ, ਸ਼ਾਹੀ, ਦਵਾਤ, ਲੋੜੀਂਦੀਆਂ ਵਸਤੂਆਂ ਦੀਆਂ ਸੇਵਾਵਾਂ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਨਿਭਾਉਣਾ ਕੀਤੀ। ਬੇਅੰਤ ਸੰਗਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਹਾਜ਼ਰੀਆਂ ਭਰਦੀਆਂ, ਪਰ 48 ਉਹ ਸਿੰਘ ਸਨ ਜਿਹੜੇ ਸਮਾਗਮ ਤੋਂ ਪਹਿਲਾਂ ਹੀ ਆ ਕਰਕੇ ਹਾਜ਼ਰ ਹੋ ਜਾਂਦੇ ਔਰ ਲਗਾਤਾਰ ਉਹਨਾਂ ਨੇ ਬਿਨ ਨਾਗਾ ਹਾਜ਼ਰੀਆਂ ਭਰੀਆਂ, ਜਿਨ੍ਹਾਂ ਨੂੰ ਆਪਾਂ ਵਿਦਵਾਨਾਂ ਤੋਂ ਸੁਣਦੇ ਵੀ ਵਿਦੇਹ ਮੁਕਤ ਹੋ ਗਏ। ਸਰੀਰ ਵਿੱਚ ਰਹਿੰਦਿਆਂ ਹੋਇਆ ਸਰੀਰ ਦੀ ਅਵਸਥਾ ਤੋਂ ਉੱਪਰ ਅਵਸਥਾਵਾਂ ਪਹੁੰਚ ਗਈਆਂ। ਉਹਨਾਂ ਵਿੱਚੋਂ 2 ਸਿੰਘਾਂ ਦੀ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੀ ਲਾਈ ਗਈ ਕਿ ਤੁਸਾਂ ਨੇ ਆਗਾਂਹ ਸਿੰਘਾਂ ਨੂੰ ਗੁਰਬਾਣੀ ਸ਼ਬਦ ਉਚਾਰਨ, ਗੁਰਬਾਣੀ ਦੀ ਵਿਚਾਰ ਇਹ ਸਿਖਾਉਣੀ ਹੈ, ਸੇਵਾ ਨਿਭਾਉਣੀ ਹੈ। ਤਾਂ ਸੰਗਤ ਜੀ, ਉਹ 2 ਟਕਸਾਲਾਂ ਚੱਲੀਆਂ ਜਿੱਥੇ ਜੀਵਨ ਘੜਿਆ ਜਾਂਦਾ ਸ਼ਬਦ ਦੁਆਰਾ। ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਔਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਸੀਨਾ ਪਸੀਨਾ ਮਹਾਂਪੁਰਸ਼ ਗੁਰਬਾਣੀ ਦੀ ਸੰਥਿਆ, ਗੁਰਬਾਣੀ ਦਾ ਅਰਥ ਬੋਧ ਸਿੰਘਾਂ ਨੂੰ ਬਖਸ਼ਿਸ਼ ਕਰਦੇ ਰਹੇ। ਅਤੇ ਟਕਸਾਲ ਤੋਂ ਪੜ੍ਹੇ ਹੋਏ ਸਿੰਘ ਜਿੱਥੇ ਵੀ ਜਾਂਦੇ, ਚਾਹੇ ਉਹ ਪੰਜਾਬ ਦੇਸ਼ ਵਿੱਚ ਜਾਂ ਭਾਰਤ ਦੇ ਹੋਰ ਪ੍ਰਾਂਤਾਂ ਦੇ ਵਿੱਚ ਸੇਵਾਵਾਂ ਨਿਭਾਉਂਦੇ ਕਥਾ ਕੀਰਤਨ ਦੀਆਂ, ਉੱਥੇ ਨਾਲੋਂ ਨਾਲ ਸੰਥਿਆ ਦੀ ਸੇਵਾ ਵੀ ਨਿਭਾਉਂਦੇ। ਵਿਦੇਸ਼ਾਂ ਦੇ ਵਿੱਚ ਆਏ ਟਕਸਾਲ ਦੀਆਂ ਸਿੰਘਾਂ ਨੇ ਵਿਦੇਸ਼ਾਂ ਦੀ ਧਰਤੀ 'ਤੇ ਆ ਕਰਕੇ ਵੀ ਗੁਰਬਾਣੀ ਦੀ ਸੰਥਿਆ ਦੀਆਂ ਸੇਵਾਵਾਂ ਨਿਭਾਈਆਂ ਔਰ ਪਹਿਲੀ ਵਾਰ ਵਿਦੇਸ਼ ਦੀ ਧਰਤੀ ਦੇ ਉੱਪਰ ਕੈਨੇਡਾ ਆਪਣੇ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਪ੍ਰਾਰੰਭ ਹੋਇਆ। ਲਗਭਗ 5-5.5 ਮਹੀਨੇ ਹੋ ਗਏ ਨੇ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਗਿਆਨੀ ਜਾਮਲ ਸਿੰਘ ਸਾਹਿਬ ਜੀ ਦੇ ਸਿਰ 'ਤੇ ਮਿਹਰਾਂ ਪ੍ਰਾਰਥਨਾ ਕਰਕੇ ਇਹ ਗੁਰਬਾਣੀ ਪਾਠ ਬੋਧ ਦੀ ਸੇਵਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਆ। ਬੜਾ ਵੱਡਾ ਗੁਰਬਾਣੀ ਦਾ ਜੱਗ ਲੱਗਿਆ ਹੋਇਆ ਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ,
ਪੜੈ ਮਹਾਤਮ ਲਹਿ ਬਸਾਲ ਹਲਤ ਪਲਤ ਮੈਂ ਹੋਏ ਨਿਹਾਲ ਹੋਏ ਅਸ਼ੁੱਧ ਪੜ੍ਹੀਐ ਸ਼ੁੱਧ ਕਰ ਬਿਗੜੀ ਵਸਤ ਸਵਾਰ ਆਹੇ ਜਿਮ ਘਰ ਜਿਵੇਂ ਘਰ ਦੀਆਂ ਵਿਗੜੀਆਂ ਹੋਈਆਂ ਚੀਜ਼ਾਂ ਨੂੰ ਤਰਤੀਬ ਦੇ ਕੇ ਆਪਾਂ ਸਵਾਰ ਲੈਂਦੇ ਹਾਂ ਇਵੇਂ ਗੁਰਬਾਣੀ ਦੇ ਸ਼ਬਦਾਂ ਦਾ ਉਚਾਰਨ ਔਰ ਇਹਨਾਂ ਦਾ ਗਿਆਨ ਅਰਥ ਵਿਚਾਰ ਇਹ ਆਪਾਂ ਨੂੰ ਸੰਥਿਆ ਲੈ ਕਰਕੇ ਸਮਝ ਲੈਣੇ ਚਾਹੀਦੇ ਨੇ ਔਰ ਸੰਗਤ ਜੀ ਹੁਣ ਗੁਰਬਾਣੀ ਪਾਠ ਬੋਧ ਗਿਆਨੀ ਸਿੰਘ ਸਾਹਿਬ ਸੱਜ ਰਹੇ ਨੇ ਗਿਆਨੀ ਗੁਰਵਿੰਦਰ ਸਿੰਘ ਜੀ ਸੱਜ ਗਏ ਨੇ ਗਿਆਨੀ ਜਸਵੀਰ ਸਿੰਘ ਜੀ ਸੱਜ ਗਏ ਨੇ ਅਮਰੀਕਾ ਦੀ ਧਰਤੀ ਤੋਂ ਆਏ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਖਾਲਸਾ ਬਾਬਾ ਜੋਗਿੰਦਰ ਸਿੰਘ ਜੀ ਖਾਲਸਾ ਅਤੇ ਬਹੁਤ ਹੀ ਸਤਿਕਾਰਯੋਗ ਰਾਗੀ ਜੀ ਭਾਈ ਸਾਹਿਬ ਭਾਈ ਜਗਦੇਵ ਸਿੰਘ ਜੀ ਜਿਨ੍ਹਾਂ ਦੇ ਬਾਬਤ ਮੈਂ ਪਿੱਛੇ ਵੀ ਮਹੀਨਾ ਪਹਿਲਾਂ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਇਹਨਾਂ ਤੋਂ ਪੰਜਾਬ ਦੀ ਧਰਤੀ 'ਤੇ ਕਈ ਪਿੰਡਾਂ ਦੇ ਵਿੱਚ ਸਿੰਘਾਂ ਨੂੰ ਸੰਥਿਆ ਕਰਾਉਣ ਦੇ ਜਿਹੜੇ ਸਿੰਘ ਸੰਥਿਆ ਕਰਾਉਂਦੇ ਨੇ ਉਹਨਾਂ ਨੂੰ ਇਹ ਮਾਇਆ ਦੁਆਰਾ ਸੇਵਾ ਕਰਦੇ ਨੇ ਸਿੰਘਾਂ ਨੂੰ ਘਰ ਬਣਾ ਕੇ ਦੇਣਾ ਉਹਨਾਂ ਨੂੰ ਗੱਡੀ ਲੈ ਕੇ ਲੋੜੀਂਦੀਆਂ ਸਾਰੀਆਂ ਵਸਤੂਆਂ ਮੁਹੱਈਆ ਕਰਾਉਂਦੇ ਨੇ ਸਤਿਗੁਰੂ ਜੀ ਚੜ੍ਹਦੀ ਕਲਾ ਕਾਰਨ ਮੂਲ ਮੰਤਰ ਦੇ ਜਾਪ ਗੁਰਮੰਤਰ ਦੇ ਜਾਪ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਰਹਿਬਰ ਚਵਰ ਛਤਰ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰਮਤ ਹੋਈ ਹੈ। ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨ ਸੱਜੇ ਹਨ। ਸੱਜੇ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਪਿਛਲੇ ਲੰਮੇ ਸਮੇਂ ਤੋਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਰੱਬੀ ਬਾਣੀ ਪੜ੍ਹੀ ਸੁਣੀ ਹੈ। ਸਤਿਗੁਰੂ ਜੀ ਨੇ ਤਰਸ ਕੀਤਾ ਹੈ। ਸਾਧ ਸੰਗਤ ਜੀ, ਅੱਜ 1399 ਅੰਕ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਆਪਾਂ ਪਹੁੰਚੀ ਹੈ। 1399 ਅੰਕ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਸਵੱਈਏ ਮਹੱਲੇ ਪਹਿਲੇ ਕੇ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਆਦਿ ਜਨਕਾਦਿ ਹੀ ਪਾਠ ਕਰਨਾ ਅਰਥ ਵੇਲੇ ਜਨਕ ਆਦਿ ਇਹਦਾ ਨਿਕਲੇਗਾ ਪਰ ਸਾਧ ਸੰਗਤ ਦੀ ਜੋ ਅੱਖਰ ਲਿਖੇ ਹਨ ਉਸੇ ਤਰ੍ਹਾਂ ਹੀ ਉਚਾਰਨ ਕਰਨਾ ਗਾਵਹਿ ਜਨਕਾਦ ਜੁਗਤ ਜੋਗੇਸ਼ਵਰ ਹਰ ਰਸ ਪੂਰਨ ਸਰਬ ਕਲਾ।
1: ਇਹ ਮਹਾਰਾਸ਼ਟਰ ਦੀ ਬਾਣੀ ਵਿੱਚ ਕਾਫੀ ਅੱਖਰਾਂ ਦੀ ਸੰਧੀ ਕੀਤੀ ਗਈ ਆ, ਜਿਵੇਂ ਜੈਦੇਵ ਜੀ ਦਾ ਪਦਾ ਪ੍ਰਮਾਦ ਪੁਰਖ ਮਨੋਪਮੰਗ ਪਰਮ ਆਦ ਮਨੋਪਮੰਗ ਮਨ ਉਪਮੰਗ, ਇੰਜ ਦੋ ਦੋ ਸ਼ਬਦ ਜੋੜ ਕੇ ਇਹਨਾਂ ਨੂੰ ਕਹਿੰਦੇ ਸੰਧੀ ਕਰਨੀ, ਅਤੇ ਕਈ ਵਾਰੀ ਫਿਰ ਅਰਥ ਕਰਨ ਵੇਲੇ ਇਹਨੂੰ ਕਹਿੰਦੇ ਸੰਧੀ ਛੇਦ ਕਰਕੇ ਅਰਥ ਕਰਨਾ ਜਨਕ ਆਦ। ਪਰ ਜਿਹੜਾ ਇਹ ਸੰਧੀ ਹੋਈ ਹੈ ਸ਼ਬਦਾਂ ਦੀ, ਇਸ ਕਰਕੇ ਜਨਕਾਦ ਹੀ ਸ਼ਬਦ ਆ, ਅੱਗੇ ਬ੍ਰਹਮਾਦਿਕ ਬ੍ਰਹਮਾ ਆਦਿਕ ਇਤਿਆਦਿਕ ਇਸ ਤਰ੍ਹਾਂ ਜਨਕਾਦ ਸ਼ਬਦ ਉਚਾਰਨ ਕਰਨਾ ਹੈ ਜੀ। ਹਾਂਜੀ।

ਖੁੱਲ੍ਹਾ ਅਤੇ ਕੱਲ੍ਹ ਇਹ ਸਾਧ ਸੰਗਤ ਦੀ ਪਾਠ ਭਾਰਾ ਕਰਨਾ ਇਹ ਭੱਟ ਸਾਹਿਬਾਨ ਜੀ ਦਾ ਨਾਮ ਹੈ। ਕਾਬ ਕੱਲ੍ਹ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ।

ਰਾਮੇਸ਼ਵਰ ਪਾਠ ਇਕੱਠਾ ਹੀ ਹੈ ਸਾਰਾ ਪਾਠ, ਪਰ ਜਿਵੇਂ ਬੇਨਤੀ ਕੀਤੀ ਗਿਆਨੀ ਜੀ ਨੇ ਅੱਗੇ ਕਿ ਸੰਧੀ ਛੇਦਕ ਪਰਸ ਬੋਲ ਕੇ ਰਾਮੇਸ਼ਵਰ ਪਰਸਰਾ ਜਾਂ ਕਿਸੇ ਹੋਰ ਥਾਂ ਇਹਨੂੰ ਸੰਧੀ ਨਹੀਂ ਕਰਨੀ। ਗਾਵੈ ਜਾਮ ਦਗਨ ਪਰਸ ਰਾਮੇਸ਼ਵਰ, ਇੱਥੇ ਵਿਸ਼ਰਾਮ ਲਾ ਕੇ ਕਰ ਕੁਠਾਰ ਰਗ ਤੇਜ ਹਰਿਓ।

0: ਵਾਸਤੇ ਹੀ ਵਿਸ਼ਰਾਮ ਲਾਉਣਾ, ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ, ਗੁਣ ਗਾਵਹਿ ਸਨਕਾਦ ਆਦਿ, ਇੱਥੇ ਵਿਸ਼ਰਾਮ ਲਾ ਕੇ ਜਨਕਾਦ ਜੁਗ ਹੈ ਲੱਗ।
1: ਧੰਨ ਧੰਨ ਗੁਰ ਧੰਨ, ਜਨਮ ਸਕਿਆਥ ਭਲਾ ਉਹ ਜਗ।
0: ਹਾਂਜੀ, ਸਕਿਆਥ ਸੱਸਾ ਕੱਕਾ, ਈੜੀ ਨੂੰ ਸਿਹਾਰੀ, ਐੜਾ ਥੱਥੇ ਨੂੰ ਔਂਕੜ, ਸਕਿਆਥ ਪੂਰੇ ਐੜੇ ਦੀ ਵਿੱਚ ਆਵਾਜ਼ ਲਾ ਕੇ ਈੜੀ ਦੀ ਸਿਹਾਰੀ ਦੇ ਸਮੇਤ ਜਿਵੇਂ ਉਚਾਰਨ ਕੀਤਾ ਗਿਆ ਹੈ। ਧੰਨ ਧੰਨ ਗੁਰੂ ਧੰਨ, ਜਨਮ ਸਕਿਆਥ ਭਲਾ ਜਗ।
1: ਧੰਨ ਧੰਨ ਗੁਰ ਧੰਨ, ਜਨਮ ਸਕਿਆਥ

0: ਗਰੀਬ ਨਿਵਾਸ ਜੀਆਂ ਨੇ ਲਾਈ ਹੈ, ਜਿਵੇਂ ਉਚਾਰਨ ਸੁਣਿਆ ਹੈ, ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ।
1: ਉਗਰ ਸੈਨ ਕਉ ਰਾਜ ਅਭੈ ਭਗਤ ਜਨ ਦੀਓ।
0: ਇੱਥੇ ਐੜੇ ਨੂੰ ਅਗੇਤਰ ਲਾ ਕੇ ਅਭੈ ਭੱਬਾ ਸ਼ੁੱਧ ਉਚਾਰਨ ਕਰਨਾ, ਅਭੈ ਨਹੀਂ ਉਚਾਰਨ ਕਰਨਾ, ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ, ਅਭੈ ਭਗਤ ਹੈ ਜਨ ਦੀਓ।
1: ਕਲਯੁਗ

ਪੱਪੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਐੜੇ ਨੂੰ ਕੰਨਾ, ਲੱਲੇ ਨੂੰ ਸਿਹਾਰੀ, ਪਾਇਆਲ ਜਿਵੇਂ ਉਚਾਰਨ ਕੀਤਾ ਹੈ ਇਸੇ ਤਰ੍ਹਾਂ ਅਗਲਾ ਯਈਏ ਦੀ ਟਿੱਪੀ ਵਾਲਾ ਪਾਠ ਐੜੇ ਦੀ ਟਿੱਪੀ ਦੇ ਸਹਿਤ ਹੋਵੇਗਾ ਜੀ।

0: ਪੁਰਬਾ ਪੁਰੂ ਰਹੁ, ਇਸੇ ਤਰ੍ਹਾਂ ਹੀ ਉਚਾਰਨ ਕਰਨਾ ਪੁਰੂ ਰਹੁ। ਪਾਠ ਇਕੱਠਾ ਹੀ ਹੈ ਸਾਰਾ, ਪਰ ਦੋ ਰਾਰੇ ਇਕੱਠੇ ਹੋਣ ਕਰਕੇ ਕਈ ਵਾਰ ਮਹਿੰਗੇ ਸ਼ਬਦ ਪ੍ਰਤੀਤ ਹੋਣ ਲੱਗ ਜਾਂਦੇ ਹੈ, ਪਰ ਮਿਹਨਤ ਦੇ ਨਾਲ ਸਾਧ ਸੰਗਤ ਜੀ ਸ਼ੁੱਧ ਹੋ ਜਾਂਦਾ। ਦੂਰਬਾ ਪੁਰੂਰਾ ਅੰਗਰੈ ਗੁਰ ਨਾਨਕ ਜਸ ਗਾਇਓ,
1: ਕਬ ਕਲ ਸੁਜਾਸ ਨਾਨਕ ਗੋਰ ਘਾਟ ਘਾਟ ਸਹਿਜ।

0: ਪੰਚ ਭੂਤ ਏਕ ਘਰ ਰਾਖ ਲੈ ਸਮਾਜ।
1: ਸਮਾਜ ਪਾਠ ਹੀ ਕਰਨਾ, ਸਮਝ ਨਹੀਂ ਕਰਨਾ, ਮੰਮੇ ਤੇ ਜ਼ੋਰ ਦੇ ਕੇ ਸਮਾਜ। ਹਾਂਜੀ।
0: ਜਾਗ ਜੀਤਾ ਗੁਰਦੁਆਰ ਖਿਲ ਸਮਤ ਸਾਰ, ਰਥ ਉਨਮਨ ਲਿਵ ਰਾਖ ਨਿਰੰਕਾਰ, ਕਹੁ ਕੀਰਤ ਕਲ ਸਹਾਰ ਸਬਦ ਦੀਪ ਮਝਾਰ।
1: ਕਲ ਸਹਾਰ ਜਿਹੜਾ ਭਗਤ ਜੀ ਭੱਟ ਸਾਹਿਬ ਦਾ ਨਾਂ, ਜਦੋਂ ਕੱਲ ਜੀ ਆਵੇ ਉਹ ਅਲੱਗ ਨੇ, ਕਲ ਸਹਾਰ ਜੀ ਦਾ ਨਾਮ ਸਾਧ ਸੰਗਤ ਜੀ ਕਲ ਸਹਾਰ ਹੀ ਹੈ, ਤੇ ਪੋਥੀਆਂ ਦੇ ਵਿੱਚ ਕਲ ਸਹਾਰ ਅਲੱਗ ਅਲੱਗ ਕਰਕੇ ਲਿਖਿਆ ਗਿਆ, ਪਰ ਇਕੱਠਾ ਹੀ ਨਾਮ ਹੈ, ਜਿਵੇਂ ਇਹਨੂੰ ਕਲ ਸਹਾਰ ਹੀ ਕਹਿਣਾ। ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ, ਲਹਿਣਾ ਜਗਤਰ ਗੋਰ ਪਰਸ ਮੁਰਾਰ।

0: ਸਾਰ ਸਾਧਕ ਸਿੱਧ ਸੁਜਾਨ ਜੀਆ ਕੋ ਆਧਾਰ।
1: ਸੁਜਾਨ ਪਾਠ ਪੋਲਾ ਹੀ ਕਰਨਾ, ਸੱਸੇ ਦੀ ਔਂਕੜ ਦੇ ਸਹਿਤ ਸੱਸੇ ਨੂੰ ਅਗੇਤਰ ਲਾ ਕੇ ਸੁਜਨ ਨਹੀਂ ਕਰਨਾ, ਸੁਜਾਨ।

ਕਲਪ ਤਰ ਪਾਠ ਸੰਬੰਧਕ ਹੈ, ਸੰਬੰਧਕ ਰੂਪ ਦੇ ਵਿੱਚ ਜਿਵੇਂ ਉਚਾਰਨ ਕੀਤਾ ਗਿਆ, ਜ਼ਿਆਦਾ ਨਿਖੇੜ ਕੇ ਨਹੀਂ, ਸਰੂਪਾਂ ਦੇ ਵਿੱਚ ਅਲੱਗ ਅਲੱਗ ਕਰਕੇ ਨਿਖੇੜ ਕੇ ਲਿਖਿਆ ਗਿਆ, ਪਰ ਸੰਬੰਧਕ ਰੂਪ ਦੇ ਵਿੱਚ ਉਚਾਰਨ ਕਰਨਾ। ਕਲਪ ਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਬਿਧ ਤੇਰਾ ਏਕ ਲਿਵਤਾਰ।

0: ਰਾਹਜ ਲਿਆ ਐੜੇ ਦੇ ਕਨੌੜੇ ਦੇ ਸਹਿਤ ਉਚਾਰਨ ਕਰਨਾ ਲੱਲਾ ਈੜੀ ਨੂੰ ਸਿਆਰੀ ਐੜੇ ਨੂੰ ਕਨੌੜਾ ਲਿਆ ਹਾਂਜੀ
1: ਹਾਰ ਪਰਸਿਓ ਕੱਲ ਸਮੁੱਲਵੈ ਜਨ ਦਰਸ਼ਨ ਲਹਿਣੇ ਭਇਆ
0: ਸਮੁੱਲਵੈ ਮੰਮੇ ਤੇ ਅਦਕ ਦਾ ਪ੍ਰਭਾਵ ਦੇ ਕੇ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਮੰਮੇ ਤੇ ਅਦਕ ਦਾ ਪ੍ਰਭਾਵ ਲਾਉਣਾ ਤੇ ਕੱਲ ਪਾਠ ਵੀ ਜਿਹੜਾ ਸਾਧ ਸੰਗਤ ਜੀ ਭਾਰਾ ਕਰਨਾ
1: ਮਾਨ ਵਿਸਾ

0: ਪਖੰਤਿ ਕਲਮਲ ਤਰਸਨ
1: ਪਿਖੰਤਿ ਪੱਪੇ ਦੀ ਸਿਹਾਰੀ ਖੱਖੇ ਦੀ ਟਿੱਪੀ ਤੱਤੇ ਦੀ ਵੀ ਸਿਹਾਰੀ ਪਿਖੰਤਿ ਕਲਮਲ ਤਰਸਨ ਹਾਂਜੀ ਸਾਦਰ

ਅਰ ਨਾਮ ਸਮਾਧ ਸੁਖ ਸਦਾ ਨਾਮ ਨੀਸਾਨ ਸੋਹੈ ਰੰਗ ਰਤਉ ਨਾਮ ਸਿਓ ਕਾਲ ਨਾਮ ਸੁਰ ਨਰ ਹੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਾਵ ਲੋਇ।

0: ਆਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।
1: ਇਹ ਜਦੋਂ ਆਪਾਂ ਹੁਕਮਨਾਮਾ ਸਾਹਿਬ ਲੈਂਦੇ ਹਾਂ ਜ਼ਿਆਦਾਤਰ ਮੰਗਲ ਸਾਰੇ ਗੁਰਮੁਖ ਪਿਆਰੇ ਪੜ੍ਹਦੇ ਹੈ, ਪਰ ਸਾਧ ਸੰਗਤ ਜੀ ਬਹੁਤ ਵਾਰ ਇਹਨੂੰ ਟਲ ਪਾਠ ਨੂੰ ਜਿਹੜਾ ਹੈ ਉਹ ਟਾਲ ਪੜ੍ਹੀ ਜਾਂਦੇ ਪੋਲਾ, ਅਤੇ ਕਈਆਂ ਨੂੰ ਸਾਧ ਸੰਗਤ ਜੀ ਸ਼ਬਦ ਹੀ ਕਈਆਂ ਦੀ ਰਸਨਾ 'ਤੇ ਸੁਣ ਸੁਣ ਕੇ ਹੋਰ ਪੱਕ ਗਏ ਹਨ। ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ, ਸੋ ਕਹੁ ਟਲ ਗੁਰ ਸੇਵੀਐ, ਟਲ ਭਗਤ ਭੱਟ ਸਾਹਿਬ ਜੀ ਦਾ ਨਾਮ ਹੈ, ਅਤੇ ਜੇ ਟਲ ਕਹਾਂਗੇ ਫਿਰ ਸਾਧ ਸੰਗਤ ਜੀ ਇੱਕ ਤਾਂ ਲੱਲੇ ਦੇ ਥੱਲੇ ਬਿੰਦੀ ਲੱਗੇਗੀ, ਅਤੇ ਟਲ ਨਹੀਂ ਕਹਿਣਾ, ਟਲ ਪੂਰੇ ਟੈਂਕੇ 'ਤੇ ਜ਼ੋਰ ਲਾ ਕੇ ਲੱਲੇ ਦੀ ਆਵਾਜ਼ ਸ਼ੁੱਧ ਆਉਣੀ ਚਾਹੀਦੀ ਹੈ। ਸੋ ਕਹੁ ਟਲ ਗੁਰ ਸੇਵੀਐ ਐਹਨਿਸ ਐਹਨਿਸ ਐਹਨਿਸ ਪਾਠ ਵੀ ਜਿਹੜਾ ਹਾਹੇ ਦੀ ਆਵਾਜ਼ ਜ਼ਰੂਰ ਲਾਉਣੀ। ਐਹਨਿਸ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ, ਪਰਸਿਆ ਪਾਠ ਸੱਸੇ ਦੀ ਸਿਹਾਰੀ ਦੇ ਨਾਲ ਹੈ, ਜ਼ਿਆਦਾਤਰ ਪਰਸੀਐ ਪੜ੍ਹੀ ਜਾਂਦੇ, ਦਰਸ਼ਨ ਪਰਸੀਐ, ਜਾਂ ਕਈ ਪਰਛੀਏ ਕਹੀ ਜਾਂਦੇ ਆ ਸੱਸੇ ਦੇ ਚਰਨਾਂ 'ਚ ਬਿੰਦੀ ਲਾ ਕੇ, ਉਹ ਵੀ ਨਹੀਂ ਕਰਨਾ ਸੱਸੇ ਦੀ ਸਿਹਾਰੀ ਦੇ ਸਹਿਤ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ।

0: ਸਮੁੰਦਰਿਆ
1: ਹਾਂਜੀ, ਸੱਸਾ ਨੂੰ ਔਂਕ ਅਗੇਤਰ ਲਾ ਕੇ ਮੰਮੇ ਤੇ ਅਦਕ ਦਾ ਪ੍ਰਭਾਵ ਦੇ ਕੇ ਸਮੁੰਦਰਿਆ। ਹਾਂਜੀ,
0: ਚਵਰਾ ਸੀਹ ਸਿੱਧ ਬੁੱਧ।

0: ਨਾਮ ਲਾਗ ਤੇਤੀਸ ਧਿਆਵ ਹੈ ਜਤੀ ਤਪੀ ਸੁਰ ਮਨ ਵਸਿਆ।
1: ਤਪੀ ਸੁਰ ਇਹ ਅਲੱਗ ਅਲੱਗ ਪਾਠ ਕਰਨਾ, ਤਪੀਸਰ ਇਕੱਠਾ ਨਹੀਂ ਕਰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਤਪੀ ਸੁਰ। ਹਾਂਜੀ
0: ਸੋਈ

ਸਤਿ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਧੁਰ ਧਵਲ ਤੁਜਾ ਸੇਤ

0: ਜਿਸ ਪਸਾਇ ਗਾਤ ਅਗਮ ਜਾਣੀ ਕੋਲ ਸੰਭੂਹ ਸਮੁਦਰੇ ਪਾਇਆ ਨਾਮ ਨਿਵਾਸ ਸਕਯਾਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ
1: ਕਲ ਉਚਰੈ ਇਹ ਪਾਠ ਸਾਧ ਸੰਗਤ ਦੀ ਕਲ ਪਾਠ ਵੀ ਭਾਰਾ ਕਰਨਾ ਤੇ ਜਿਹੜਾ ਯਈਏ ਦਾ ਚਿੰਨ ਹੈ ਉਹਦੀ ਆਵਾਜ਼ ਊੜੇ ਦੇ ਨਾਲ ਆਵੇਗੀ ਕਿਉਂਕਿ ਥੱਲੇ ਔਂਕੜ ਦਾ ਜਿਹੜਾ ਚਿੰਨ ਲੱਗਾ ਹੈ ਉਹ ਸਾਧ ਸੰਗਤ ਦੀ ਔਂਕੜ ਕੇਵਲ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਮੁਹਾਰਨੀ ਦੇ ਵਿੱਚ ਲਘੂ ਮਾਤਰਾ 'ਚੋਂ ਔਂਕੜ ਕੇਵਲ ਊੜੇ ਨੂੰ ਹੀ ਔਂਕੜ ਲੱਗ ਸਕਦੀ ਹੈ ਤੋ ਤਾਂ ਕਰਕੇ ਇੱਥੇ ਊੜੇ ਦਾ ਚਿੰਨ ਆਵੇਗਾ ਕੱਲ੍ਹ ਉਚਰੈ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ।
0: ਬਾਰ

ਨੈਣ ਤਾ ਪਰ ਸਕ ਅਥ ਨੈਣ ਗੁਰ ਅੰਮ੍ਰਿਤ ਪਖਿਜੈ ਸ਼ਰਾਵਣ ਤਾ ਪਰ ਸਕ ਅਥ ਸ਼ਰਾਵਣ ਗੁਰ

0: ਨਾਂ ਕਹੀਆ ਹੈ
1: ਹਾਂਜੀ ਨਿਤਾਨ
2: ਨਿਤਾਨ
1: ਤੇ ਨਰ ਪਾਠ ਸਾਧ ਸੰਗਤ ਦੀ ਜਿਵੇਂ ਤੇ ਨਰ ਜਿਵੇਂ ਉਚਾਰਨ ਕੀਤਾ ਇਸੇ ਤਰ੍ਹਾਂ ਹੀ ਕਰਨਾ ਸਰੂਪਾਂ ਦੇ ਵਿੱਚ ਤਿੰਨਰ ਪਾਠ ਛਾਪਿਆ ਤਿੰਨਰ ਦੁੱਖ ਨਹਿ ਭੁੱਖ ਤਿੰਨਰ ਨਿਧਨ ਏਦਾਂ ਨਹੀਂ ਤੇ ਨਰ ਸੰਬੰਧਕ ਰੂਪ ਦੇ ਵਿੱਚ ਉਚਾਰਨ ਕਰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ
2: ਦੁੱਖ ਨਹਿ ਭੁੱਖ ਤੇ ਨਰ ਨਿਧਨ ਨਹ ਕਹੀ ਹੈ ਇੰਜ ਉਚਾਰਨ
0: ਹਾਂਜੀ ਤੇ ਨਰ ਦੁੱਖ ਨਹਿ ਭੁੱਖ ਤੇ ਨਰ ਨਿਧਨ ਨਹ ਕਹੀ ਹੈ ਤੇ ਨਰ ਸੋਕ ਨਾ ਹੋਵੈ ਤੇ ਨਰ ਸੇ ਅੰਤ ਨਾ ਲਹੀ ਹੈ ਤੇ ਨਰ ਸੇਵ ਨਾ ਕਰਹਿ ਤੇ ਨਰ ਸਹਿ ਸਹਿਸ ਸਮੱਪ ਹੈ ਤੇ ਨਰ ਦੁਲੀਚੈ ਬਹਿ ਤੇ ਨਰ ਉਥੱਪ ਬਿਥੱਪ ਹੈ ਸੁਖ ਲਹਿ ਤੇ ਨਰ ਸੰਸਾਰ ਮਹਿ ਅਭੈ ਪਟ ਰਿਪ ਮੱਧ ਤਿਹ ਸਕਿਅਥ ਤੇ

0: ਨੈਣ ਮੋਹੇ ਇੱਕ ਇੱਕ।
1: ਹਾਂਜੀ
0: ਉਚਾਰਨ ਦੱਸਿਓ।
2: ਨੈਣ ਬੈਣ
1: ਨੰਨਾ, ਹਾਂਜੀ ਨੰਨਾ ਈੜੀ ਨੂੰ ਸਿਹਾਰੀ, ਐੜਾ ਅਣਾਣੇ ਨੂੰ ਸਿਹਾਰੀ, ਨੈਣ ਬੈਣ ਮੋਹੇ ਇੱਥੇ ਜਮਕ ਲਾਉਣੀ। ਹਾਂਜੀ ਦੂਰੇ ਪੜੋ।
2: ਨੈਣ ਬੈਣ ਮੋਹੇ ਇੱਕ ਇੱਕ, ਦੋਹਾਂ ਠਾਏ ਨਾ ਜਾਣਿਓ।
0: ਨੈਣ ਬੈਣ ਮੋਹੇ ਇੱਕ ਇੱਕ, ਫਿਰ ਅੱਗੇ ਬੋਲਣਾ ਦੋ ਠਾਏ ਨਾ ਜਾਣਿਓ, ਯਾਨੀ ਨੇਤਰਾਂ ਅਤੇ ਮੁੱਖ ਦੇ ਬਚਨਾਂ ਵਿੱਚ ਵੀ ਤੁਹਾਡੇ ਇੱਕ ਹੀ ਵਸਿਆ ਆ, ਨੇਤਰਾਂ ਵਿੱਚ ਵੀ ਇੱਕ ਅਤੇ ਮੁੱਖ ਦੇ ਬਚਨਾਂ ਵਿੱਚ ਵੀ ਇੱਕ। ਨਾਇਣ ਬੈਣ ਮੋਹੇ ਇੱਕ ਇੱਕ, ਦੋਹਾਂ ਠਾਏ ਨਾ ਜਾਣਿਓ।

ਕਰ ਵਰਨਿਆ ਗੁਰ ਅਮਰਦਾਸ ਜਾਲਪ ਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਆ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਣੀ ਜੇ ਮਤ ਤਿਰਲੋਚਨ ਚਿੱਤ ਭਗਤ ਕੰਬੀ ਰਹਿ।

0: ਓ ਮੁਕਤ ਗੁਰ ਅਮਰਦਾਸ ਪਰਸੀਐ ਉਹਮ ਪਾਤਕ ਬਿਨਾਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਅਭਾਉ ਲੱਭੈ ਗਉ ਚੁਕਹਿ ਇੱਕ ਬਿਨ ਦੁੱਗਣ ਜੋ ਤਉ ਰਹਿ ਜਾ ਸੁਮੰਤ੍ਰ ਮਾਨ ਵਹਿ ਲਹਿ।
1: ਹਾਂਜੀ, ਇੱਕ ਬਿਨ, ਇੱਕ ਬਿਨ ਬਿਨ ਪਾਠ ਜਿਹੜਾ ਟਿੱਪੀ ਹੋਣ ਕਰਕੇ ਕੱਸ ਕੇ ਉਚਾਰਨ ਕਰਨਾ ਅਤੇ ਦੱਦੇ ਨੂੰ ਅਗੇਤਰ ਲਾ ਕੇ ਦੁੱਗਣ ਦੁੱਗਣ ਪਾਠ, ਜ਼ਿਆਦਾ ਉੱਤੇ ਗੱਗੇ 'ਤੇ ਅਦਕ ਦਾ ਪ੍ਰਭਾਵ ਵੀ ਨਹੀਂ ਦੇਣਾ। ਇੱਕ ਬਿਨ ਦੁੱਗਣ ਜੋ ਤੌ ਰਹਿ ਜਾ ਸੁਮੰਤ੍ਰ ਮਾਨਵ ਹੈ ਪਾਠ ਕਰਨਾ। ਸਰੂਪਾਂ ਦੇ ਵਿੱਚ ਮਾਨਵ ਹਿੱਲਾ ਹੈ ਪਾਠ ਛਪਿਆ, ਪਰ ਮਾਨਵ ਹੈ ਹਾਹੇ ਦੀ ਸਿਹਾਰੀ ਜਿਹੜੀ ਆ ਉਹ ਮਾਨਵ ਦੇ ਨਾਲ ਜੋੜ ਕੇ ਮਾਨਵ ਹੈ ਲਹਿ।
0: ਜਾਲ ਪਾਪ ਦਾਰਥ ਇਤੜੇ ਗੁਰ ਅਮਰਦਾਸ ਡਿੱਠੈ ਮਿਲਹਿ ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿ।

0: ਸੇਵਾ ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਾਉ ਗੁਰ ਅਮਰਦਾਸ ਕਾਰਣ ਕਰਣ ਜਿਵ ਤੂੰ ਰੱਖਹਿ ਤਿਵ ਰਹਾਉ ਭਿੱਖੇ ਕੇ ਗੁਰ ਗਿਆਨ ਅਰ ਧਿਆਨ ਤੱਤ ਸਿਉ ਤੱਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿਤਹਿ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਣ ਉਡੰਤ ਨਾ ਧਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਆਉ ਗੁਰ ਮਿਲਿਆਉ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦੀਆਉ
1: ਗੁਰ ਮਿਲਿਆਉ ਹਾਂਜੀ ਮਿਲਿਆਉ ਐੜੇ ਸਾਧ ਸੰਗਤ ਦੀ ਈੜੀ ਨੂੰ ਸਿਹਾਰੀ ਐੜਾ ਊੜੇ ਨੂੰ ਮੌਕੜ ਦੇ ਨਾਲ ਜਿਵੇਂ ਮਿਲ ਅਤੇ ਉਹੀ ਉਚਾਰਨ ਕਰਨਾ ਈੜੀ ਨੂੰ ਸਿਹਾਰੀ ਐੜਾ ਜਿਹੜਾ ਯਈਏ ਦਾ ਚਿੰਨ੍ਹ ਹੈ ਉਹ ਬਣ ਜਾਵੇਗਾ ਅਤੇ ਊੜੇ ਨੂੰ ਮੌਕੜ ਲੱਗੇਗੀ ਵਿੱਚ ਹਾਂਜੀ।

0: ਸਭ ਸਿਹ ਮੁਖੋ ਇਹ ਪੰਡਿਤ ਮਿੱਠੇ ਬਰਸ ਏਕ ਹੋ ਫਿਰਿਓ ਕਿਨੈ ਨਹੁ ਪਰਚਉ ਲਾਇਓ ਕਹਿਤੇ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ ਗੁਰ ਦਈਏ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ
1: ਦਈਏ ਜਿਵੇਂ ਯਈਏ ਨੂੰ ਹੁਸ਼ਿਆਰੀ ਲੱਗੀ ਹੈ ਅਤੇ ਇਹਦਾ ਸਾਧ ਸੰਗਤ ਦੀ ਲਿਖਤੀ ਰੂਪ ਆਵੇਗਾ ਦੱਦਾ ਈੜੀ ਨੂੰ ਬਿਹਾਰੀ ਈੜੀ ਨੂੰ ਸਿਹਾਰੀ ਦਈਏ ਗੁਰ ਦਈਏ ਮਿਲਾਇਆ ਭਿਖਿਆ ਜੇਬ ਤੂੰ ਰੱਖੈ ਤੇਵ ਰਹਾ
2: ਜਿਹੜਾ ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਏ ਥੋੜ੍ਹਾ ਜਿਹਾ ਫਰਕ ਪਾ ਕੇ ਬੋਲਣਾ ਰਹਿਤ ਛੱਡ ਕੇ ਵੱਖਰਾ ਅਤੇ ਕੋ ਖੁਸ਼ੀ ਨਾ ਇੰਝ ਨਹੀਂ ਰਹਿਤ ਕੋ ਖੁਸ਼ੀ ਨਾ ਆਏ ਹਰ ਨਾਮ ਛੋੜ ਦੂਜਾ ਲੱਗੇ ਤਿੰਨ ਕੇ ਗੁਣ ਹਾਂ ਕਿਆ ਕਹਾਂ ਗੁਰ ਦਈਏ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹਾਉ ਹਾਂਜੀ
0: ਪਹਿਰ ਸਮਾਧ ਸਨਾਹ ਗਿਆਨ ਹੈ ਆਸਣ ਚੜਿਆਓ ਧਰਮ ਧਨ ਧਨਖ ਕਰ ਗਹਿਓ ਭਗਤ ਸੀਲ ਹੈ ਸਰ ਲੜਿਆਓ ਭੈ ਨਿਰਭਉ ਹਰ ਅਟਲ ਮਾਨ ਸ਼ਬਦ ਗੁਰ ਨੇਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਿਖੰਡਿਓ
1: ਅਪਾਤ ਪਾਠ ਇੱਕ ਤੇ ਪੋਲਾ ਕਰਨਾ ਐੜੇ ਨੂੰ ਅਗੇਤਰ ਲਾ ਕੇ ਐ ਅਪਤ ਪੂਰਾ ਨਹੀਂ ਕਸਣਾ ਅਪਾਤ ਪੋਲਾ ਹੀ ਕਰਨਾ ਜਿਵੇਂ ਗਿਆਨੀ ਜੀ ਨੇ ਕੀਤਾ
0: ਭਲੋ ਪੂਹਾਲ ਤੇ ਜੋਤਨਾ ਨ੍ਰਿਪਤ ਨਾਥ ਨਾਨਕ ਬਾਰ
2: ਨ੍ਰਿਪਤ ਨ੍ਰਿਪਤ ਨਾਥ
0: ਨ੍ਰਿਪਤ ਨਾਥ ਨਾਨਕ ਬਾਰ ਗੁਰ ਅਮਰਦਾਸ ਸੱਚ ਸੱਲ ਪਾਣ ਤੈ ਦਲ ਜਿਤੋ ਇਵ ਯੁੱਧ ਕਰ ਕਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਲ

0: ਏਕ ਮਨ ਪੁਰਖ ਨਿਰੰਜਨ ਧਿਆਵੋ ਗੁਰਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨਹਿ ਕੀ ਆਸਾ
1: ਸਤਿਗੁਰ ਸਤਿਗੁਰ ਪੂਰ ਇੱਥੇ ਹੀ ਵਿਸ਼ਰਾਮ ਲਾਉਣਾ ਜਿਵੇਂ ਉਚਾਰਨ ਲੱਗਾ ਹੈ ਵਿਸ਼ਰਾਮ ਜਨਹਿ ਤੇ ਨਹੀਂ ਜਾਣਾ ਸਤਿਗੁਰ ਪੂਰ ਜਨਹਿ ਕੀ ਆਸਾ
0: ਸਤਿਗੁਰ ਸੇਵ ਪਰਮ ਪਦ ਪਾਇਓ ਅਬਿਨਾਸੀ ਅਭਿਗਤ ਧਿਆਇਓ ਤਿਸ ਭੇਟੇ ਦਾਰਿਦ੍ਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪਉ ਗੁਣ ਬਿਮਲ ਸੁਜਨ ਜਨ ਕੇਰੇ ਅਮਿਯ ਨਾਮ ਜਾ ਕਉ ਫੁਰਿਆ ਜਿ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ।
2: ਇੱਥੇ ਕਈ ਵਾਰੀ ਸੱਜਣ ਸਮਤ ਨੂੰ ਸਮਤ ਬੋਲ ਜਾਂਦੇ ਆ, ਜਿੱਥੇ ਸੱਸੇ ਨੂੰ ਔਂਕੜ ਲੱਗਾ ਹੋਵੇ ਜਿੰਨੀ ਵਾਰੀ ਬਾਣੀ 'ਚ ਆਏਗਾ ਉਹ ਸਮਤ ਹੋਏਗਾ, ਜਿੱਥੇ ਸੱਸੇ ਨੂੰ ਔਂਕੜ ਨਹੀਂ ਲੱਗਾ ਉਹ ਸਮਤ। ਸਮਤ ਦਾ ਅਰਥ ਬਰਾਬਰ, ਸੁਮਤ ਸ੍ਰੇਸ਼ਟ ਮਤ। ਇੱਥੇ ਸਮਤ ਹੀ ਪਾਠ ਕਰਨਾ, ਧਿਆਨ ਰੱਖਣਾ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਭਰ ਭਰੇ। ਇੱਥੇ ਕਿਉਂਕਿ ਸੰਧੀ ਹੋਈ ਹੈ ਸ਼ਬਦਾਂ ਦੀ, ਐੜਾ ਵੱਖਰਾ ਅਤੇ ਭਰ ਅਭਰ, ਇਸ ਕਰਕੇ ਸੰਧੀ ਹੋ ਕੇ ਇਹ ਸ਼ਬਦ ਬਣਿਆ। ਇਸ ਕਰਕੇ ਅਭਰ ਨਹੀਂ ਬੋਲਣਾ, ਅਭਰ ਭਰੇ ਜੀ।
0: ਛੋਟਤ ਪਰਵਾਹ ਅਮਿਯ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀ ਵਹਿ ਸੰਤ ਕਰਹਿ ਮਨ ਮੱਜਨ ਉਬ ਜਿਨਹੁ ਸੇਵਾ ਕਰੀਆ ਤਿਨ ਭਾਉ ਨਿਵਾਰ ਅਨਭੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਸਤਿਗੁਰ ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ ਅਭੈ ਨਿਰੰਜਨ ਕਰਹਿ ਲਹਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮਾਂਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ।

0: ਪੁਰਖ ਭੇਟਿਓ ਅਵਿਨਾਸੀ ਆਦਲੇ ਭਗਤ ਜਿਤ ਲੱਗ ਤਰੇ ਸੋ ਗੁਰਨਾਮ ਦ੍ਰਿੜਾਇਓ।
1: ਆਦਲੇ ਪਾਠ ਇਕੱਠਾ ਹੀ ਹੈ ਪਰ ਅਲੱਗ ਅਲੱਗ ਛਾਪਿਆ ਗਿਆ ਹੈ, ਸੰਪਰਦਾ ਦੇ ਵਿੱਚ ਇਕੱਠਾ ਹੀ ਪਾਠ ਪੜਾਇਆ ਜਾਂਦਾ। ਆਦਲੇ ਭਗਤ ਜਿਤ ਲੱਗ ਤਰੇ ਸੋ ਗੁਰਨਾਮ ਦ੍ਰਿੜਾਇਓ।
0: ਗੁਰ ਰਾਮਦਾਸ ਕੱਲ ਉਚਰੈ ਤੈ ਹਰ ਪਰਾ ਤੈ ਹਰ ਪ੍ਰੇਮ ਪਦਾਰਥ ਪਾਇਓ। ਪ੍ਰੇਮ ਭਗਤ ਪਰਵਾਹ ਪ੍ਰੀਤ ਪੁਬਲੀ ਨਾ ਹੁਟੈ। ਸਤਿਗੁਰ ਸ਼ਬਦ ਅਥਾਹ ਅਮਿਅ ਧਾਰਾ ਰਸ ਗੁਟੈ। ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ।
1: ਮਾਤਾ ਪਾਠ ਪੂਲਾ ਹੀ ਕਰਨਾ, ਮਾਤਾ ਨਹੀਂ, ਕਈ ਮਾਤਾ ਦਾ ਅਰਥ ਹੁੰਦਾ ਮਤਿਆ ਹੋਇਆ ਤੇ ਮਾਤਾ ਦਾ ਅਰਥ ਮਾਂ। ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ।
0: ਆਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ।
1: ਇੱਥੇ ਸੰਭਵਿਓ ਸੱਸੇ ਦੀ ਟਿੱਪੀ ਦੇ ਸਹਿਤ ਅਗੇਤਰ ਲਾ ਕੇ ਭੱਬਾ ਸ਼ੁੱਧ ਬੋਲਣਾ, ਭੱਬਾ ਸਾਂਝਾ ਨਹੀਂ, ਸੰਭਵਿਓ। ਹਾਂਜੀ।
0: ਅਭਿਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ। ਗੁਰ ਰਾਮਦਾਸ ਕੱਲ ਉਚਰੈ ਤੈ ਜਗਤ ਉਧਾਰਣ ਪਾਇਓ। ਜਗਤ ਉਧਾਰਣ ਨਵ ਨਿਧਾਨ ਭਗਤ ਹੈ ਭਵ ਤਾਰਣ। ਅੰਮ੍ਰਿਤ ਬੂੰਦ ਹਰ ਨਾਮ ਬਿਸ ਕੀ ਬਿਖੈ ਨਿਵਾਰਣ। ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ। ਗੁਰਪ੍ਰਸਾਦ ਪਾਈ ਅਹ ਧਨ ਤੇ ਜਨ ਬਡ ਭਾਗੇ। ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ।

0: ਸੰਨਾਹੁ ਟਿੱਪੀ ਦੇ ਸਹਿਤ ਸੰਨਾਹੁ ਸੋ ਹੈ।
1: ਹਾਂਜੀ, ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ, ਆਜੋਨੀਓ ਭਲ ਅਮਲ ਸਤਿਗੁਰ ਸੰਗ ਨਿਵਾਸ।
2: ਆਜੋਨੀਓ ਭਲ ਅਮਲ,
1: ਆਜੋਨੀਓ
2: ਭਲ ਦੇ ਥੱਲੇ ਲੱਗਾ ਅੱਧਾ ਹਾਹਾ ਹਲੰਤ। ਆਜੋਨੀਓ ਭਲ ਅਮਲ ਸਤਿਗੁਰ ਸੰਗ ਨਿਵਾਸ,
1: ਆਜੋਨੀਓ ਭਲ ਅਮਲ।

ਹੈ। ਜਿਨ ਕਉ ਗੁਰ ਸੋ ਪ੍ਰਸੰਨ, ਦੂਰਤ ਦੂਰ ਅੰਤਰ ਨਾਸੈ। ਗੁਰ ਜਿਨ ਕਉ ਸੋ ਪ੍ਰਸੰਨ, ਮਾਨ ਅਭਿਮਾਨ ਨਿਵਾਰੈ। ਜਿਨ ਕਉ ਗੁਰ ਸੋ ਪ੍ਰਸੰਨ, ਸ਼ਬਦ ਲਗ ਭਵ ਜਲਤਾ।

0: ਖੇਮਾ ਤਾਣਿਆ ਜੁਗ ਜੂਥ ਸਮਾਣੇ।
1: ਸਤਿਗੁਰ ਇੱਥੇ ਜਮਕ ਲਾ ਕੇ ਸਤਿਗੁਰ ਖੇਮਾ ਪਾਠ ਵੀ ਕੱਸ ਕੇ ਕਰਨਾ, ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ।
0: ਅਨਭਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ। ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ। ਇਹੋ ਰਾਜ ਯੋਗ ਗੁਰੂ ਰਾਮਦਾਸ ਤੁਮ ਹੂ ਰਸ ਜਾਣੇ। ਜਨਕ ਸੋਏ

0: You're listening to KRPI 1550 Radio, Ferndale, Washington.
1: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
2: An taave palak na sove jiyo, jaako dekhat dridr jaave, naam so nidhan paave. ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿਨ ਜਾਨ ਦੁੱਖ ਪਾਪ ਕਹੁ ਕਤ ਹੋਵੈ ਜੀਉ
3: ਸਾਧ ਸੰਗਤ ਜੀਉ ਉੱਪਰ ਜਿਹੜੀ ਨੌਵਾਂ ਪਦਾ ਹੈ ਇਸੇ ਅੰਗ ਦੇ ਉੱਪਰ ਉੱਥੇ ਅਜੋਨੀ ਭੱਲੋ ਲੱਲੇ ਨੂੰ
4: ਹਾਂਜੀ ਅਜੋਨੀ ਓ
3: ਅਜੋ ਹਾਂਜੀ
4: ਕਿਉਂਕਿ ਔਂਕੜ ਲੱਗਾ
3: ਹਾਂਜੀ ਅਜੋਨੀਓ ਭੱਲੋ ਭੱਬਾ ਲੱਲਾ ਊੜੇ ਨੂੰ ਔਂਕੜ ਦੇ ਸਹਿਤ ਪਾਠ ਹੋਵੇਗਾ ਜੀਏ ਦਾ ਚਿੰਨ ਜਿਹੜਾ ਹੈ ਉਹ ਸਾਧ ਸੰਗਤ ਦੀ ਹਾਂਜੀ
4: ਅੱਧਾ ਹਾਹਾ ਜੀ
3: ਓਕੇ ਸਾਧ ਸੰਗਤ ਜੀ ਇਹਦਾ ਨਿਰਣਾ ਕਿਉਂਕਿ ਇਹਦੇ ਪਾਠ ਨਾ ਕੁਝ ਜਿਹੜੇ ਥੱਲੇ ਵਾਲੇ ਚਿੰਨ ਹੈ ਨਵੀਨ ਸਰੂਪਾਂ ਦੇ ਵਿੱਚ ਜਿਹੜੇ ਆ ਚਿੰਨ ਬਦਲ ਦਿੱਤੇ ਗਏ ਹਨ ਸੋ ਉਹਦਾ ਕਈ ਵਾਰ ਭੁਲੇਖਾ ਪੈ ਜਾਂਦਾ ਇਹਦਾ ਨਿਰਣਾ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪ ਸੰਗਤ ਨਾਲ ਕੀਤਾ ਜਾਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਦੀ ਕਿਰਪਾ ਹੋਈ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਨੇ ਕਿਰਪਾ ਕਰਕੇ 1398 ਅੰਕ ਤੱਕ ਸਤਿਗੁਰੂ ਜੀ ਦੀ ਪਾਵਨ ਬਾਣੀ ਗਰੀਬ ਨਿਵਾਜ ਮਹਾਰਾਜ ਜੀਆਂ ਨੇ ਪਾਠ ਬੋਧ ਦੇ ਸਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ ਗੁਰਮੁਖ ਪਿਆਰੀ ਸਾਧ ਸੰਗਤ ਨੇ ਪੜ੍ਹੀ ਸੁਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨ ਪਰਸਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਆਓ ਜੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਹਾਂਜੀ

0: ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਜੇ ਹਾਹਾਂ ਤੇ ਫਿਰ ਫਿਰ ਤੇ ਸਿੱਧਾ ਹੀ ਆ। ਸਤਿ ਸ੍ਰੀ ਅਕਾਲ।
1: ਸਾਧ ਸੰਗਤ ਜੀਓ, ਗੁਰਬਾਣੀ ਪਾਠ ਬੋਧ ਸਮਾਗਮ ਚੱਲ ਰਿਹਾ ਲਗਭਗ ਪਿਛਲੇ 5 ਮਹੀਨਿਆਂ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਅੰਮ੍ਰਿਤ ਗੁਰਬਾਣੀ ਆਪਣੇ ਕੰਠ ਤੋਂ ਉਚਾਰਨ ਕਰਕੇ ਦੁਪਹਿਰ ਤੋਂ ਪਹਿਲਾਂ ਲਿਖਵਾਉਂਦੇ, ਦੁਪਹਿਰ ਤੋਂ ਬਾਅਦ ਉਹਦੇ ਅਰਥ ਕਰਕੇ ਸਿੰਘਾਂ ਨੂੰ ਸੁਣਾਉਂਦੇ। ਦੋ ਟਕਸਾਲਾਂ ਚਲਾਈਆਂ ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਮਨੀ ਸਿੰਘ ਸਾਹਿਬ ਜੀਆਂ ਤੋਂ ਸੀਨੇ ਪਸੀਨੇ ਮਹਾਂਪੁਰਸ਼ ਗੁਰਬਾਣੀ ਦੀ ਸੰਥਿਆ ਅਤੇ ਗੁਰਬਾਣੀ ਦੇ ਅਰਥ ਪੜ੍ਹਾਉਂਦੇ ਆਏ। ਟਕਸਾਲ ਦੇ ਪੜ੍ਹੇ ਹੋਏ ਵਿਦਿਆਰਥੀ, ਚਾਹੇ ਉਹ ਪੰਜਾਬ ਦੇਸ਼ ਧਰਤੀ 'ਤੇ ਹੈ, ਚਾਹੇ ਭਾਰਤ ਦੇ ਕਈ ਹੋਰ ਪ੍ਰਾਂਤਾਂ ਵਿੱਚ ਵਿਦੇਸ਼ਾਂ ਦੀਆਂ ਧਰਤੀਆਂ 'ਤੇ, ਉੱਥੇ ਗੁਰਬਾਣੀ ਦੀ ਸੰਥਿਆ ਦੀ ਸੇਵਾ ਜ਼ਰੂਰ ਨਿਭਾਉਂਦੇ ਨੇ। ਔਰ ਆਪਣੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਵਿਦੇਸ਼ ਦੀ ਧਰਤੀ 'ਤੇ ਪਹਿਲੀ ਵਾਰ ਗੁਰਬਾਣੀ ਪਾਠ ਬੋਧ ਸਮਾਗਮ ਆਰੰਭ ਹੋਇਆ ਹੈ, ਸੇਵਾ ਨਿਭਾ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਜੈਮਲ ਸਿੰਘ ਜੀ, ਵਿਦਿਆਰਥੀ ਦਮਦਮੇ ਟਕਸਾਲ ਔਰ ਨਾਲ ਸਾਥ ਦੇ ਰਹੇ ਸਨ ਗਿਆਨੀ ਦਲਜੀਤ ਸਿੰਘ ਜੀ ਖਾਲਸਾ USA ਵਾਲੇ ਵਿਦਿਆਰਥੀ ਦਮਦਮੇ ਟਕਸਾਲ, ਅਤੇ ਗਿਆਨੀ ਗੁਰਵਿੰਦਰ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਜੀ ਵਿਦਿਆਰਥੀ ਦਮਦਮੇ ਟਕਸਾਲ USA ਵਾਲੇ, ਗਿਆਨੀ ਜਸਵੀਰ ਸਿੰਘ ਜੀ। ਸਾਧ ਸੰਗਤ ਜੀਓ, 30 ਤਰੀਕ ਤੱਕ ਸਾਡੇ ਕੋਲ ਪੰਥ ਦੀ ਮਾਨ ਸ਼ਖਸੀਅਤ ਰਾਗੀ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਪਹੁੰਚੇ ਹੋਏ ਨੇ। ਗੁਰਦੁਆਰਾ ਸਾਹਿਬ ਜੀਆਂ ਦੇ ਸਮੁੱਚੀ ਸੇਵਾਦਾਰ ਟੀਮ ਵੱਲੋਂ, ਸੰਗਤਾਂ ਵੱਲੋਂ ਜੀ ਆਇਆਂ ਨੂੰ ਸ਼ਾਮ ਦੇ ਦੀਵਾਨਾਂ ਦੇ ਵਿੱਚ ਕੀਰਤਨ ਦੀਆਂ ਹਾਜ਼ਰੀਆਂ ਭਰਿਆ ਕਰਨਗੇ। 29 ਅਗਸਤ ਨੂੰ ਸਵੇਰੇ 5:30 ਵਜੇ ਕੀਰਤਨ ਅਤੇ ਸਿਮਰਨ ਦੀ ਹਾਜ਼ਰੀ ਭਾਈ ਸਾਹਿਬ ਜੀ ਭਰਨਗੇ। ਸੰਗਤਾਂ ਨੇ ਸਮੇਂ ਅਨੁਸਾਰ ਹੀ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਕੱਲ੍ਹ ਨੂੰ ਵੀ ਸੰਗਤ ਜੀ ਆਪ ਜੀ ਨੇ ਇਸੇ ਹੀ ਟਾਈਮ 'ਤੇ, ਜਿਵੇਂ ਅੱਜ 7 ਤੋਂ 8 ਗੁਰਬਾਣੀ ਪਾਠ ਬੋਧ ਸਮਾਗਮ ਪ੍ਰਾਰੰਭ ਹੋਏ ਸਨ, ਕੱਲ੍ਹ ਨੂੰ ਵੀ 7 ਤੋਂ 8 ਹੋਣਗੇ। ਆਪ ਜੀਆਂ ਨੇ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। 8 ਤੋਂ 9 ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਕੀਰਤਨ ਦੀਆਂ ਹਾਜ਼ਰੀਆਂ ਭਰਿਆ ਕਰਨੀਆਂ ਹਨ। ਹੁਣ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਆਪਾਂ ਜੁੜਦੇ ਹਾਂ।
2: ਸਪੀਕਰ ਲਾ ਦੇ।
1: ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੇ ਬਚਨ ਕਿਹਾ, ਸਿੱਖੋ ਸੁਣੋ ਸਿੱਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ, ਪੜ੍ਹੇ ਮਹਾਤਮ ਲਹਿ ਬਿਸੋਲ, ਹਲਤ ਪਲਤ ਮੈਂ ਹੋਏ ਨਿਹਾਲ, ਹੋਏ ਅਸ਼ੁੱਧ ਪੜ੍ਹੀ ਅਸ਼ੁੱਧ ਕਰ, ਵਿਗੜੀ ਵਸਤ ਸਵਾਰ ਆਹੇ ਜਿਮ ਘਰ, ਜਿਵੇਂ ਘਰ ਦੀਆਂ ਵਿਗੜੀਆਂ

0: KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਬਾਬਾ ਵੈਦ ਰੋਗੀਆਂ ਦਾ ਰੋਗ ਵਿਆਪਕ ਹੈ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸਚ ਬਿਨਾ ਸਮਸਤ ਸੰਸਾਰ ਰੋਗੀ ਹੈ ਔਰ ਹੈਰਾਨਗੀ ਹੈ ਰੋਗ ਨੂੰ ਨਿਵਿਰਤ ਕਰਨ ਦੇ ਸਾਧਨ ਆਦਿ ਕਾਲ ਤੋਂ ਮਨੁੱਖਤਾ ਲੱਭਦੀ ਰਹੀ ਹੈ ਬਹੁਤ ਕੁਛ ਲੱਭਿਆ ਹੈ ਬਹੁਤ ਕੁਛ ਲੱਭਿਆ ਹੈ ਆਯੁਰਵੇਦ ਆਚਾਰੀਆ ਅੱਗੇ ਆਏ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਲੈ ਕੇ ਫਿਰ ਅਸੀਂ ਦੇਖਦੇ ਹਾਂ ਹੋਮਿਓਪੈਥੀ ਅੱਗੇ ਆਈ ਨੇਚਰਪੈਥੀ ਅੱਗੇ ਆਈ ਐਲੋਪੈਥੀ ਦਾ ਬੋਲਬਾਲਾ ਹੋਇਆ ਪਰ ਇਸ ਸਭ ਕੁਛ ਦੇ ਹੁੰਦੇ ਹੋਇਆ ਰੋਗਾਂ ਦਾ ਵੀ ਬੋਲਬਾਲਾ ਇਤਨੀ ਜ਼ੋਰ ਨਾਲ ਇਹ ਔਸ਼ਧੀਆਂ ਨਹੀਂ ਬੋਲ ਰਹੀਆਂ ਜਿਤਨੀ ਜ਼ੋਰ ਦੇ ਨਾਲ ਰੋਗਾਂ ਦੀ ਪੀੜਾ ਪ੍ਰਗਟ ਹੋ ਰਹੀ ਹੈ ਰੋਗਾਂ ਦਾ ਰੋਦਨ ਪ੍ਰਗਟ ਹੋ ਰਿਹਾ ਹੈ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪਏ ਨੇ ਮਨੁੱਖ ਦੀ ਕਾਇਆ ਰੋਗਾਂ ਨਾਲ ਭਰੀ ਪਈ ਹੈ ਰੋਗਾਂ ਨਾਲ ਭਰੀ ਪਈ ਹੈ ਐਸਾ ਨਹੀਂ ਹੈ ਕਿ ਰੋਗ ਮਨੁੱਖ ਨੂੰ ਚੰਬੜੇ ਨੇ ਮਨੁੱਖ ਹੀ ਇੱਕ ਰੋਗ ਹੈ ਮਨੁੱਖ ਹੀ ਇੱਕ ਸਮੱਸਿਆ ਹੈ ਅਗਰ ਮਨੁੱਖ ਇੱਕ ਰੋਗ ਹੈ ਤਾਂ ਗੁਰਬਾਣੀ ਇਸ ਦਾ ਵਿਭਾਜਨ ਕਰਦੀ ਹੈ ਦੋ ਹਿੱਸਿਆਂ ਦੇ ਵਿੱਚ ਤਨ ਰੋਗ ਹੈ ਮਨ ਰੋਗ ਹੈ ਤਨ ਵਿੱਚ ਇਹ ਜੋ ਰੋਗ ਹੈ ਅਨੰਤ ਬਿਮਾਰੀਆਂ ਨੇ ਮਨ ਵਿੱਚ ਜੋ ਰੋਗ ਹੈ ਅਨੰਤ ਚਿੰਤਾਵਾਂ ਨੇ ਅਨੰਤ ਚਿੰਤਾਵਾਂ ਤੇ ਸੋਗ ਇੰਝ ਕਹਿ ਲੋ ਤਨ ਵਿੱਚ ਰੋਗ ਮਨ ਵਿੱਚ ਸੋਗ ਅਨੰਤ ਚਿੰਤਾਵਾਂ ਦਾ ਜੋ ਸਮੂਹ ਹੈ ਉਹ ਹੈ ਸੋਗ ਤੇ ਅਨੰਤ ਬਿਮਾਰੀਆਂ ਦਾ ਜੋ ਇਕੱਠ ਹੈ ਉਹ ਰੋਗ ਇਹ ਚੱਲਦਾ ਫਿਰਦਾ ਮਨੁੱਖ ਇੰਜ ਅੰਦਾਜ਼ਾ ਲਾ ਲੋ ਰੋਗ ਚੱਲ ਰਿਹਾ ਹੈ ਸੋਗ ਚੱਲ ਰਿਹਾ ਹੈ ਦੋ ਮਨੁੱਖ ਕਿਧਰੇ ਮਿਲਣ ਰੋਗਾਂ ਦਾ ਮਿਲਾਪ ਹੋਇਆ ਹੈ ਸੋਗਾਂ ਦਾ ਮਿਲਾਪ ਹੋਇਆ ਔਰ ਗੁਫ਼ਤਗੂ ਵਿੱਚ ਰੋਗ ਹੀ ਪ੍ਰਗਟ ਹੋਣਗੇ ਆਪਣੀਆਂ ਆਪਣੀਆਂ ਸਮੱਸਿਆਵਾਂ ਹੀ ਪ੍ਰਗਟ ਹੋਣਗੀਆਂ ਇੱਕ ਦੂਜੇ ਨੇ ਆਪਣਾ ਸੋਗ ਦੱਸਣਾ ਇੱਕ ਦੂਸਰੇ ਨੇ ਆਪਣਾ ਰੋਗ ਦੱਸਣਾ ਹੈ ਤਾਂ ਇਹ ਤਾਂ ਸੱਚਾਈ ਹੋ ਗਈ ਰੋਗ ਹੀ ਰੋਗ ਨਾਲ ਮਿਲਿਆ ਹੈ ਸੋਗ ਹੀ ਸੋਗ ਨਾਲ ਮਿਲਿਆ ਦੇਖਣ ਨੂੰ ਤਾਂ ਇੰਜ ਦਿਖਾਈ ਦੇਗਾ ਮਿੱਤਰ ਮਿੱਤਰ ਨਾਲ ਮਿਲਿਆ ਪਰ ਗੁਰਬਾਣੀ ਦੀ ਰੋਸ਼ਨੀ ਚ ਦੇਖੋ ਨਹੀਂ ਰੋਗ ਦਾ ਹੀ ਰੋਗ ਨਾਲ ਮਿਲਣ ਹੋਇਆ ਦੇਖਣ ਨੂੰ ਤਾਂ ਇੰਜ ਪਤੀ ਦਾ ਮਿਲਣ ਹੋਇਆ ਪਰ ਕੌਣ ਦੱਸੇ ਇੱਕ ਚਿੰਤਾ ਦੂਸਰੀ ਚਿੰਤਾ ਨਾਲ ਜਾ ਮਿਲੀ ਹੈ ਇੱਕ ਰੋਗ ਦੂਸਰੇ ਰੋਗ ਦੇ ਬਗਲਗੀਰ ਹੋਇਆ ਕਹਿੰਦੇ ਨੇ ਹਸਪਤਾਲ ਦੇ ਅੰਦਰ ਦਾਖਲ ਮਰੀਜ਼ਾਂ ਦੀ ਮਰੀਜ਼ਾਂ ਨਾਲ ਦੋਸਤੀ ਹੋ ਜਾਂਦੀ ਹੈ ਰੋਗੀਆਂ ਦੀ ਰੋਗੀਆਂ ਨਾਲ ਦੋਸਤੀ ਹੋ ਜਾਂਦੀ ਹੈ ਜੇਲ੍ਹ ਦੇ ਅੰਦਰ ਕੈਦੀਆਂ ਦੀ ਕੈਦੀਆਂ ਨਾਲ ਦੋਸਤੀ ਹੋ ਜਾਂਦੀ ਹੈ ਸੁਤੰਤਰ ਬੰਦਿਆਂ ਨਾਲ ਦੋਸਤੀ ਕਰ ਸਕਣ ਐਸਾ ਮਾਹੌਲ ਹੀ ਉਪਲਬਧ ਨਹੀਂ ਹੈ ਐਸਾ ਮਾਹੌਲ ਹੀ ਉਹਨਾਂ ਦੇ ਸਾਹਮਣੇ ਨਹੀਂ ਹੈ ਤਾਂ ਕੈਦੀਆਂ ਦੀ ਦੋਸਤੀ ਕੈਦੀਆਂ ਨਾਲ ਹੋ ਜਾਂਦੀ ਹੈ ਰੋਗੀਆਂ ਦੀ ਦੋਸਤੀ ਰੋਗੀਆਂ ਦੇ ਨਾਲ ਹੋ ਜਾਂਦੀ ਹੈ ਤੇ ਜੇ ਮਨੁੱਖ ਦੀ ਖਾਸ ਅੰਤਿਸ਼ਕਰਨ ਵਿੱਚ ਜਾਤ ਮਾਰ ਕੇ ਦੇਖੀਏ ਰੋਗਾਂ ਦੇ ਭੰਡਾਰ ਤੋਂ ਬਿਨਾਂ ਹੋਰ ਹੈ ਕਿ ਇੱਕ ਰੋਗ ਹੀ ਦੂਸਰੇ ਰੋਗ ਨੂੰ ਮਿਲ ਰਿਹਾ ਇੱਕ ਚਿੰਤਾ ਹੀ ਦੂਸਰੀ ਚਿੰਤਾ ਨੂੰ ਮਿਲ ਰਹੀ ਹੈ ਕੋਈ ਪੁੱਤਰ ਤੇ ਪਿਤਾ ਦਾ ਮਿਲਾਪ ਨਹੀਂ ਦੋ ਸਮੱਸਿਆਵਾਂ ਦਾ ਮਿਲਾਪ ਹੋ ਰਿਹਾ ਪਿਓ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ ਨੇ ਪੁੱਤਰ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ ਕੋਈ ਭੈਣ ਭਰਾ ਦਾ ਮਿਲਣ ਨਹੀਂ ਹੈ ਭੈਣ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ ਨੇ ਭਰਾ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ ਨੇ ਅਗਰ ਗਹਿਰਾਈ ਚ ਦੇਖੋ ਕੋਈ ਪਤੀ ਤੇ ਪਤਨੀ ਦਾ ਮਿਲਣ ਨਹੀਂ ਇੱਕ ਦੂਜੇ ਦੇ ਰੋਗਾਂ ਦਾ ਮਿਲਣ ਹੋ ਰਿਹਾ ਇੱਕ ਦੂਜੇ ਦੀਆਂ ਸਮੱਸਿਆਵਾਂ ਦਾ ਮਿਲਣ ਹੋ ਰਿਹਾ ਔਰ ਕਿਤਨੀ ਇਹ ਬਦਕਿਸਮਤ ਦੁਨੀਆ ਹੈ کہ دو روگاں دے ملاپ دے خوشی ظاہر کیتی جائے، دو چنتاواں دے ملاپ نو ملنی آکھیا جائے، دو مصیبتاں دے دو کل کلیش دے ملاپ نو خوشی دا اکھاڑا بنایا جائے، تے جتھے روگ ہی خوشی دا اکھاڑا بن جائے اتھے تے تندرست ہون دی سمبھاونا ہی نہیں رہ جاندی۔ جتھے کل کلیش جیون دا لکش بن جائے اتھے سکھ شانتی دی تمنا ایک سپنا ہو جاندی۔ واقعی سپنا ہو گئی ہے۔ دیکھدے ہاں بڑے بڑے اتہاسک قیمتی مندراں دے دروازے بھی بند ہوندے جا رہے ہیں، جد کوئی اتھے درشن کرن لئی نہیں جا رہا، کوئی سنن لئی نہیں جا رہا، کچھ اندر بھاونا اور امنگ نہیں، بیشتر مندراں دے دروازے اج بند نے۔ یورپ دے بڑے بڑے چرچ بند ہو چکے ہیں، بیشتر وڈیاں وڈیاں گردواریاں دیاں بلڈنگاں ستسنگیاں تو خالی نے۔ کارن روگ دا روگ نال ملنا ہی خوشی ہو جائے تو کس نے گردوارے دی سود لینی ہے؟ کون مندر دے جائے گا؟ کس نے نماز پڑھنی ہے؟ کون جو ہے چرچ دے جائے گا؟ اس واسطے سمست سنسار روگی ہے، خوشی دے اکھاڑے، آنند دے اکھاڑے، کھیڑے دے اکھاڑے سننے ہوندے جا رہے ہیں۔ سمست سنسار اندھا ہو گیا ہے، اندھا ہو گیا ہے۔ مندر وچ جلدا ہویا گیتا دا چراغ، مسجد دے جلدی ہوئی قرآن دی شمع، چرچ دے جلدے ہوئے بائبل دے دیپ، اور اسی طریقے دے نال گردواریاں دے دھن گرو گرنتھ صاحب جی مہاراج دا مہا چانن، گروواں دی بانی دے روپ وچ، بھٹاں دی بانی دے روپ وچ، بھگتاں دی بانی دے روپ وچ انت پھیلیا ہویا اے پرکاش، اندھیاں دی دنیا چ بے مینی ہو گئی۔ ایک عالم تے انج کہندا ہے، بجھ چکے چراغ دہرو حرم، دل جلاؤ کہ روشنی کم ہے۔ دراصل دہرو حرم دے چراغ بجھے نہیں، پر اندھیاں دے سامنے تے بجھے ہوئے نے۔ تو اندھے نے تے کہہ دینا ہے کتھے دیوا، کتھے دیوا، بجھے ہویا ہے، بجھے ہویا ہے۔ جلدے ہوئے دیوے بھی بجھے ہوئے نے اگر اکھاں دے دیوے بند نے، اکھر اکھاں دے چراغ بند نے۔ اور اے شاعر جو کہہ رہے ہیں رمز دچ کہہ رہے ہیں، بجھ چکے چراغ دہرو حرم، دل جلاؤ کہ روشنی کم ہے۔ انو گرو نانک دیو جی مہاراج بڑے شاعرانہ انداز، بڑے عالمانہ انداز اور بڑے بزرگوانہ انداز منک دی اس کمزوری نو اجاگر کر کے منکتا دے سامنے رکھ دینے۔ صاحب کہندے نے اے تیل دیوا کیوں جلے، منک ہیں تے تو دیپک، پر کریے کی بجھے ہویا، بجھے ہویا نام تے دیپک ہے لیکن بجھے ہویا، تو صرف نام ہی دیپک رہ گیا ہے تے اندھیرا، ہے تے اندھیرا، اندھکار ہے۔ بجھے ہوئے دیوے دے تھلے اندھیرا نہیں آتا، چاروں پاسے اندھیرا آتا، ہر پاسے اندھیرا آتا، بجھیا ہوا چراغ ہے منک۔ اے تیل دیوا کیوں جلے، سری راگ ملا پہلا۔ اس شبد وچ میرے پادشاہ نے دو رہاؤ ورنن کیتے ہیں، اے تیل دیوا کیوں جلے، رہاؤ تو مراد ہے ٹھہراؤ، بشرام۔ رہاؤ دی پنگتی گربانی وچ شبد دا سرلیک ہوندی ہے، انوان ہوندی ہے۔ اس شبد دا انوان ہے اے تیل دیوا کیوں جلے، پر اے ایسا شبد ہے جدے دو انوان ہے۔ گرو گرنتھ صاحب جی مہاراج وچ غالباً دو درجن شبداں تو زیادہ ہی نے جنہاں وچ دو دو انوان نے، دو دو رہاؤ نے۔ اس شبد وچ بھی दो रहा उन्हें। पहला, ए तेल दीवा क्यों जले, है ते मनुख दीपक पर तेल तो बिना है, वट तो बिना है, ए दीवा वट तो बिना है, तेल तो बिना है, बुझे होया। दूसरा रहा, ए तेल दीवा क्यों जले, कर चानन साहिब तो मिले। ए तेल है, ए वट है, और तुम इस तरह चानन कर। हजारां पदार्थ जो पए ने घर विच, बेशुमार चीजां जो पईयां ने, सब दिखाई देन लग पैंदियां ने। दीवा बुझे होया हजारां च एक भी नहीं दिखाई देंदी। इस वास्ते एक सच्चाई है, अंधेरे तो वड्डा कोई पर्दा नहीं है, बहुत वड्डा पर्दा। उच्चे उच्चे पहाड़ अंधेरा ढक देंदा, नहीं दिखाई देंदे। बनस्पति बड़े बड़े जंगल बाग बगीचे सब नु अंधेरा ढक देंदा है। उचियां उचियां बिल्डिंगा, ए महल ए मुनारे अंधेरा सब नु ढक देंदा है। अंधेरे च शहर नहीं दिखाई देंदा, अंधेरे च जंगल नहीं दिखाई देंदे, अंधेरे च बाग बगीचे नहीं दिखाई देंदे, अंधेरे विच ओ पहाड़ नहीं दिखाई देंदे जिन्हां दियां चोटियां आसमान नु बोसा दे रही हैं, नहीं दिखाई देंदे। अंधेरे तो वड्डा कोई पर्दा नहीं है, कोई पर्दा नहीं है, और रोशनी तो वड्डी कोई बेपर्दगी नहीं है। प्रकाश सब कुछ नु मनजर आम ते कर देंदा है। ए पहाड़ ने, ए शहर ने, ए बनस्पति है, ए बाग है, ए जंगल ने, ए मनुख ने। अंधेरा हो जाए और एक घर विच कोई 50-60 फर्द बैठे होवन, हुण अंधेरे च नहीं दिखाई देगी भैण कौन है ते पत्नी कौन है, मां कौन है ते पिता कौन है। अंधेरा ऐसा है दूजे नूं बर्दाश्त ही नहीं करदा, अंधेरे च अंधेरा ही दिखाई देंदा है, होर कुछ भी नहीं दिखाई देंदा। जद अंधेरा आउंदा है अंधकार दूसरे दी होंद नूं बर्दाश्त ही नहीं करदा। अंधेरा कहिंदा बस मैं अंधेरे दे सामने हजारां चीजां छुप के रह गईयां। सब तो भयंकर रोग है अंधकार, और अंधकार है अहंकार। अहंकार दे सामने ते निरंकार भी ओले हो जांदा है, नहीं दिखाई देंदा, नहीं दिखाई देंदा। बड़ा प्रबल अंधकार। भारत ने बहुत प्राचीन काल तो महसूस कीता है मनुख दी जिंदगी विच इक्को ही त्योहार हो सकदा है, और नहीं, बाकी सब वक्ती ने। इक्को ही त्योहार महान है, केड़ा? दिवाली। दिवाली चानना रोशनी। और मनुख दी जिंदगी विच इक्को ही बदकिस्मती है कि अमावस मस्या अंधेरा। दिवाली मस्या दी रात नूं आउंदी है। पूर्णमासी दा चंद्रमा खिड़े होया है, दीवे जलाण दी लोड़ ही की है। दीवियां दी महानता अमावस दी रात जो है बनती है। मनुख अमावस है, अमावस सज सकती है, अमावस भी शिंगारमयी हो सकती है, अमावस भी दुल्हन बन सकती है, बशर्ते प्रकाश दा राजा आ जाए, प्रकाश दा दुल्हा आ जाए। तो ये अमावस भी शिंगारमयी हो सकती है, प्रकाशमयी हो सकती है, सजी हुई दुल्हन हो सकती है। बार ते मनुख ने ऐसा यतन कीता है अमावस नूं हजारां दीवे जला के रोशनी करन विच, ये सफल हो गया। सब तो वड्डा त्योहार हो गया दिवाली। पर जीवन जो स्वयं मसिया दे च है, जमिया मसिया दे च, जीविया मसिया दे च, मरिया भी मसिया दे च। पता नहीं कितनियां दिवालियां भी मनुख व्यर्थ कर चुके हैं, कुछ नहीं प्रेरणा ली, कुछ भी नहीं प्रेरणा ली। धन गुरु नानक देव जी महाराज कहते हैं, मनुख है ते तू दीवा, पर करिए कि बुझे होया, बुझे होया। ते बुझे होया क्यों है? इतने जल्दे दीवे ने कृष्ण दा दीपक एक दीपक दा ना कृष्ण एक दीपक दा ना राम एक दीपक दा ना गुरु नानक एक दीपक दा ना मोहम्मद साहब एक दीवक दा दीपक दा ना ईसा एक दीपक महात्मा बुद्ध एक दीपक दीपक ने स्वामी महावीर पता नहीं कितने दीपक और एक आम कहावत है कि दीवे नाल दीवा जलाया जा सकता है जलदा या दीपक ही बुझे दीपक नु जलंदा है पर जलदे दीवे सारे नाकारा साबित हो जाते ने जब दीवे च तेल ही ना होवे ते वट ना होवे की करनगे जलांदे रहने ना बुझे हुए दीवियां नो ए अवतारी पुरुष उना दी रोशनी इना नु रोशन नहीं कर सकी क्योंकि दीवियां च तेल नहीं सी वट नहीं सी हर अवतार किसे हद तक नाकाम होके जगत तो गया धन गुरु गोविंद सिंह जी महाराज कहते ने धर्म चलावन संत उबारन दुष्ट सबन को मूल उपाड़न मनुख दे अंदर जड़ी दुष्टपना बिरतियां ने इना सारियां दी मैं जड़ा पुटनियां ने सारा अंधकार नाश करना कवि तुलसी भी कहते ने जब जब होए धर्म की हानि बाढ़े असुर अधम अभमाने तब तब विवद धर प्रभु शरीरा अरे कृपा निध सज्जन पीरा जद जद अधर्म दे हानि आउंदी है कोई महान धर्म दा दीपक आ जांदा है इना बुझे होया दीवियां नु जलाण वास्ते पर धर्म दी हानि ते हो रही है और रोज रोज ए हान वद्दा जा रहे लाभ ते कोई नहीं है ठीक है तुलसी दी शरदा ऐसा दसम ग्रंथ दे च भी है जब जब होए अरिष्ट अपारा तब तब देहे धरत अवतारा जद घोर मसिया दी रात हो जाए आउंदे ने अवतार पूर्णमासी दा चंद्रमा बन के आउंदे ने पर कीता की जाए जिंदगी दी अमावस जिस नाल मनुख सहमत हो गया अंधेरे दे जीवना जिसले जन्मदिन बन जाए अंधेरे ले जीवना जिसले नचना ते टपना बन जाए ऐसा बुझे होया दीवा फिर फिक्र नहीं कर सकता मेरे विच तेल नहीं है वट नहीं है

ਹੇ ਦੀਵੇ ਨੂੰ, ਪ੍ਰਕਾਸ਼ਮਈ ਦੀਪਕ ਨੂੰ, ਵਕਤ ਦੀ ਹਕੂਮਤ ਨੇ ਤੱਤੀ ਤਵੀ ਤੇ ਬਿਠਾ ਦਿੱਤਾ। ਇੱਕ ਜਲਦੇ ਹੋਏ ਚਿਰਾਗ ਨੂੰ ਚਾਂਦਨੀ ਚੌਂਕ ਵਿਚ ਫੂਕਾਂ ਮਾਰ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਬੁਝਾਓ, ਬੁਝਾਓ, ਪਰ ਕੌਣ ਦੱਸੇ ਇਹ ਦੀਵੇ ਉਹ ਨੇ, ਇਹ ਦੀਪਕ ਉਹ ਨੇ ਜਿਸ ਦੇ ਚ ਤੇਲ ਸਵੈਮ ਪਰਮਾਤਮਾ ਬਣਿਆ ਹੈ, ਜਿਸ ਦੇ ਚ ਵੱਟ ਸਵੈਮ ਈਸ਼ਵਰ ਬਣਿਆ ਹੋਇਆ। ਫਾਨੂਸ ਬਨ ਕੇ ਜਿਸ ਕੀ ਹਿਫਾਜ਼ਤ ਹਵਾ ਕਰੇ, ਉਹ ਸ਼ਮਾ ਕਬ ਬੁਝੇ ਜਿਸੇ ਰੋਸ਼ਨ ਖੁਦਾ ਕਰੇ। ਉਹ ਕਿਸ ਤਰ੍ਹਾਂ ਬੁਝੇਗੀ, ਉਹ ਕਿਵੇਂ ਬੁਝੇਗਾ? ਲੇਕਿਨ ਇਤਨਾ ਤੇ ਕਿਹਾ ਜਾ ਸਕਦਾ, ਉਹ ਕਿਵੇਂ ਜਲ ਸਕੇਗਾ ਜਿੱਥੇ ਤੇਲ ਨਹੀਂ ਹੈ, ਵੱਟ ਨਹੀਂ ਹੈ? ਜਲਦਾ ਹੋਇਆ ਦੀਪਕ ਤੇ ਨਹੀਂ ਬੁਝੇਗਾ, ਪਰ ਬੁਝਿਆ ਹੋਇਆ ਦੀਪਕ ਨਹੀਂ ਜਲ ਸਕੇਗਾ ਅਗਰ ਤੇਲ ਨਹੀਂ ਹੈ, ਵੱਟ ਨਹੀਂ ਹੈ, ਤਾਂ ਤੇਲ ਕੀ ਹੋ ਸਕਦਾ? ਉਹ ਵੱਟ ਕੀ ਹੈ, ਬਾਤੀ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਵਾਕ ਵਿਚ ਇੰਜ ਫਰਮਾਨ ਕਰਦੇ ਨੇ, ਪੋਥੀ ਪੁਰਾਣ ਕਮਾਈਏ ਭਉ ਵੱਟੀ ਇਤ ਤਨ ਲਾਈਏ, ਸਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤੋਂ ਮਿਲੇ। ਜਿਤਨੇ ਜਗਤ ਦੇ ਧਾਰਮਿਕ ਗ੍ਰੰਥ ਨੇ, ਗੱਲ ਮੰਨ ਲੈ ਐ ਮੁਸਲਮਾਨ, ਕੁਰਾਨ ਦੀ ਗੱਲ ਮੰਨ ਲੈ। ਘਰ ਵਿਚ ਕੁਰਾਨ ਹੈ, ਪਰ ਮੁਸਲਮਾਨ ਕੁਰਾਨ ਤੋਂ ਬਿਨਾਂ ਜੀ ਰਹੇ। ਘਰ ਘਰ ਵਿਚ ਗੀਤਾ ਦੀਆਂ ਪੋਥੀਆਂ ਹੋ ਸਕਦੀਆਂ ਨੇ, ਗੀਤਾ ਦਾ ਪਾਠ ਹੋ ਸਕਦਾ ਹੈ, ਪਰ ਹਿੰਦੂ ਗੀਤਾ ਤੋਂ ਬਿਨਾਂ ਜੀ ਰਹੇ। ਗੁਰਬਾਣੀ ਹੁੰਦਿਆਂ ਹੋਇਆਂ ਸਿੱਖ ਗੁਰਬਾਣੀ ਤੋਂ ਬਿਨਾਂ ਜੀ ਰਿਹਾ। ਇਸਦਾ ਵਿਵਹਾਰ ਦੱਸਦਾ ਹੈ, ਇਸਦਾ ਆਚਾਰ ਦੱਸਦਾ ਹੈ। ਇਹਦੇ ਵਿਵਹਾਰ ਦਿੱਤੇ ਗੁਰਬਾਣੀ ਦੀ ਮੋਹਰ ਨਹੀਂ ਹੈ, ਇਸਦੇ ਆਚਾਰ ਦਿੱਤੇ ਗੁਰਬਾਣੀ ਤਸਦੀਕ ਨਹੀਂ ਕਰਦੀ। ਇਤਨਾ ਈਸਾਈ ਜਗਤ ਪਰ ਬਾਈਬਲ ਤੋਂ ਬਿਨਾਂ ਜੀ ਰਿਹਾ, ਇਤਨਾ ਮਹਾਨ ਇਹ ਬੋਧ ਜਗਤ ਪਰ ਧਮ ਪਦੋ ਬਿਨਾਂ ਜੀ ਰਿਹਾ, ਇਹ ਜੈਨ ਮਹਾਵੀਰ ਦੇ ਸਮੇਂ ਸਾਰ ਤੋਂ ਬਿਨਾਂ ਜੀ ਰਹੇ ਨੇ। ਇਤਨੇ ਚਿਰਾਗ ਇਹ ਰੋਸ਼ਨੀ ਤੋਂ ਬਿਨਾਂ ਕਿਉਂ ਜੀ ਰਹੇ ਨੇ? ਵੱਟ ਨਹੀਂ ਹੈ, ਤੇਲ ਨਹੀਂ ਹੈ। ਧਰਮ ਗ੍ਰੰਥ ਜੋ ਕਹਿੰਦੇ ਨੇ, ਇਹਨਾਂ ਨੂੰ ਮੰਨ, ਇੱਕ ਇੱਕ ਅੱਖਰ ਨੂੰ ਖਿੜੇ ਮੱਥੇ ਮੰਨ ਲੈਣਾ। ਮੰਨੇਗਾ ਮਨੁੱਖ ਤਾਂ ਹੀ ਜੇ ਕਮ ਸੇ ਕਮ ਇਤਨਾ ਉਹ ਸਮਝੇ ਕਿ ਮੈਥੋਂ ਇਹ ਅੱਗੇ। ਅਗਰ ਕ੍ਰਿਸ਼ਨ ਮੇਰੇ ਤੋਂ ਪਿੱਛੇ ਖੜੇ ਨੇ, ਤਾਂ ਮੈਨੂੰ ਉਹਨਾਂ ਦੀ ਕੋਈ ਗੱਲ ਸੁਣਨ ਦੀ ਲੋੜ ਨਹੀਂ, ਉਹਨਾਂ ਤੋਂ ਤੇ ਮੈਂ ਹੀ ਅੱਗੇ ਖੜਾ। ਜੇ ਗੁਰੂ ਨਾਨਕ ਮੈਥੋਂ ਪਿੱਛੇ ਹੀ ਨੇ, ਮੇਰੇ ਅੱਗੇ ਨਹੀਂ ਨੇ, ਤਾਂ ਮੈਂ ਕਿਉਂ ਉਹਨਾਂ ਦੀ ਗੱਲ ਮੰਨਾਂ? ਮੈਂ ਦੇਖਦਾ ਹਾਂ ਮਨੁੱਖ ਨੇ ਰਾਜਨੈਤਿਕਾਂ ਨੂੰ ਵੀ ਅੱਗੇ ਰੱਖਿਆ, ਉਹਨਾਂ ਦੀ ਗੱਲ ਵੀ ਮੰਨ ਲੈਂਦੇ ਨੇ। ਮਨੁੱਖ ਨੇ ਪਰਿਵਾਰ ਨੂੰ ਵੀ ਅੱਗੇ ਰੱਖਿਆ ਹੋਇਆ, ਪਤਨੀ ਦੀ ਗੱਲ ਵੀ ਮੰਨ ਲੈਂਦੇ ਨੇ, ਔਰ ਪਤਨੀ ਪਤੀ ਦੀ ਗੱਲ ਮੰਨ ਲੈਂਦੀ ਹੈ, ਭਰਾ ਭਰਾ ਦੀ ਗੱਲ ਮੰਨ ਲੈਂਦਾ। ਇੰਝ ਕਹਿ ਲਓ ਮਨੁੱਖ ਨੇ ਪਰਿਵਾਰ ਅੱਗੇ ਰੱਖਿਆ ਹੋਇਆ, ਰਾਜਨੈਤਿਕ ਲੋਕਾਂ ਨੂੰ ਵੀ ਅੱਗੇ ਰੱਖਿਆ ਹੋਇਆ। ਮਨੁੱਖ ਦੀ ਜੀਵਨ ਭਰ ਦੀ ਚੇਸ਼ਟਾ ਤੇ ਇਹੀ ਹੈ, ਹਰ ਅਵਤਾਰ ਨੂੰ ਆਪਣੇ ਪਿੱਛੇ ਹੀ ਖੜਾ ਕਰੋ। ਜਿਸ ਜਿਸ ਪਾਸੇ ਅਸੀਂ ਚੱਲ ਰਹੇ ਹਾਂ, ਉਸ ਪਾਸੇ ਚੱਲਣ। ਜਦਕਿ ਅਵਤਾਰ ਕਹਿੰਦੇ ਨੇ ਜਿਸ ਪਾਸੇ ਅਸੀਂ ਚੱਲ ਰਹੇ ਹਾਂ ਉਧਰ ਚਲੋ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਅਗਰ ਅਵਤਾਰ ਮਨੁੱਖ ਦੇ ਪਿੱਛੇ ਚੱਲਣ ਲੱਗ ਪਏ, ਤਾਂ ਫਿਰ ਅਵਤਾਰ ਅਵਤਾਰ ਨਹੀਂ ਹੈ। ਅਗਰ ਮਨੁੱਖ ਦੇ ਪਿੱਛੇ ਚੱਲਣ ਲੱਗ ਪਏ, ਤੇ ਮਨੁੱਖ ਨਹੀਂ ਹੈ, ਤੇ ਦੇਵਤਾ ਹੈ, ਇਹ ਤੇ ਫਰਿਸ਼ਤਾ ਹੈ, ਇਹ ਤੇ ਮਹਾਨ ਹੋ ਗਿਆ। ਦੇਖਣ ਦੇ ਚ ਆਇਆ ਹੈ, ਪਤਨੀ ਪਤੀ ਦੇ ਪਿੱਛੇ ਚੱਲ ਸਕਦਾ ਹੈ, ਪਤੀ ਪਤਨੀ ਦੇ ਪਿੱਛੇ ਚੱਲ ਸਕਦੀ ਹੈ, ਭਰਾ ਦੇ ਪਿੱਛੇ ਚੱਲ ਸਕਦਾ ਹੈ, ਸੰਸਾਰ ਰਾਜਨੈਤਿਕ ਦੇ ਪਿੱਛੇ ਚੱਲ ਸਕਦਾ ਹੈ, ਮਨੁੱਖ ਅਵਤਾਰ ਦੇ ਪਿੱਛੇ ਨਹੀਂ ਚੱਲ ਸਕਦਾ।
جد کے اوتاراں دی

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: जाना, भटकना, न मंजिल दिखाई देंदी है न रस्ता दिखाई दे। सारी जिंदगी मनुख दी किरत विच बतीत होंदी है, न किरत दिखाई देंदी है न किरत दा अंजाम दिखाई देंदा, न कर्म दिखाई देंदा न कर्म दी आखिरत दिखाई देंदी है। तो इनू करना कहोगे? नहीं, ये तो भटकना है। इनू चलना आखोगे? ये तो भटकना है। हजार अंधे दूसरी समत विच आ रहे हैं, टकरा ही जाणगे। जगत टकराव है, कौमा टकरा रही हैं, देश टकरा रहे हैं, परिवार टकरा रहे ने, व्यक्ति टकरा रहे ने, क्योंकि अंधेरा ही अंधेरा है। भगत शर्मा ने मन रहे संसार अंध गए, समस्त संसार अंधेरे दिच जी रहे, अंधकार दिच जी रहे, मूर्खता दिच जी रहे, अचेतपने दिच जी रहे। इस वास्ते इसका सारे का सारा करना गलत है। अंधे का चलना भटकना है, मूर्ख का पूजा पाठ भी व्यर्थ है, मूर्खता विच कीता होया दान वह भी व्यर्थ है। मूर्ख दे हर कर्म दे चों हंकार दी बू आवेगी, निरंकार दी सुगंध नहीं। मूर्ख दी हर कृत दे चों बिल्कुल बदबू ही होवेगी, वासना दी प्रार्थना दी सुगंध नहीं होवेगी, प्रार्थना दी महक नहीं होवेगी। इस वास्ते मेरे देखे उन्ना दे चों एक ही सुरमोर पुन है, सुचेत हो जाना, सावधान हो जाना, समझ आ जानी। एक कोई गुनाह है जो सारे गुनाहां दी जन नहीं है, एक कोई पाप है जो सारे पापां दा पितामा है, वो है अज्ञान, वो है मूढ़ता। बस इसे तो ही सारे गुनाह जन्म लेंदे ने, इसे तो जो है सारे पाप जन्म लेंदे ने। और एक कहने दे कोई संकोच नहीं, जो मेरी समझ दे नहीं, नहीं है, नहीं है, नहीं है। जैसे नानके दादके सौरे पशुमा दे भी है, नानी उना दी है, सस दी उना दी भी है, भैन बिरा उना दे भी है, चाचे ताए मामे मामिया मासिया उना दी भी है। समझ नहीं है, समझ नहीं है। चूंकि समझ नहीं है तो पशुआं दी दुनिया दे परिवार नहीं है, नहीं है। अगर समझ नहीं है तो फिर मनुखां दी दुनिया दे निरंकार नहीं है, नहीं है। परिवार दे होंदे आया पशु परिवार तो बिना जीवदा है, निरंकार दे होंदे आया मनुख निरंकार तो बिना जीवदा है, ईश्वर तो बिना जीवदा है। जी रहा है ईश्वर तो बिना, जी रहा है पशु जैसे भैन बिरा दे संबंधां तो बिना जी रहा है, मामे चाचे ताए ताइया दे संबंध तो बिना जी रहा है, नानके दादके सौरे होंदे होया भी उना दे बोध तो बिना जी रहा है, परमात्मा दे होंदे होया मनुख परमात्मा दे बोध तो बिना जी रहा है। शायद इस वास्ते ही गुरु नानक ते धन गुरु गोबिंद सिंह जी महाराज ने ऐलानिया कह दिता, ज्ञान ही गुरु है, गुरु ज्ञान है, ज्ञान गुरु आत्म उपदेशो नाम विभूत लगाओ। अंधे चान रखिए दीवे बले पचास, गुरु नानक देव जी महाराज कहंदे ने पंजा जल दे चिराग सामने ने। अगर मनुख अंधा है तो पंजा दीवे व्यर्थ हो गए। पता नहीं मनुखता दे सामने कितने अवतार व्यर्थ हो गए ने, कितने जलदे हुए दीवे व्यर्थ हो गए ने। जलदे रहे, वंडदे रहे रोशनी, और जिंदगी दे दीवे रिच वो अपना होम जलांदे रहे, अपना समा जलांदे रहे, अपनी शक्ति जलांदे रहे, और उस तो जो रोशनी पैदा होंदी रही कोशिश से उन्हें जगत नू मिले। पर गुरु नानक कहंदे ने अंधे चानन रखिए दीवे बले पचास, जलदे पंजा दीवे व्यर्थ ने अंधे दे सामने। पता भी मरण नाकारा कर चुकी है, बिल्कुल नाकारा कर चुकी है। ਕਹਿੰਦੇ ਨੇ ਜਿਸ ਕਲਾਸ ਵਿੱਚ ਜਿਸ ਸਕੂਲ ਦੀ ਕਲਾਸ ਵਿੱਚ ਬੱਚੇ ਬਹੁਤ ਫੇਲ ਹੋ ਜਾਣ ਰਹਿ ਜਾਣ ਪਾਸ ਨਾ ਹੋ ਸਕਣ ਸਕੂਲ ਦੇ ਮੁੰਤਜ਼ਿਮ ਸੋਚਦੇ ਨੇ ਟੀਚਰ ਬਦਲੀਏ ਉਸਤਾਦ ਬਦਲੀਏ ਅਧਿਆਪਕ ਬਦਲੀਏ ਇਤਨੇ ਬੱਚੇ ਫੇਲ ਹੋ ਜਾਂਦੇ ਨੇ ਸ਼ਾਇਦ ਇਹ ਠੀਕ ਢੰਗ ਨਾਲ ਪੜ੍ਹਾ ਨਹੀਂ ਰਿਹਾ ਠੀਕ ਢੰਗ ਨਾਲ ਕਿਤਨਾ ਵੀ ਪੜਾਇਆ ਜਾਏ ਅਗਰ ਕੋਈ ਠੀਕ ਢੰਗ ਨਾਲ ਪੜ੍ਹਦਾ ਹੀ ਨਹੀਂ ਤਾਂ ਫਿਰ ਕੀ ਹੋਵੇਗਾ ਫਿਰ ਕੀ ਹੋਵੇਗਾ ਪ੍ਰਕਿਰਤੀ ਅਧਿਆਪਕ ਬਦਲਦੀ ਰਹੀ ਔਰ ਇੱਕੋ ਹੀ ਸ਼੍ਰੇਣੀ ਦੀ ਸਨਾਤਨ ਮਤ ਦੇ 24 ਅਵਤਾਰ ਆਏ ਗੁਰੂ ਨਾਨਕ ਨੇ 10 ਰੂਪ ਧਾਰਨ ਕੀਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਫਿਰ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰੂਪ ਵਿੱਚ ਫਿਰ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਫਿਰ ਸ਼ਮਾ ਜਲੀ ਗੁਰੂ ਫਿਰ ਬਾਲਕ ਗੁਰੂ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀਪਕ ਲੈ ਕੇ ਅੱਗੇ ਆਏ ਫਿਰ ਸੱਚ ਦੀ ਮਸ਼ਾਲ ਲੈ ਕੇ ਅੱਗੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਰੋਸ਼ਨ ਜ਼ਮੀਰ ਬਣ ਕੇ ਰੋਸ਼ਨ ਚਿਰਾਗ ਬਣ ਕੇ ਮਹਾਂ ਸੂਰਜ ਬਣ ਕੇ ਪ੍ਰਗਟ ਹੋਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰ ਮਨੁੱਖਤਾ ਦੀ ਦੁਨੀਆਂ ਚ ਅੰਧੇਰਾ ਹੀ ਅੰਧੇਰਾ ਹੈ ਅੰਧੇਰਾ ਹੀ ਅੰਧੇਰਾ ਜਰਦ ਰਸਤ ਆਏ ਈਸਾ ਆਏ ਮੁਹੰਮਦ ਆਏ ਮੂਸਾ ਆਏ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਅਰਬ ਸਾਰਾ ਅੱਜ ਵੀ ਅੰਧੇਰੇ ਚ ਹੈ ਮੱਧ ਪੂਰਜ ਅੱਜ ਵੀ ਸਾਰਾ ਅੰਧੇਰੇ ਵਿੱਚ ਹੈ ਅਵਤਾਰਾਂ ਦੀ ਧਰਤੀ ਕਹਿਲਾਉਣ ਵਾਲੀ ਇਹ ਹਿੰਦੁਸਤਾਨ ਇਹ ਭਾਰਤ ਅੱਜ ਲਾਓਸੇ ਜੈਸੇ ਮਹਾਨ ਵਿਚਾਰਕ ਦਾਰਸ਼ਨਿਕ ਤੇ ਸੰਤ ਚੀਨ ਦੀ ਧਰਤੀ ਨੇ ਪੈਦਾ ਕੀਤੇ ਨੇ ਸਮਸਤ ਚੀਨ ਅੱਜ ਵੀ ਅੰਧੇਰੇ ਵਿੱਚ ਅੱਜ ਵੀ ਅੰਧੇਰੇ ਵਿੱਚ ਸੂਫੀਆਂ ਨੂੰ ਜਨਮ ਦੇਣ ਵਾਲੀ ਈਰਾਨ ਦੀ ਧਰਤੀ ਸ਼ੇਖ ਸਾਦੀ ਹਾਫਿਜ਼ ਮੌਲਾਨਾ ਰੂਮ ਸ਼ਮਸ ਤਬਰੇਜ਼ ਔਰ ਇਸੇ ਤਰੀਕੇ ਦੇ ਨਾਲ ਹਾਫਿਜ਼ ਉਮਰ ਖਯਾਮ ਇੱਕ ਤੋਂ ਇੱਕ ਮਹਾਨ ਦੀਵਾ ਜਲਿਆ ਉਸ ਧਰਤੀ ਵਿੱਚ ਈਰਾਨ ਅੱਜ ਵੀ ਪ੍ਰਬਲ ਅੰਧਕਾਰ ਵਿੱਚ ਹੈ ਭਟਕ ਰਹੇ ਹਜ਼ਾਰਾਂ ਚਿਰਾਗ ਬੇਕਾਰ ਹੋ ਜਾਣਗੇ ਉਹਨਾਂ ਮਨੁੱਖਾਂ ਦੇ ਸਾਹਮਣੇ ਜੋ ਅੰਧੇ ਨੇ ਅੰਧੇ ਨੇ ਅੰਧੇ ਨੇ ਇਹ ਅੰਧਾਪਣ ਕਿਹੜੀ ਗੱਲ ਦਾ ਹੈ ਕਿਆ ਪ੍ਰਕਿਰਤੀ ਅੰਧਿਆਂ ਨੂੰ ਜਨਮ ਦਿੰਦੀ ਹੈ ਨਹੀਂ ਕਿਧਰੇ ਹਜ਼ਾਰਾਂ ਬੱਚਿਆਂ ਦੇ ਚੋਂ ਐਸਾ ਅਸੀਂ ਦੇਖ ਸਕਦੇ ਹਾਂ ਜੋ ਜਨਮ ਤੋਂ ਅੰਧਾ ਹੋਵੇ ਪ੍ਰਕਿਰਤੀ ਤੇ ਸੁਜਾਖਿਆਂ ਨੂੰ ਪੈਦਾ ਕਰਦੀ ਹੈ ਪ੍ਰਕਿਰਤੀ ਤੇ ਦੋਸ਼ ਆਇਦ ਨਹੀਂ ਕਰ ਸਕਦੇ ਪਰਮਾਤਮਾ ਤੇ ਗਿਆਨੀਆਂ ਨੂੰ ਪੈਦਾ ਕਰਦਾ ਹੈ ਬੀਜ ਮੰਤਰ ਸਰਬ ਕੋ ਗਿਆਨ ਗਊ ਦੇ ਬਛੜੇ ਨੇ ਜਨਮ ਲਿਆ ਥੋੜੀ ਦੇਰ ਬਾਅਦ ਉੱਠਦਾ ਹੈ ਔਰ ਗਊ ਦੇ ਅਸਤਨਾਂ ਦੀ ਤਰਫ ਜੋ ਹੈ ਲਪਕਦਾ ਹੈ ਇਸ ਨੂੰ ਗਿਆਨ ਕਿਸਨੇ ਦੇ ਦਿੱਤਾ ਤੇਰੀ ਖੁਰਾਕ ਇਹਨਾਂ ਅਸਤਨਾਂ ਵਿੱਚ ਹੈ ਤੇਰਾ ਰਿਜ਼ਕ ਅਸਤਨਾਂ ਵਿੱਚ ਪਿਆ ਤੇ ਫਿਰ ਇਸ ਨੂੰ ਚੁੰਗਣ ਦਾ ਬੋਧ ਕਿਸਨੇ ਦੇ ਦਿੱਤਾ ਇਹ ਤੇ ਸਭ ਪ੍ਰਕਿਰਤੀ ਦੇ ਰਹੀ ਹੈ ਰਿਜ਼ਕ ਦੀ ਤਲਾਸ਼ ਦਾ ਬੋਧ ਪਰਮਾਤਮਾ ਦੇ ਰਿਹਾ ਹੈ ਰਾਜ਼ਕ ਰਹੀਮ ਦੀ ਤਲਾਸ਼ ਦਾ ਬੋਧ ਵੀ ਰਾਜ਼ਕ ਰਹੀਮ ਦੇ ਰਿਹਾ ਹੈ ਪਰਮਾਤਮਾ ਦੇ ਰਿਹਾ ਹੈ ਸਭ ਨੂੰ ਗਿਆਨ ਦੇ ਰਿਹਾ ਹੈ ਸਭ ਨੂੰ ਸੂਝ ਦੇ ਰਿਹਾ ਹੈ ਪਰ ਇਹ ਅੰਧਾਪਣ ਕਿਉਂ ਹੈ ਇੱਕ ਤੇ ਉਹ ਅੰਧਾ ਹੈ ਜਿਸ ਨੂੰ ਕਹਿ ਦਈਏ ਜਿਹਦੀ ਅੱਖਾਂ ਵਿੱਚ ਰੋਸ਼ਨੀ ਹੈ ਹੀ ਨਹੀਂ ਇੱਕ ਉਹ ਅੰਧਾ ਹੈ ਜੋ ਅੱਖਾਂ ਖੋਲੇ ਹੀ ਨਾ ਅੱਖਾਂ ਖੋਲੇ ਹੀ ਨਾ ਬਸ ਇਨ੍ਹਾਂ ਹੀ ਅੰਧਿਆਂ ਦੀ ਤਾਦਾਦ ਜ਼ਿਆਦਾ ਹੈ ਜੋ ਦੀਵੇ ਦੇ ਜਲਦੇ ਹੋਇਆਂ ਅੱਖਾਂ ਖੋਲਦੇ ਹੀ ਨਹੀਂ ਖੋਲਦੇ ਹੀ ਨਹੀਂ ਔਰ ਲੰਬੇ ਸਮੇਂ ਤੱਕ ਅੱਖਾਂ ਬੰਦ ਕਰਨ ਕਰਕੇ ਅੱਖਾਂ ਵਿੱਚ ਵੇਖਣ ਦੀ ਤਾਪ ਵੀ ਗਵਾ ਬੈਠਦੇ ਨੇ ਤਾਪ ਗਵਾ ਬੈਠਦੇ ਨੇ ਔਰ ਫਿਰ ਜੀਵਨ ਇਸ ਤਰ੍ਹਾਂ ਜੀਵਦੇ ਨੇ ਬਕੌਲੇ ਧੰਨ ਗੁਰੂ ਅਰਜਨ ਦੇਵ ਜੀ जैसे उल्लू। सूरज चढ़िया होया है, चानना है, पर उल्लू दी दुनिया ते अंधेरा है। कि उल्लू दी दुनिया विच अंधेरा है, कि उस मनुख नु की आखांगे जिस दे जीवन विच अंधेरा ही अंधेरा है। कैसा ते नहीं, क्योंकि गुरु अर्जन देव जी महाराज ने आख्या है, तो कहने विच कोई संकोच नहीं, उल्लू अंधेरे विच जी रहा है, अंधेरे विच जी रहा है। बहुती मनुखता अंधकार विच जी रही है, क्योंकि अंधकार विच जी रही है, ते इनू उल्लू कहने विच की संकोच है। संपत दौल झूल संग झूलत माया मगन फिरत घुगना। पंजाबी विच उल्लू नू गुगू कहिंदे ने, गुरु अर्जन देव जी महाराज दा वाक। संपत दौल झूल संग झूलत माया मगन फिरत घुगना। कोई परमात्मा दी समझ नहीं, अंधेरा ही जिंदगी बन गई है, अंधेरा ही आनंद बन गया, अंधेरा ही सुख बन गया। कितना तरस आएगा उस मनुख दी जिंदगी ते, भटकना ही जिसकी जिंदगी बन जाए, भटकना ही जिसकी चाल बन जाए, टकराव ही जिसका जीवन का आधार बन जाए, ते कल कलेश जिसकी जिंदगी का लक्ष्य बन जाए। कितना तरस आएगा, कितनी दया आएगी। इस दया नू हिरदे विच धारण करके धन गुरु नानक देव जी महाराज सुल्तान दी धरती तो चल पे ने, औषधियां नाल भरे होया झोला लेके, अपने हिरदे विच तरह तरह की औषधि रख के। जगत एक रोग है, मनुख एक खुद समस्या है, ते सारियां समस्यावां दा समाधान लेके नौ खंड पृथ्वी दे भरमण लई चल पे ने धन गुरु नानक देव जी महाराज। जिथे जिथे औषधि कारगर साबित होई, मनुखता दी जबान चो निकलिया बाबा वैद रोगियां दा, बाबा वैद रोगियां दा, बाबा वैद रोगियां दा।
1: You're listening to KRPI 1550 Radio, Ferndale, Washington.

ਰੱਬ ਦੀ ਗੱਲ ਹੈ, ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ, ਉੱਪਰ ਤਖ਼ਤ ਤੇ ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ। ਭੱਜੇ ਹੋਏ ਮਾਤਾ ਬਾਣੀ ਜੀ ਆਏ, ਉਹਨਾਂ ਨੇ ਚੁੱਕ ਲਿਆ, ਆਖਿਆ ਲਾਲ ਜੀ ਇਹ ਗੁਰੂ ਨਾਨਕ ਦਾ ਤਖ਼ਤ ਹੈ, ਇਹ ਤੀਜੇ ਗੁਰੂ ਨਾਨਕ ਦਾ ਸਿੰਘਾਸਣ ਹੈ, ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਾਂ, ਇਸ ਤੇ ਆਇੰਦਾ ਨਾ ਚੜ੍ਹਨਾ। ਪਿਆਰ ਨਾਲ ਡਾਂਟਦੇ ਆਇਆ ਬੱਚੇ ਨੂੰ ਕਹਿ ਰਿਹਾ, ਬਾਲਕ ਗੁਰੂ ਅਰਜਨ ਦੇਵ ਜੀ, ਇਸ ਤਖ਼ਤ ਤੇ ਨਹੀਂ ਬੈਠਣਾ, ਚੜ੍ਹਨ ਦੀ ਕੋਸ਼ਿਸ਼ ਨਾ ਕਰਨੀ, ਇਹ ਗੁਰੂ ਨਾਨਕ ਦਾ ਸਿੰਘਾਸਣ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸਿਦਾ ਗਏ, ਬਾਣੀ ਦੇ ਹੱਥੋਂ 2.5 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ। ਆਖਿਆ ਬਹੁਤਾ ਬਾਣੀ ਕਾ ਬਹੁਤਾ, ਇਹ ਤੇ ਬਾਣੀ ਦਾ ਜਹਾਜ਼ ਹੈ, ਜੇ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ, ਤੇ ਧੁਰ ਦਰਗਾਹੋਂ ਬੈਠੇ ਹੋਇਆ ਹੈ, ਇਹਨੂੰ ਤੇ ਰੱਬ ਨੇ ਬਿਠਾਇਆ, ਇਹਨੂੰ ਤੇ ਪ੍ਰਮਾਤਮਾ ਨੇ ਬਿਠਾਇਆ, ਇਹ ਤੇ ਪ੍ਰਭੂ ਦੀ ਗੋਦ ਵਿੱਚ ਹੈ, ਔਰ ਇਸ ਦੇ ਆਸਰੇ ਤੇ ਪਤਾ ਨਹੀਂ ਕਿਤਨਿਆਂ ਨੂੰ ਪ੍ਰਮਾਤਮਾ ਦੀ ਗੋਦ ਹਾਸਲ ਹੋਵੇਗੀ। ਇਹ ਤੇ ਬਹੁਤ ਹੈ, ਇਹ ਤੇ ਜਹਾਜ਼ ਹੈ, ਇਹਦੇ ਆਸਰੇ ਪਤਾ ਨਹੀਂ ਕਿਤਨੇ ਪਾਰ ਹੋਣਗੇ, ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ। ਜਨਮ ਤੋਂ ਬਜ਼ੁਰਗ ਕੋਈ ਕਰੋੜਾਂ ਚ ਇੱਕ ਅੱਧ ਕਦੀ ਕਦੀ, ਜਨਮ ਸਾਰਿਆਂ ਦੇ ਬੱਚੇ ਦੀ ਤਰ੍ਹਾਂ ਹੁੰਦਾ, ਸਰੀਰਕ ਤੌਰ ਤੇ ਵੀ ਬੱਚੇ, ਦਿਮਾਗੀ ਤੌਰ ਤੇ ਵੀ ਬੱਚੇ, ਨਾ ਸਮਝੀ ਕੁਛ ਵੀ ਪਤਾ ਨਹੀਂ। ਕਦੀ ਕਦਾਈ ਸੰਸਾਰ ਦੇ ਇਤਿਹਾਸ ਵਿੱਚ ਕੋਈ ਬੁੱਢਿਆਂ ਦੀ ਤਰ੍ਹਾਂ ਪੈਦਾ ਹੁੰਦਾ ਹੈ। ਚੀਨ ਵਿੱਚ ਇਹ ਕਥਾ ਹੈ, ਬਈ ਲਾਭ ਸੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ, ਭਾਵ ਜਨਮ ਤੋਂ ਗਿਆ ਨਹੀਂ ਹੋ। ਕਬੀਰ ਬਾਰੇ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਵਿਸ਼ਨੂੰ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਬ੍ਰਹਮੇ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਨਹੀਂ ਜਨਮ ਤੋਂ ਕਮਲ ਜੈਸੇ ਸਨ, ਡੁੱਬੇ ਨਹੀਂ, ਗਰਕ ਨਹੀਂ ਹੋਏ, ਸਮਝ ਸੀ। ਜੈਸੇ ਪਾਣੀ ਵਿੱਚ ਕਮਲ ਡੁੱਬਦਾ ਨਹੀਂ, ਜਿਹੜੇ ਮਨੁੱਖ ਸੰਸਾਰ ਵਿੱਚ ਡੁੱਬਣ ਨਾ, ਪਦਾਰਥਾਂ ਵਿੱਚ ਡੁੱਬਣ ਨਾ, ਉਹ ਕਮਲ ਦੀ ਤਰ੍ਹਾਂ ਹੁੰਦੇ ਤੇ ਡੁੱਬੇ ਹੋਏ ਨੇ, ਸਹਿਜੇ ਸਹਿਜੇ ਫਿਰ ਤੈਰਨਾ ਤੇ ਨਿਰਲੇਪ ਹੋਣਾ ਸਿੱਖਦੇ ਨੇ, ਪਰ ਕੋਈ ਜਨਮ ਤੋਂ ਵੀ ਨਿਰਲੇਪ ਹੁੰਦਾ, ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦਾ ਜਨਮ ਤੇ ਕਮਲ ਤੋਂ ਹੋਇਆ, ਬਾਹੂ ਕਮਲ ਜੈਸੇ ਨੇ, ਕਮਲ ਡੁੱਬਦਾ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤੈ ਡੁੱਬੇ ਆਏ, ਪਹਿਲੇ ਪਾਤਸ਼ਾਹ ਜੀ ਦਾ ਵਾਰ, ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਪਏ, ਡੁੱਬੇ ਪਏ। ਸੁਤੇ ਸਿੱਧ ਗੱਲ ਆ ਗਈ ਤਾਂ ਮੈਂ ਅਰਜ਼ ਕਰਾਂ, ਪਾਣੀ ਵਿੱਚ ਕੁੱਤੇ ਤੈਰਦੇ ਨੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ ਨੇ, ਪਾਣੀ ਵਿੱਚ ਚੀਤੇ ਵੀ ਤੈਰ ਕੇ ਲੰਘ ਜਾਂਦੇ ਨੇ। ਮੈਂ ਕੇਰਲਾ ਵਿੱਚ ਦੇਖ ਕੇ ਦੰਗ ਹੋਇਆ ਸੀ, ਬਹੁਤ ਪੁਰਾਣੀ ਗੱਲ, 60 ਫੁੱਟ ਡੂੰਘਾ ਪਾਣੀ ਹਾਥੀ ਨਹਾਵੇ ਪਿਆ ਤੇ ਨਹਾ ਕੇ ਬਾਹਰ ਨਿਕਲਿਆ, ਹਾਥੀ ਤੈਰ ਰਹੇ, ਪਹਾੜ ਵਰਗਾ ਸਰੀਰ ਤੈਰ ਰਹੇ, ਹਾਥੀ ਤੈਰ ਰਹੇ ਨੇ, ਗਊਆਂ ਤੈਰਦੀਆਂ ਨੇ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ, ਸ਼ੇਰ ਤੈਰਦੇ ਨੇ, ਚੀਤੇ ਤੈਰਦੇ ਨੇ, ਮਨੁੱਖ ਡੁੱਬਦੇ ਨੇ, ਬੰਦਾ ਡੁੱਬਦਾ, ਸਿਰਫ ਮਨੁੱਖ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਮੱਝਾਂ ਤੇ ਤੈਰਦੇ ਨੇ, ਘੋੜੇ ਤੇ ਤੈਰਦੇ ਨੇ, ਹਾਥੀ ਤੇ ਤੈਰਦੇ ਨੇ, ਗਊਆਂ ਤੇ ਤੈਰਦੀਆਂ ਨੇ, ਕੁੱਤੇ ਵੀ ਤੈਰਦੇ ਨੇ, ਬੰਦਾ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਨਹੀਂ, ਮਨੁੱਖ ਵੀ ਜ਼ਿੰਦਾ ਹੀ ਡੁੱਬਦਾ ਹੈ, ਮੁਰਦੇ ਤੇ ਤੈਰਦੇ ਨੇ, ਤੈਰਦੇ ਮੁਰਦਾ ਤੇ ਤੈਰਦੇ। ਯੂਪੀ ਦੇ ਅੰਦਰ ਮੱਧ ਭਾਰਤ ਦੇ ਚ ਸਨਾਤਨ ਮੱਤ ਦੇ ਕੋਈ ਹਿੰਦੂ ਸਨ, ਅਗਰ ਚਲਾਣਾ ਕਰ ਜਾਂਦਾ, ਦੇਹੀ ਛੱਡ ਜਾਂਦਾ, ਉਹਨੂੰ ਜਲ ਪ੍ਰਵਾਹ ਕਰਦੇ ਨੇ, ਦਾਹ ਸੰਸਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ। ਪਰ ਜਦ ਜਲ ਪ੍ਰਵਾਹ ਕਰਦੇ ਨੇ ਤੇ ਮਣ ਮਣ ਦੋ ਦੋ ਮਣ ਦੇ ਨਾਲ ਪੱਥਰ ਬਣਦੇ ਨੇ, ਕਿਉਂ? ਲਾਸ਼ ਤੈਰਨ ਲੱਗ ਪੈਂਦੀ, ਹਾਲਾਂਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਭਾਰੀ ਹੋ ਜਾਂਦੀ ਹੈ।

ਗਾਉਂਦੇ ਨੇ ਸ੍ਰੇਸ਼ਟ ਬਾਣੀ, ਸਭ ਗਾਵੇ ਹਰ ਹਰ ਉੱਤਮ ਬਾਣੀ, ਪਰ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ। ਉਹਨਾਂ ਦਾ ਬੋਲਿਆ, ਉਹਨਾਂ ਦਾ ਸੁਣਿਆ, ਉਹਨਾਂ ਭਲੇ ਪੁਰਖਾਂ ਦਾ ਗਾਇਆ ਮਾਲਕ ਨੇ ਥਾਂ ਪਾਇਆ, ਪਰ ਕਿਹਨਾਂ ਨਾਲ? ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਮੰਨਿਆ ਹੈ। ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਬਿਲਕੁਲ ਕੋਈ ਤਰਕ ਨਹੀਂ ਕੀਤਾ, ਜੋ ਸਤਿਗੁਰੂ ਨੇ ਕਿਹਾ ਉਹਨੂੰ ਸਤ ਬਚਨ ਕਰਕੇ ਮੰਨ ਲਿਆ ਹੈ। ਦੂਸਰਾ ਬਚਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਹੈ ਕਿ ਖਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖਮ ਲਾਵੇ ਆਪਨ ਪਾਲੀ। ਅਰਥ ਬੜੇ ਸਪਸ਼ਟ ਨੇ, ਮਾਲਕ ਸਾਡੇ ਕੋਲ ਗਿਆਨ ਦੇ ਚਕਸ਼ੂ ਗਿਆਨ ਦੇ ਨੇਤਰ ਨਹੀਂ, ਇੰਨੇ ਭੁਲੇਖੇ ਵਿੱਚ ਪੈ ਗਏ ਹਾਂ ਕਿ ਅਸੀਂ ਜ਼ਹਿਰ ਵਿੱਚ ਪ੍ਰਵਿਰਤ, ਜ਼ਹਿਰ ਖਾਈ ਜਾਂਦੇ ਹਾਂ, ਵਿਸ਼ੇ ਵਾਸ਼ਨਾਵਾਂ ਵਿੱਚ ਲੁਪਤ ਖਾਂ। ਪਰ ਕਿਰਪਾ ਕਰੋ ਸਤਿਗੁਰੂ, ਸਾਨੂੰ ਨਹੀਂ ਦਿਸਦਾ ਆਪ ਜੀ ਆਪਣਾ ਪੱਲਾ, ਆਪ ਜੀ ਆਪਣਾ ਲੜ, ਆਪ ਜੀ ਆਪਣਾ ਅੰਚਲ ਪਕੜਾ ਦੇਵੋ। ਮਹਾਰਾਜ ਅੱਗੇ ਬਖਸ਼ਿਸ਼ ਕਰਦੇ, ਕਹਿੰਦੇ ਨੇ ਪੱਲਾ ਵੀ ਉਹ ਪਕੜੇਗਾ ਜਿਹੜਾ ਸਤਿਗੁਰੂ ਦੀ ਦੱਸੀ ਹੋਈ ਕਾਰ ਨੂੰ ਕਮਾਏਗਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖਮ ਲਾਵੇ ਆਪਨ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਚਾਲੀ ਦਾ ਅਰਥ ਵੀ ਗੁਰੂ ਦੀ ਦਿੱਤੀ ਚਾਲ, ਉਹਦੀ ਕਾਰ, ਉਹਦੀ ਮਰਿਆਦਾ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਕਿਹਾ ਹੈ। ਉੱਥੇ ਬਚਨ ਕੀਤਾ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਇੱਥੇ ਮਹਾਰਾਜ ਜੀ ਨੇ ਕਿਹਾ ਜੋ ਗੁਰ ਕਹੇ, ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਭਲ ਕਰਕੇ ਸਤ ਬਚਨ ਕਰਕੇ ਮੰਨ। ਤੂੰ ਕਿਉਂ ਤਰਕ ਕਰ ਰਿਹਾ, ਤੂੰ ਕਿਉਂ ਖੁਜਤਾ ਕਰ ਰਿਹਾ? ਜੋ ਗੁਰ ਕਹਿ ਸੋਈ ਭਲ ਮਾਨੂ, ਹਰ ਹਰ ਕਥਾ ਨਿਰਾਲੀ ਫਿਰ ਜ਼ਿੰਦਗੀ। ਇਸ ਦੀ ਕਹਾਣੀ ਹੀ ਕੁਛ ਅਨੋਖੀ ਬਣ ਜਾਏਗੀ ਜਿਹੜਾ ਸਤ ਬਚਨ ਕਰਕੇ ਮੰਨ ਲੈਂਦਾ ਹੈ। ਫਿਰ ਦਾਸ ਦੋਹਰਾ ਦੇਵੇ ਕਿ ਜਦੋਂ ਗੁਰੂ ਨੂੰ ਆਪਣਾ ਸੀਸ ਹੀ ਭੇਟ ਕਰ ਦਿੱਤਾ, ਆਪਾਂ ਸਾਰੇ ਮੱਥਾ ਟੇਕਨੇ, ਕਿਉਂਕਿ ਹੱਥ ਜੋੜ ਕੇ ਨਮਸਕਾਰ ਕਰਨੇ ਹਾਂ। ਹਾਲਾਂਕਿ ਨਮਸਕਾਰ ਇੱਕ ਭਗਤੀ ਹੈ, ਜਦੋਂ ਮਹਾਰਾਜ ਜੀ ਦੇ ਚਰਨਾਂ ਚ ਆਉਂਦੇ ਹਾਂ ਸੀਸ ਭੇਟ ਕਰ ਦਿੰਦੇ ਹਾਂ, ਇਹਦਾ ਇੱਕ ਤਾਂ ਮਤਲਬ ਹੋਇਆ ਵੀ ਅਸੀਂ ਅਦਬ ਕਰਦੇ ਹਾਂ, ਆਪਣੇ ਮਾਲਕ ਦਾ ਸਤਿਕਾਰ ਕਰਨੇ ਹਾਂ। ਪਰ ਸੀਸ ਝੁਕਾਉਣ ਦਾ ਮਤਲਬ ਵੀ ਇਹ ਵੇ ਕਿ ਆਪਣੀ ਖੌਮੇ ਨੂੰ ਛੱਡ ਕੇ ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਤੂੰ ਸਵੀਕਾਰ ਲੈ। ਤੂੰ ਸਿਰ ਦੇ ਹੀ ਦਿੱਤਾ, ਫਿਰ ਆਪਣੀ ਮਰਜ਼ੀ ਕਿਉਂ? ਸਤਿਗੁਰੂ ਦੇ ਬਚਨ ਨੇ ਨਾਨਕ ਸੇਵਕ ਸੋਈ ਆਖੀਐ, ਉਹ ਹੈ ਸੇਵਕ, ਉਹ ਹੈ ਸਿੱਖ ਜੋ ਸਿਰ ਧਰੈ ਉਤਾਰ, ਜਿਹੜਾ ਆਪਣੀ ਖੰਗਤਾ ਖੌਮੇ ਨੂੰ ਵੱਢ ਕੇ ਗੁਰੂ ਦੇ ਚਰਨਾਂ ਚ ਆਪਾ ਭੇਟ ਕਰ ਦਿੰਦਾ। ਜੋ ਸਿਰ ਧਰੇ ਉਤਾਰ, ਤੇ ਅਗਲਾ ਬਚਨ ਕੀ ਹੈ? ਸਤਿਗੁਰ ਕਾ ਭਾਣਾ ਮੰਨ ਲੈ। ਭਾਣਾ ਆਗਿਆ ਹੁਕਮ ਰਜ਼ਾ, ਉਸ ਦਾ ਫੁਰਮਾਨ, ਉਹਨੂੰ ਸਤ ਬਚਨ ਕਰਕੇ ਮੰਨ। ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮੰਨ ਲਹਿ, ਸ਼ਬਦ ਰੱਖੇ ਉਰਤਾਰ, ਉਹਦੇ ਆਗਿਆ ਨੂੰ ਸਵੀਕਾਰ ਕਰ ਲਵੇ। ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਤੇ ਦੇਖੋ ਜਿਹੜਾ ਸਮਰਪਿਤ ਹੋ ਕੇ ਕਾਰ ਕਮਾਉਂਦਾ ਹੈ ਨਾ, ਖੱਟ ਵੀ ਉਹ ਕੋਈ ਜਾਂਦਾ ਹੈ। ਜਿਹੜਾ ਸਾਰੀ ਜ਼ਿੰਦਗੀ ਕੇਵਲ ਤਰਕ ਵਿੱਚ ਰਿਹਾ, ਖੋਜਤਾ ਹੀ ਕਰਦਾ ਰਿਹਾ, ਸਤਿਗੁਰੂ ਦੇ ਬਚਨ ਨੂੰ ਸਤ ਕਰਕੇ ਮੰਨਿਆ ਹੀ ਨਾ, ਉਹ ਬੰਦਾ ਅਕਸਰ ਜ਼ਿੰਦਗੀ ਦੇ ਵਿੱਚ ਥਿੜਕ ਜਾਂਦਾ ਹੈ। ਅਕਸਰ ਸ਼ਬਦ ਮੈਂ ਵਰਤਿਆ ਹੈ। ਉਹ ਕਦੀ ਜਿਹੜਾ ਹੁਕਮੀ ਬੰਦਾ ਹੈ, ਹੁਕਮ ਨੂੰ ਮੰਨਣ ਵਾਲਾ, ਉਹ ਕਦੀ ਵੀ ਹੁਕਮ ਸੁਣਨ ਤੋਂ ਬਾਅਦ ਇਹ ਨਹੀਂ ਕਹਿੰਦਾ ਕਿ ਜੋ ਤੁਸੀਂ ਹੁਕਮ ਕੀਤਾ ਹੈ ਇਹਦੇ ਬਾਰੇ ਥੋੜੀ ਜਿਹੀ ਤੁਸੀਂ ਨਜ਼ਰਸਾਨੀ ਕਰ ਲਓ, ਤੁਸੀਂ ਦੇਖੋ ਜੋ ਮੈਨੂੰ ਹੁਕਮ ਕੀਤਾ ਹੈ ਇਹ ਵਾਪਸ ਲੈ ਸਕਦੇ ਹੋ? ਮਹਾਰਾਜ ਜੀ ਨੇ ਬਾਣੀ ਵਿੱਚ ਇਹ ਬਚਨ ਕਿਹਾ ਭਗਤ ਕਬੀਰ ਸਾਹਿਬ ਨੇ, ਕਹਿੰਦੇ ਨੇ ਮਾਲਕ ਜੋ ਤੇਰੇ ਘਰ ਵਿੱਚੋਂ ਫੁਰਮਾਨ ਹੈ, ਜੋ ਤੇਰੇ ਘਰ ਵਿੱਚੋਂ ਹੁਕਮ ਆਇਆ, ਮੈਂ ਕਦੀ ਜ਼ਿੰਦਗੀ ਪਰ ਇਹ ਨਹੀਂ ਕਹਾਂਗਾ ਕਿ ਆਪਣੇ ਕੀਤੇ ਹੋਏ ਹੁਕਮ ਨੂੰ ਤੁਸੀਂ ਵਾਪਸ ਲੈ ਲਵੋ, ਮੇਰੇ ਭਲੇ ਵਾਸਤੇ ਹੈ। ਕਦੀ ਨਹੀਂ ਕਹਾਂਗਾ ਕਿ ਤੁਸੀਂ ਜੋ ਹੁਕਮ ਕੀਤਾ ਇਹਨੂੰ ਵਾਪਸ ਲਵੋ, ਇਹਦੇ ਤੇ ਫਿਰ ਦੁਬਾਰਾ ਵਿਚਾਰ ਕਰੋ।
महाराज कहते ने जो तेरा हुक्म

0: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਵਿੱਚ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਪਰਦੇ ਟੱਕਦੇ ਨੇ। ਬਖਸ਼ ਦੇਣਾ ਸਤਿਗੁਰੂ, ਸੁਮਤ ਬਖਸ਼ੋ, ਸ਼ਬਦ ਨੂੰ ਮਾਨਣ ਦੀ ਜਾਣਨ ਦੀ ਦਾਤ ਬਖਸ਼ ਦੇਵੋ। ਸਾਧ ਸੰਗਤ ਧੰਨਵਾਦ ਆਪ ਜੀ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington.
0: Satnam.

जबर शतर तखत मालिक साहिब श्री गुरु ग्रंथ साहिब सच्चे पातशाह जी दे पावन पवित्र हजूरी अंदर अमृत वेले तो लैके सतगुरां जी दे इस गुरमत दीवान दी हाजरी भर रहे गुरु सवारे सत संगी जनों सतगुरु जी दे इस दरबार की मर्यादा अनुसार अमृत गुरबाणी दे जाप गुरबाणी कीर्तन और गुरु सवारियां ने आए हुए हजूर दे पवित्र हुक्म दी विचार आप जी दे नाल सांझी कीती है। अरदास और हजूर दा हुक्म आपा सरवण कीता है। आओ निर्धारित समय अंदर रह के आप जी नाल सतगुरु गुरु रामदास सच्चे पातशाह जी का पावन पवित्र जीवन बचपन उन्हां दे काल दा समा गुरगद्दी ते विराजमान अमृत बाणी दे उच्चारण करता पावन पवित्र जीवन विचों कुछ विचार आप नाल सांझे कर सका। करो कृपा साध संगत विचार दी प्रारंभता तो पहला गुरु बख्शी फतेह प्रवान करो और उच्चारण करो जी वाहिगुरु जी का खालसा वाहिगुरु जी की फतेह। जिस दिन दा दास इंग्लैंड दी धरती ते सतगुरु दे शब्द दे प्रचार प्रसार हित आया उस दिन तो ही आपां सतगुरु गुरु रामदास सच्चे पातशाह हजूर दे पवित्र जीवन और बाणी दी विचार प्रारंभ कीते। अज इस फेरी दी सतगुरु जी दे इस दरबार विच संपन्नता है ते मंच यही ख्याल सी कि सतगुरु गुरु रामदास जी दे चरणा विच जो रोज असी अरदास करने हैं उस सवैये दी विचार ही आप नाल सांझी कीती जाए। अमृत बोल हम अवगुण भरे एक गुण नाही अमृत छाड़ बिखै बिख खाई माया मोह भरम पै भूले सुत दारा स्यों प्रीत लगाई एक उत्तम पंथ सुनियो गुर संगत ते मिलंत जम त्रास मिटाई एक अरदास पाठ कीरत की गुर रामदास राखो शरणा। इस पावन पवित्र सवैये दा पाठ हर रोज हरिमंदर साहब जदों धन गुरु ग्रंथ साहब जी का प्रकाश किया जाता है सारी संगत ते और प्रकाश करने वाले सिंह साहब अपनी रसना तो इस दा पाठ मंगल रूप जरूर कर दे। इस सवैये अंदर पाठ साहब जी ने एक अरदास शब्द वरत्या है हे सतगुरु गुरु रामदास आप जी दे चरणा विच मेरी एक अरदास है। फिर देखो उस अरदास विच मंगिया की हालांकि अरदास
ਅਸੀਂ ਗੁਰੂ ਚਰਨਾਂ ਵਿੱਚ ਜਦੋਂ ਕਰਨੇ ਆ ਤੇ ਸਾਡੇ ਅੰਦਰ ਦੀ ਕੋਈ ਵੇਦਨਾ, ਸਾਡੇ ਅੰਦਰ ਦੀ ਕੋਈ ਮੰਗ, ਅਸੀਂ ਸਵਾਲੀ ਬਣ ਕੇ ਉਸ ਦੇ ਦਰ ਤੇ ਪੁਕਾਰ ਕਰਨੇ। ਪਰ ਸਤਿਗੁਰੂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਭੱਟ ਸਾਹਿਬ ਨੇ ਕਿਹਾ ਇੱਕ ਅਰਦਾਸ, ਤੇ ਕਮਾਲ ਦੀ ਗੱਲ ਕਿ ਇਸ ਅਰਦਾਸ ਵਿੱਚ ਆਪਣੇ ਜੀਵਨ ਦੇ ਔਗਣਾਂ ਨੂੰ ਸਵੀਕਾਰ ਲਿਆ ਹੈ ਤੇ ਮਾਲਕ ਦੇ ਦਰ ਤੋਂ ਉਹਦੀ ਬਖਸ਼ੀਸ਼ ਮੰਗੀ। ਇਹ ਅਰਦਾਸ ਕੋਈ ਟਾਵਾਂ ਟਾਵਾਂ ਕਰਦਾ ਹੈ? ਦੇਖੋ, ਪਹਿਲੀ ਬੇਨਤੀ ਤਾਂ ਦਾਸ ਕਰੇ ਕਿ ਅਰਦਾਸ ਸ਼ਬਦ ਦੇ ਭਾਵ ਅਰਥ ਨੂੰ ਸਮਝੀਏ। ਹੋ ਸਕਦਾ ਆਪ ਨਾਲ ਗੁਰਮੁਖ ਵਿਦਵਾਨ ਰੋਜ਼ ਵਿਚਾਰਾਂ ਕਰਦੇ ਨੇ, ਅਰਦਾਸ ਸੰਬੰਧੀ ਵਿਚਾਰ ਕੀਤੇ ਹੋਣ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਰਦਾਸ ਸ਼ਬਦ ਹਜ਼ੂਰ ਨੇ ਬਹੁਤ ਥਾਈਂ ਵਰਤਿਆ ਹੈ। ਕਿਤੇ ਸ਼ਬਦ ਅਰਜ਼ ਵੀ ਮਹਾਰਾਜ ਜੀ ਨੇ ਵਰਤਿਆ, ਕਿਤੇ ਬੇਨਤੀ ਸ਼ਬਦ ਵਰਤਿਆ, ਕਿਤੇ ਬੇਨੰਤੀਆ ਸ਼ਬਦ ਵਰਤਿਆ, ਕਿਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਜਾਚਕ ਜਾਣ ਮਾਲਕ ਦੇ ਦਰ ਤੇ ਅਨੇਕਾਂ ਹੀ ਅਰਦਾਸਾਂ ਕੀਤੀਆਂ। ਪਰ ਉਂਝ ਅਰਦਾਸ ਦੇ ਅਰਥ ਕੀ ਨੇ? ਇੱਕ ਤਾਂ ਅਰਦਾਸ ਅਸੀਂ ਰੋਜ਼ ਜੋ ਪੰਥਕ ਮਰਿਆਦਾ ਅਨੁਸਾਰ ਦੱਸੀ ਉਹ ਕਰਨੇ, ਜਿਵੇਂ ਭਾਈ ਸਾਹਿਬ ਗੁਣਾ ਨੇ ਅਰਦਾਸ ਕੀਤੀ। ਦਰਅਸਲ ਜਿੱਥੇ ਅਸੀਂ ਆਪਣੇ ਮੁੱਖ ਤੋਂ ਅਰਦਾਸ ਦੇ ਸ਼ਬਦ ਵਰਤਨੇ ਆ, ਉੱਥੇ ਅਰਦਾਸ ਅਸਲ ਵਿੱਚ ਅੰਦਰ ਦੀ ਭਾਵਨਾ ਦੀ ਬਹੁਤ ਮੁਤਾਜਕ ਹੈ। ਜੇ ਅੰਦਰ ਦੀ ਭਾਵਨਾ ਪ੍ਰਬਲ ਹੋਵੇ ਤੇ ਅਰਦਾਸ ਦੇ ਸ਼ਬਦ ਮਾਲਕ ਦੇ ਦਰ ਤੇ ਸਵੀਕਾਰ ਹੋ ਜਾਂਦੇ ਨੇ। ਤੇ ਇੱਥੇ ਬੇਨਤੀ ਕਰਦਿਆਂ, ਕਈ ਵਾਰੀ ਅਰਦਾਸ ਕਰਨ ਵਾਲੇ ਦਾ ਕਿਤੇ ਪਰਮ ਸ਼ਿਖਰ ਤੇ ਪਹੁੰਚੇ ਹੋਏ ਦੀ ਅਰਦਾਸ ਹੋਵੇ, ਉਹਦੇ ਮੁੱਖ ਵਿੱਚੋਂ, ਉਹਦੇ ਗਲੇ ਵਿੱਚੋਂ ਸ਼ਬਦ ਨਹੀਂ ਨਿਕਲਦੇ, ਉਹਦੀਆਂ ਅੱਖਾਂ ਦਾ ਨੀਰ ਉਹਦੇ ਚਿਹਰੇ ਤੇ ਆ ਜਾਂਦਾ, ਸੱਚ ਐਵੇਂ ਉਹਦੀਆਂ ਅੱਖਾਂ ਦਾ ਪਾਣੀ ਵੀ ਅਰਦਾਸ ਬਣ ਜਾਂਦਾ। ਅਰਦਾਸ ਆਪਣੇ ਅੰਦਰ ਨੂੰ ਮਾਲਕ ਦੇ ਚਰਨਾਂ ਵਿੱਚ ਸਮਰਪਿਤ ਕਰਕੇ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਦਾਸ ਬੜੀ ਵੱਡੀ ਸ਼ਕਤੀ ਹੈ। ਇੱਥੇ ਇਹ ਵੀ ਅਰਜ਼ ਕਰਦਿਆਂ ਕਿ ਜਿੱਥੇ ਇਨਸਾਨ ਦੀ ਸਿਆਣਪ, ਜਿੱਥੇ ਸੰਸਾਰ ਦੀ ਅਕਲ, ਜਿੱਥੇ ਸੰਸਾਰ ਦਾ ਬਲ, ਜਿੱਥੇ ਸੰਸਾਰ ਦੀਆਂ ਚੀਜ਼ਾਂ ਦੀ ਸ਼ਕਤੀ ਖੀਣ ਹੋ ਜਾਏ, ਅਰਦਾਸ ਤਾਂ ਸ਼ੁਰੂ ਹੀ ਉੱਥੋਂ ਹੁੰਦੀ। ਜਿਵੇਂ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਰੋਜ਼ ਪੜ੍ਹਨੇ ਕਿ ਆਦਮੀ ਇੱਕ ਬਿਮਾਰ ਹੀ ਹੋਵੇ, ਮੰਨ ਲਓ ਸਿਰਫ ਇੱਕ ਬੇਨਤੀ ਰੂਪ ਆਪ ਨਾਲ ਵਿਚਾਰ ਕਰ ਰਿਹਾ, ਡਾਕਟਰ ਸਾਹਿਬ ਕਹਿ ਦਿੰਦੇ ਨੇ ਇਹਦੇ ਬਚਨ ਦੀ ਆਸ ਨਹੀਂ। ਆਰਥਿਕ ਪੱਖੋਂ ਕੋਈ ਇਨਸਾਨ ਬਹੁਤ ਹੀ ਘਾਟੇ ਵੀ ਚਲਾ ਗਿਆ ਤੇ ਚੁਗਿਰਦੇ ਦੇ ਲੋਕ ਕਹਿੰਦੇ ਨੇ ਨਹੀਂ, ਹੁਣ ਜਿੱਥੇ ਇਹ ਕਰਜ਼ਾਈ ਹੋ ਗਿਆ ਹੁਣ ਇਹਦੇ ਉੱਠਣ ਦਾ ਕੋਈ ਵੀ ਚਾਂਸ ਨਹੀਂ। ਇੱਕ ਆਦਮੀ ਬਿਮਾਰ ਹੋਵੇ ਕਹਿ ਦਿੰਦੇ ਆ ਕੋਈ ਇਹਦੇ ਬਚਨ ਦੀ ਉਮੀਦ ਨਹੀਂ, ਧਨ ਕਰਕੇ ਥੱਲੇ ਚਲਾ ਜਾਏ ਇਹਦੇ ਉੱਠਣ ਦੀ ਕੋਈ ਉਮੀਦ ਨਹੀਂ। ਜੇ ਉਹਦਾ ਸਾਰੇ ਸਾਥ ਛੱਡ ਦੇਣ, ਕਈ ਵਾਰੀ ਇਨਸਾਨ ਇਹ ਵੀ ਕਹਿੰਦਾ ਬਸ ਹੁਣ ਇਹਦੀ ਸਮਾਜ ਵਿੱਚ ਕੋਈ ਥਾਂ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਦੋਂ ਹਰ ਪਾਸਿਓ ਜਵਾਬ ਮਿਲ ਜਾਏ, ਆਪਣੇ ਸਰੀਰ ਦਾ ਬਲ ਵੀ ਸਾਥ ਨਾ ਦੇ, ਯਾਦ ਰੱਖ ਅਰਦਾਸ ਕਰ, ਅਰਦਾਸ ਦੀ ਕਿਰਪਾ ਹੀ ਉਦੋਂ ਵਰਤਾਂਦੀ ਜਦੋਂ ਦੁਨੀਆਂ ਦਾ ਆਸਰਾ ਟੁੱਟ ਜਾਂਦਾ। ਸਤਿਗੁਰੂ ਦੇ ਬਚਨ ਅਸੀਂ ਰੋਜ਼ ਪੜ੍ਹਨੇ ਆ ਕਿ ਬਲ ਛੁਟਕਿਓ ਬੰਧਨ ਪਰੇ। ਦੇਖੋ ਇੱਥੇ ਬਲ ਛੁਟਕਿਓ, ਤਾਕਤ ਨਹੀਂ ਕੋਈ ਰਹੀ। ਅਰਦਾਸ ਨੂੰ ਸਮਝੀਏ ਕਿ ਅਰਦਾਸ ਜਿੱਥੇ ਹਰ ਅਸੰਭਵ ਸ਼ਬਦ ਵਰਤਿਆ ਜਾਂਦਾ, ਨਾਮੁਮਕਿਨ ਸ਼ਬਦ ਵਰਤਿਆ ਜਾਂਦਾ, ਅਰਦਾਸ ਉੱਥੇ ਕਿਰਪਾ ਕਰਦੀ ਏ। ਬਲ ਛੁਟਕਿਓ ਬੰਧਨ ਪਰੇ, ਤਾਕਤ ਚਲੀ ਗਈ, ਬੰਧਨ ਪੈ ਗਏ। ਤੇ ਅਗਲਾ ਬਚਨ ਹੈ ਕਛੂ ਨਾ ਹੋਤ ਉਪਾਏ, ਹੁਣ ਕੋਈ ਉਪਾ ਬਚਿਆ ਹੀ ਨਹੀਂ, ਕੋਈ ਹੀਲਾ ਨਹੀਂ, ਕੋਈ ਵਸੀਲਾ ਨਹੀਂ, ਆਦਮੀ ਕਿਵੇਂ ਬਚੇ ਹੁਣ? ਕਛੂ ਨਾ ਹੋਤ ਉਪਾਏ, ਇਹਦਾ ਮਤਲਬ ਸੰਸਾਰ ਦੀਆਂ ਬਾਹਾਂ ਖੜੀਆਂ, ਕੋਈ ਵੀ ਉਪਾ ਨਹੀਂ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਹੁਣ ਦੇਖੋ ਅਰਦਾਸ ਦੀ ਕਰਾਮਾਤ। ਸਤਿਗੁਰੂ ਅਗਲੇ ਬਚਨ ਵਿੱਚ ਬਖਸ਼ਿਸ਼ ਕਰਦੇ ਨੇ, ਬਲ ਹੋਵਾ ਬੰਧਨ ਛੁੱਟੇ। ਇੱਕ ਹੈ ਸੀ ਕਿ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੋ ਪਾਏ। ਸੰਸਾਰ ਕਹਿ ਰਿਹਾ ਕਛੂ ਨਾ ਹੋ ਤੋ ਪਾਏ, ਪਰ ਸਤਿਗੁਰੂ ਕਹਿੰਦੇ ਜੇ ਅਰਦਾਸ ਕਰੇ ਤੇ ਸਭ ਕੁਛ ਹੋ ਤੋ ਪਾਏ। ਬਲ ਹੋਵਾ ਬੰਧਨ ਛੁੱਟੇ, ਮਹਾਰਾਜ ਕਹਿੰਦੇ ਨੇ
उस परिपूर्ण परमात्मा सामने अरदास कीती जाए ते अरदास नाल शक्ति भी मिल जाती है, बल भी मिल जाता है, ते सब किच होत उपाए नानक सब किच तुमरा हाथ में तुम्हें होत सहाय। सिर मैं अर्ज करा एक अरदास, हजूर ने अरदास नाल कई बार शब्द एक वरत्या पूर्ण एकाग्रता। साहब ने कहा एक अरदास, हुण अरदास दे सिर्फ अखरी अरदास जरूर कर देगा। एक विद्वान दे ख्याल भी, एक विद्वान ने बिरद हो चुके ने डॉक्टर नवरत्न कपूर, उन्होंने अरदास ते बहुत कुछ लिखिया, ते उन्होंने अरदास संबंधी लिखे लेख पढ़न गुजरे। उन्होंने एक दिन अरदास ते लिखदिया सब तो पहला अरदास दे अर्थ कीते। असी अरदास दे अर्थ करदे आ आम तौर ते कहांगे बेनती प्रार्थना मालक दे चरणा विच अर्ज, ये सारे शब्द तो प्रहवाची ने पर अर्थ की ने अरदास दे। हर शब्द का कोई अर्थ है, हर शब्द की जड़ दे विच कुछ ना कुछ रमज पई है। वह कहिंदे ने जिहड़ा अरदास शब्द है उंज वैसे ज्यादातर अरदास शब्द का स्वरूप गुरु ग्रंथ साहिब विच ऐड़ा रारा दद्दे नू कन्ना ते सस्से नू सियारी है ज्यादा स्वरूप। हुण अरदास भी आउंदा, अरदासे भी आउंदा, अरदासा शब्द भी आउंदा, पर देखो अखर सिर्फ भावें अरदासे होवे अरदास होवे अखर सिर्फ उत्थे चार ही लगदे, चार अखरां दा सुमेल है जिन्हों आपां अरदास कहिंदे। उहदी ख्याल सी उहदी उडारी देखो, ਉਹ ਕਹਿੰਦੇ ਨੇ ਜਿਸ ਬੰਦੇ ਨੂੰ ਇਸ ਅਰਦਾਸ ਦੇ ਅਖਰੀ ਅਰਥਾਂ ਦੀ ਹੀ ਸਮਝ ਪੈ ਗਈ ਤੇ ਇਸ ਅਖਰੀ ਅਰਥਾਂ ਵਿੱਚ ਹੀ ਜਿਹਦੇ ਸਾਹਮਣੇ ਅਰਦਾਸ ਕਰਦਾ ਉਹਦੇ ਬੇਅੰਤ ਗੁਣ ਉਹਦੀਆਂ ਬੇਅੰਤ ਸ਼ਕਤੀਆਂ ਇਹਨਾਂ ਚਾਰ ਅੱਖਰਾਂ ਵਿੱਚ ਹੀ ਝਲਕਾਰੇ ਮਾਰਨ ਲੱਗ ਪੈਣਗੇ। ਧਿਆਨ ਦਿਆ ਜੀ, ਉਹਨਾਂ ਪਹਿਲਾ ਸ਼ਬਦ ਕਿਹਾ ਸੀ ਅਰਦਾਸ ਵਿੱਚ ਪਹਿਲਾ ਅੱਖਰ ਪੜ੍ਹਨਿਆਂ ਐੜਾ, ਦੂਸਰਾ ਰਾਰਾ ਦੱਦਾ ਤੇ ਸੱਸਾ। ਉਹ ਕਹਿੰਦੇ ਨੇ ਐੜਾ ਅੱਖਰ ਜੋ ਹੈ ਜਦੋਂ ਮਾਲਕ ਦੇ ਸਾਹਮਣੇ ਤੂੰ ਬੇਨਤੀ ਕਰਨ ਗਿਆ ਤੇ ਜੋ ਕੁਛ ਤੇਰੇ ਅੰਦਰ ਹੈ ਤੂੰ ਬੋਲ ਤੇ ਜੇ ਮੰਨ ਲਿਆ ਜਾਏ ਤੂੰ

ਅੰਤਰਯਾਮੀ ਹੈ, ਉਹ ਮੇਰੇ ਦਿਲ ਦੇ ਹਰ ਫੁਰਨੇ ਨੂੰ ਸਮਝਦਾ ਪਿਆ। ਅਰਦਾਸ ਕਰਨ ਵਾਲਾ ਕਿ ਪਹਿਲੀ ਗੱਲ ਸਮਝੇ ਕਿ ਪਰਮਾਤਮਾ ਅੰਤਰਯਾਮੀ, ਅਸੀਂ ਨਾ ਵੀ ਬੋਲੀਏ ਉਹ ਤਾਂ ਵੀ ਸਾਡੇ ਅੰਦਰ ਸਮਝਦਾ ਪਿਆ। ਸਾਹਿਬ ਕਹਿੰਦੇ ਨੇ ਐੜਾ ਅੰਤਰਯਾਮੀ, ਦੂਸਰਾ ਅੱਖਰ ਹੈ ਰਾਰਾ। ਪਰਿਪੂਰਨ ਪਰਮਾਤਮਾ ਕੇਵਲ ਅੰਤਰਯਾਮੀ ਹੀ ਨਹੀਂ, ਰਾਰੇ ਦਾ ਅਰਥ ਉਹਨਾਂ ਨੇ ਕੀਤਾ ਰਾਖਾ, ਰਖਵਾਲਾ। ਤੇ ਅਰਦਾਸ ਵਿੱਚ ਮੰਗਦੀ ਆਪਾਂ ਇਹ ਕਿ ਹੇ ਪਰਿਪੂਰਨ ਪਰਮਾਤਮਾ ਮੇਰਾ ਮਦਦਗਾਰ ਬਣੀ, ਮੇਰੀ ਰਖਵਾਲੀ ਕਰੀ। ਸਾਹਿਬ ਕਹਿੰਦੇ ਦੂਸਰਾ ਅੱਖਰ ਹੈ ਰਾਰਾ, ਇਹਦਾ ਮਤਲਬ ਇਹ ਵੇ ਕਿ ਇਨਸਾਨ ਤੂੰ ਕਿਤੇ ਵੀ ਚਲਾ ਜਾਏ, ਤੇਰੇ ਰਿਸ਼ਤੇਦਾਰ, ਸਾਖ ਸੰਬੰਧੀ, ਮਿੱਤਰ ਸੱਜਣ, ਤੇਰੇ ਸਰੀਰ ਦੇ ਅੰਗ ਰੱਖੇ ਸ਼ਾਇਦ ਉੱਥੇ ਨਾ ਪਹੁੰਚਣ, ਪਰਿਪੂਰਨ ਪਰਮਾਤਮਾ ਹਰ ਥਾਂ ਤੇ ਤੇਰੀ ਰਖਵਾਲੀ ਕਰਦਾ। ਦੇਖੋ ਉਹ ਰਾਖਾ ਹੈ, ਅਸੀਂ ਬਾਣੀ ਚ ਪੜ੍ਹਨੇ ਆ ਤੂੰ ਮੇਰਾ ਰਾਖਾ ਸਭਨੀ ਥਾਂ। ਤੇ ਕੇਵਲ ਸਭਨੀ ਥਾਈ ਦਾ ਅਰਥ ਆ ਬਾਹਰ ਮੁਖੀ ਥਾਂ ਨਹੀਂ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰੱਖ ਨਾ ਆ ਰੇ, ਪਾਵਕ ਸਾਗਰ ਆ ਥਾਂ ਲਹਿਰ ਮੈਂ ਤਾਰੋ ਤਾਰ ਖਾ। ਮੇਰੇ ਮਾਲਕ ਤੂੰ ਹਰ ਥਾਂ ਤੇ ਮੇਰੀ ਰੱਖਿਆ ਕਰਨਾ। ਐੜਾ ਅੰਤਰਜਾਮੀ, ਰਾਰਾ ਰਖਵਾਲਾ, ਤੇ ਤੀਸਰਾ ਅੱਖਰ ਹੈ ਦੱਦਾ। ਕਹਿਣ ਲੱਗੇ ਅੰਤਰਜਾਮੀ ਹੈ, ਰੱਖਿਆ ਕਰਨ ਵਾਲਾ। ਦੱਦੇ ਦਾ ਅਰਥ ਕੀਤਾ ਉਹਨਾਂ ਨੇ ਦਾਤਾ। ਹਾਲਾਂਕਿ ਹਜ਼ੂਰ ਨੇ ਬਾਣੀ ਵਿੱਚ ਜਦੋਂ ਅਸੀਂ ਪੱਟੀ ਪੜ੍ਹਦੇ ਹਾਂ ਉਹਦੇ ਵਿੱਚ ਇਹ ਵੀ ਬਖਸ਼ਿਸ਼ ਕੀਤੀ ਕਿ ਦੱਦਾ ਦਾਤਾ ਇੱਕ ਹੈ, ਦੱਦੇ ਰਾਹੀਂ ਵੀ ਅਰਥ ਕੀਤੇ ਗਏ। ਹਜ਼ੂਰ ਨੇ ਬਚਨ ਕੀਤੇ ਕਿ ਦੱਦੇ ਦਾ ਅਰਥ ਦਾਤਾ। ਉਹ ਲਿਖਦੇ ਨੇ ਕਿ ਪਰਮਾਤਮਾ ਅੰਤਰਜਾਮੀ ਰਖਵਾਲੇ ਨੇ, ਤੇ ਜਿਸ ਵੀ ਦਾਤ ਦੀ ਤੈਨੂੰ ਲੋੜ ਪਏ, ਸੱਚ ਇਹਵੇ ਪਰਿਪੂਰਨ ਪਰਮਾਤਮਾ ਤੋਂ ਵੱਡਾ ਸੰਸਾਰ ਵਿੱਚ ਕੋਈ ਦਾਤਾ ਨਹੀਂ। ਕੇਵਲ ਉਹ ਦਾਤਾ ਹੈ, ਉਹ ਦੇਣ ਵਾਲਾ ਹੈ। ਪਰ ਇੱਥੇ ਇੱਕ ਬੇਨਤੀ ਕਰਦੇ ਹਾਂ, ਇਨਸਾਨ ਵੀ ਕਈ ਵਾਰੀ ਦਾਤਾ ਬੰਦਾ ਯਤਨ ਕਰਦਾ ਨਹੀਂ। ਪਿਆਰਿਓ, ਬਾਕੀ ਸੰਸਾਰ ਵਿੱਚ ਹਰ ਬੰਦਾ ਭਿਖਾਰੀਏ, ਦੇਣ ਵਾਲਾ ਦਾਤਾ ਕੇਵਲ ਇੱਕ ਪਰਿਪੂਰਨ ਪਰਮਾਤਮਾ ਹੈ। ਫਰਕ ਇਹਨਾਂ ਕਿ ਇੱਕ ਮੰਗਦਾ ਪਹਿਲਾਂ ਮੰਗਦਾ ਹੋਵੇ ਤੇ ਮੰਗ ਕੇ ਦਾਤੇ ਤੋਂ, ਦਾਤੇ ਦਾ ਜ਼ਿਕਰ ਨਾ ਕਰੇ ਤੇ ਬਾਹਰ ਖਲੋ ਕੇ ਲੋਕਾਂ ਨੂੰ ਵੰਡ ਕੇ ਕਹਿ ਮੈਂ ਦਾਨੀ ਬਣ ਗਿਆ ਵਾਂ, ਤੇ ਦੇਖੋ ਕਿੱਡੀ ਵੱਡੀ ਅੰਦਰ ਦੀ ਬੇਈਮਾਨੀ ਹੋਵੇਗੀ ਕਿ ਦੇਣ ਵਾਲਾ ਦਾਤਾ ਉਹਦੀ ਦਿੱਤੀ ਦਾਤ ਅੱਗੇ ਵੰਡ ਕੇ ਦਾਤੇ ਨੂੰ ਭੁਲਾ ਕੇ ਕੇਵਲ ਖੁਦ ਹੀ ਦਾਤਾਰ ਬਣ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਜਿਹੜਾ ਬੰਦਾ ਦਾਤਾਰ ਦਾ ਸ਼ਰੀਕ ਬਣੇਗਾ, ਸੱਚ ਇਹ ਵੇ ਕਿ ਮਾਲਕ ਉਹਨੂੰ ਸਿਆਣਾ ਨਹੀਂ ਕਹਿੰਦਾ। ਸਤਿਗੁਰੂ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਾਰ ਜਾਣੈ ਕਾ ਵਾਰ। ਦੇਣ ਵਾਲਾ ਪਰਮਾਤਮਾ ਕਹਿੰਦਾ ਮੂਰਖ ਦੇਖੋ, ਦਾਤ ਪ੍ਰਾਪਤ ਕਰਕੇ ਹੱਕ ਆਪਣਾ ਜਿਤਾ ਰਿਹਾ ਹੈ। ਐੜਾ ਅੰਤਰਜਾਮੀ, ਰਾਰਾ ਰਖਵਾਲਾ, ਦੱਦੇ ਦਾ ਅਰਥ ਹੈ ਦਾਤਾ, ਦਾਤਾ ਦੇਣ ਵਾਲਾ, ਤੇ ਚੌਥਾ ਅੱਖਰ ਹੈ ਸੱਸਾ। ਸੱਸੇ ਦਾ ਅਰਥ ਉਹਨਾਂ ਨੇ ਕੀਤਾ ਸਹਾਰਾ। ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ, ਦਾਤਾ ਦਿੰਦੇ ਹੋ, ਅੰਦਰ ਦੇ ਜਾਣੂ ਹੋ, ਰੱਖਿਆ ਕਰਨ ਵਾਲੇ ਹੋ, ਤੇ ਸੱਚ ਇਹ ਵੇ ਕਿ ਜਿਸ ਵੇਲੇ ਸਰੀਰ ਦਾ ਸਹਾਰਾ ਵੀ ਮੁੱਕ ਜਾਏ, ਅਰਦਾਸ ਕਰੀ ਪਿਆਰਿਆ, ਜਦੋਂ ਸਰੀਰ ਵੀ ਚਿਖਾ ਵਿੱਚ ਫੂਕਿਆ ਜਾਂਦਾ ਹੋਵੇ, ਜਿੰਦ ਨੂੰ ਤੇ ਸਹਾਰਾ ਕੇਵਲ ਪਰਮਾਤਮਾ ਹੀ ਦਿੰਦਾ। ਮੈਨੂੰ ਚੰਗੇ ਲੱਗੇ ਸ਼ਬਦ ਉਹਦੇ, ਅਰਥ ਕਰਦੇ ਹਾਂ। ਚਲੋ ਇੱਕ ਭਰੋਸਾ ਬਣਦਾ ਹੈ ਬੰਦੇ। ਇੱਥੇ ਭੱਟ ਸਾਹਿਬ ਨੇ ਇੱਕ ਅਰਦਾਸ ਕੀਤੀ, ਤੇ ਦੇਖੋ ਇਸ ਅਰਦਾਸ ਵਿੱਚ ਸਵੀਕਾਰਿਆ ਕੀ। ਉਹਨਾਂ ਨੇ ਸਵੀਕਾਰ ਇਹ ਨਹੀਂ ਕੀਤਾ ਕਿ ਮੈਂ ਬਹੁਤ ਗੁਣੀ ਹਾਂ। ਆਮ ਤੌਰ ਤੇ ਦੁਨੀਆਂ ਦੀ ਇੱਕ ਦੌੜ ਹੈ, ਹਰ ਬੰਦਾ ਪੂਰਾ ਜ਼ੋਰ ਲਾ ਰਿਹਾ ਅੱਜ ਕਿ ਹਰ ਥਾਂ ਤੇ ਸਿਰਫ ਮੈਨੂੰ ਹੀ ਗੁਣਵਾਨ ਮੰਨਿਆ ਜਾਏ, ਆਪਣੇ ਗੁਣਾਂ ਦੀ ਪ੍ਰਦਰਸ਼ਨੀ, ਆਪਣੇ ਗੁਣਾਂ ਦਾ ਮੁਜ਼ਾਹਰਾ, ਆਪਣੇ ਗੁਰਾਂ ਨੂੰ ਥਾਂ ਥਾਂ ਤੇ ਉਹ ਪ੍ਰਗਟ ਕਰਨ ਦਾ ਯਤਨ ਕਰਦਾ। ਦਾਸ ਨੇ ਪਿਛਲੇ ਦਿਨ ਹੀ ਬੇਨਤੀ ਕੀਤੀ, ਕੋਈ ਬੰਦਾ ਇਹ ਨਹੀਂ ਕਹੇਗਾ ਚੁਰਸਤੇ ਵਿੱਚ ਖਲੋ ਕੇ ਮੈਂ ਸਭ ਤੋਂ ਮਾੜਾ ਅੰਦਰੋਂ ਭੈੜਾ ਚਿਤਵਨਾ, ਕੋਈ ਨਹੀਂ ਮੰਨਦਾ। ਕੋਈ ਨਹੀਂ ਕਹੇਗਾ ਮੈਂ ਕੀਤੇ ਨੂੰ ਜਾਣਦਾ ਨਹੀਂ। ਕੋਈ ਇਨਸਾਨ ਇਹ ਸਵੀਕਾਰੇਗਾ ਹੀ ਨਹੀਂ ਕਿ ਮੇਰੇ ਅੰਦਰ ਔਗਣ ਨੇ। ਹਰ ਬੰਦਾ ਜਿਹੜਾ ਉਹ ਪੁਰ ਯਤਨ ਇਹੀ ਕਰ ਰਿਹਾ ਕਿ ਮੇਰੇ ਵਰਗਾ ਗੁਣਵਾਨ ਕੋਈ ਨਹੀਂ। ਇੱਥੇ ਸਿਰਫ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਸਾਹਿਬ ਕਹਿੰਦੇ ਨੇ ਅਰਦਾਸ ਕਰਨ ਲੱਗਿਆ ਦੋ ਗੱਲਾਂ ਚੇਤੇ ਰੱਖ। ਇੱਕ ਤਾਂ ਜੋ ਨਹੀਂ ਸੀ ਕਰਨਾ ਉਹ ਕਰ ਬੈਠੇ ਆ। ਕੀ ਹੈ ਅਰਦਾਸ? ਜੋ ਨਹੀਂ ਸੀ ਕਰਨਾ ਉਹ ਅਸੀਂ ਕਰ

0: ਉਹਦੀ ਅਰਦਾਸ ਕਰ, ਜੋ ਕਰਨਾ ਸੀ ਉਹ ਮੈਂ ਕਰ ਨਹੀਂ ਸਕਿਆ, ਤੂੰ ਉਹਦੀ ਅਰਦਾਸ ਕਰ। ਹਾਲਾਂ ਭਾਵੇਂ ਅਸੀਂ ਰੋਜ਼ ਇਹ ਸ਼ਬਦ ਪੜ੍ਹਦੇ, ਇਹਨੂੰ ਫਿਰ ਸੌਖੇ ਸ਼ਬਦਾਂ ਚ ਕਹਿ ਦਿਆਂ, ਇੱਕ ਅਕੀਤੇ ਦੀ ਅਰਦਾਸ ਕਰ, ਅਕੀਤੇ ਦਰ ਤੇ ਜੋ ਤੂੰ ਨਹੀਂ ਕਰ ਸਕਿਆ, ਤੇ ਦੂਸਰਾ ਜੋ ਨਹੀਂ ਸੀ ਕਰਨਾ ਉਹ ਕਰ ਬੈਠਾ, ਤੂੰ ਇਹ ਹੀ ਅਰਦਾਸ ਕਰ ਲੈ। ਆਪਣੀ ਜ਼ਿੰਦਗੀ ਵਿੱਚ ਸਿਰਫ ਇਹਨਾਂ ਦੋ ਗੱਲਾਂ ਨੂੰ ਕਮਾ ਲੈ, ਸੱਚ ਇਹ ਵੇ ਤੇਰੀ ਸਾਧਨਾ ਕੀ ਮੁਕੰਮਲ ਹੋ ਜਾਏ। ਜੋ ਕਰਨਾ ਸੀ ਉਹ ਨਹੀਂ ਕੀਤਾ। ਸਤਿਕਾਰ, ਦੇਖੋ ਅਸੀਂ ਰੋਜ਼ ਇਹ ਬਚਨ ਪੜ੍ਹਨੇ ਆ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ। ਦੇਖੋ ਇਹ ਕਰਨਾ ਸੀ, ਮਹਾਰਾਜ ਕਹਿੰਦੇ ਅਸੀਂ ਕਰ ਨਹੀਂ ਸਕੇ ਮਾਲਕ, ਨਾ ਜਪ ਕੀਤਾ ਨਾ ਤਪ ਕੀਤਾ, ਨਾ ਮੇਰੇ ਕੋਲ ਸੰਜਮ ਆਇਆ, ਨਾ ਮੈਂ ਧਰਮ ਨੂੰ ਕਮਾ ਸਕਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਗਾਇਆ। ਇਹ ਅਕੀਤੇ ਨਹੀਂ ਕੀਤੇ, ਆਪਾਂ ਕਰਨੇ ਚਾਹੀਦੇ ਸਨ। ਜਪ ਨਹੀਂ ਕੀਤਾ, ਤਪ ਨਹੀਂ ਕੀਤਾ, ਸੰਜਮ ਨਹੀਂ ਕੀਤਾ। ਹੁਣ ਭਾਵੇਂ ਕਈ ਵਾਰੀ ਭਾਈ ਸਾਹਿਬ ਵੀ ਕਹਿ ਰਹੇ ਸਨ, ਅਸੀਂ ਯਕ ਲਖਤ ਇਹ ਸ਼ਬਦ ਨੂੰ ਖੰਡਨ ਵੀ ਕਰਨ ਲੱਗ ਪੈਂਦੇ ਹਾਂ ਕਿ ਜਪ ਦੀ ਕਿੱਥੇ ਥਾਂ ਬਾਣੀ ਚ, ਤਪ ਦੀ ਕਿੱਥੇ ਥਾਂ, ਸੰਜਮ ਦੀ ਕਿੱਥੇ ਥਾਂ। ਦੇਖੋ ਇੱਥੇ ਸ਼ੁਰੂਆਤ ਉਹਨੇ ਕੀਤੀ ਕਿ ਸੰਜਮ ਤਪ ਤੇ ਜਪ। ਮਹਾਰਾਜ ਨੇ ਸ਼ੁਰੂਆਤ ਕੀਤੀ ਹੈ ਜਪ, ਕਿ ਜਿਸ ਇਨਸਾਨ ਦੇ ਕੋਲ ਜਪ ਹੈ, ਜਪ ਤੋਂ ਵੱਡਾ ਤਪ ਹੀ ਕੋਈ ਨਹੀਂ। ਜਪ ਆਪਣੇ ਆਪ ਵਿੱਚ ਬੜਾ ਵੱਡਾ ਤਪ ਹੈ। ਸਤਿਗੁਰੂ ਕਹਿੰਦੇ ਨੇ ਜਪ ਦਾ ਤਪ ਨਹੀਂ ਕੀਤਾ, ਤੇ ਜਿਸ ਕੋਲ ਜਪ ਦਾ ਤਪ ਹੋਵੇਗਾ ਉਹਦੀਆਂ ਇੰਦਰੀਆਂ ਵੀ ਸੰਜਮ ਵਿੱਚ ਆ ਜਾਣਗੀਆਂ। ਮਹਾਰਾਜ ਕਹਿੰਦੇ ਨੇ ਆਪਣੀ ਜ਼ਿੰਦਗੀ ਵਿੱਚ ਜਪ ਨਹੀਂ ਕੀਤਾ, ਤਪ ਨਹੀਂ ਕੀਤਾ, ਸੰਜਮ ਦਾ ਅਰਥ ਹੈ ਆਪਣੀਆਂ ਇੰਦਰੀਆਂ ਨੂੰ ਕਾਬੂ ਨਹੀਂ ਪਾ ਸਕੇ। ਮਾਲਕਾ ਇਸ ਜ਼ਿੰਦਗੀ ਦੇ ਘੋਲ ਚ ਕਰਨਾ ਸੀ ਮੈਂ ਕੀਤਾ ਨਹੀਂ। ਫਿਰ ਇੱਥੇ ਥੋੜੀ ਜਿਹੀ ਬੇਨਤੀ ਕਰਦੇ ਹਾਂ, ਪਿਛਲੇ ਦਿਨ ਵੀ ਮੈਂ ਸ਼ਬਦ ਦੁਹਰਾਏ ਨੇ ਕਿ ਦੇਖੋ ਖਾਸ ਕਰਕੇ ਜਦੋਂ ਸਤਿਗੁਰੂ ਸੰਜਮ ਦੀ ਗੱਲ ਕਰਦੇ ਨੇ ਤੇ ਇੱਕ ਗ੍ਰਿਸ਼ਤੀ ਲਈ ਵੀ ਸ਼ਬਦ ਵਰਤਦੇ ਨੇ। ਕਹਿੰਦੇ ਨੇ ਗ੍ਰਿਸ਼ਤੀ ਦਾ ਅਰਥ ਕੇਵਲ ਸੰਤਾਨ ਦੀ ਉਤਪਤੀ ਦਾ ਜ਼ਰੀਆ ਨਹੀਂ, ਗ੍ਰਿਸ਼ਤੀ ਦਾ ਅਰਥ ਕੇਵਲ ਬਾਹਰਮੁਖੀ ਅਡੰਬਰ ਪੈਦਾ ਕਰ ਲੈਣੇ ਨਹੀਂ, ਗ੍ਰਿਸ਼ਤੀ ਦਾ ਅਰਥ ਕੇਵਲ ਧਨ ਪਦਾਰਥ ਕਮਾ ਕੇ ਪੁੱਤਰਾਂ ਧੀਆਂ ਲਈ ਸਭ ਕੁਝ ਛੱਡ ਜਾਣ ਦਾ ਨਾਮ ਨਹੀਂ। ਸਤਿਗੁਰੂ ਕਹਿੰਦੇ ਨੇ ਗ੍ਰਿਸ਼ਤ ਦਾ ਅਰਥ ਹੈ ਕਿ ਜੋ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਇੱਕ ਦਿਨ ਆਪਣੀਆਂ ਇੰਦਰੀਆਂ ਤੇ ਮੁਕੰਮਲ ਤੌਰ ਤੇ ਕਾਬੂ ਪਾ ਲਵੇ। ਸੰਜਮ, ਫਿਰ ਬੇਨਤੀ ਨੂੰ ਸ਼ਬਦ ਨੂੰ ਦੁਹਰਾ ਦੇਵਾਂ। ਸਤਿਗੁਰੂ ਨੇ ਬਾਣੀ ਵਿੱਚ ਇਹ ਪਰਿਭਾਸ਼ਾ ਦਿੱਤੀ ਗ੍ਰਿਸ਼ਤੀ ਦੀ ਕਿ ਸੋ ਗ੍ਰਹੀ ਜੋ ਨਿਗ੍ਰਹ ਕਰੇ, ਗ੍ਰਿਸ਼ਤੀ ਉਹਵੇ ਜਿਹੜਾ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਜਾਂਦਾ ਹੈ, ਆਪਣੀਆਂ ਵਾਸ਼ਨਾਵਾਂ ਤੇ ਆਪਣੀਆਂ ਕਾਮਨਾਵਾਂ ਤੇ ਕਾਬੂ ਪਾਉਂਦਾ ਹੈ। ਤੇ ਸੱਚ ਇਹ ਵੇ ਰੁੱਖ ਦੀ ਟਾਹਣੀ ਨੂੰ ਫਲ ਲੱਗਾ ਹੋਵੇ, ਜਦੋਂ ਸ਼ੁਰੂਆਤ ਹੁੰਦੀ ਪੈਦਾ ਹੁੰਦਾ ਟਾਹਣੀ ਨਾਲ ਜੁੜਿਆ, ਤੇ ਜਿਉਂ ਜਿਉਂ ਉਸ ਵਿੱਚ ਰਸ ਭਰਦਾ ਤੋੜਨ ਦੀ ਲੋੜ ਨਹੀਂ। ਪੱਕਿਆ ਹੋਇਆ ਫਲ ਤਾਂ ਆਪਣੇ ਆਪ ਹੀ ਟਾਹਣੀ ਤੋਂ ਵੱਖ ਹੋ ਜਾਂਦਾ, ਫਲ ਪੱਕ ਜਾਏ ਤੇ ਖੁਦ ਟਾਹਣੀ ਤੋਂ ਵੱਖ ਹੋ ਜਾਂਦਾ। ਪਰ ਇੱਥੇ ਇਨਸਾਨ ਦੀ ਉਮਰ ਪੱਕ ਜਾਂਦੀ ਏ, ਯਾਦ ਰੱਖਿਓ ਇਹਦੀਆਂ ਇੰਦਰੀਆਂ ਦੀ ਪਕੜ ਘਟਦੀ ਨੇ। ਜਿਉਂ ਜਿਉਂ ਇਹਦਾ ਤਨ ਢਲਦਾ ਤਿਉਂ ਤਿਉਂ ਇੰਦਰੀਆਂ ਦੀ ਪਕੜ ਹੋਰ ਤੇਜ਼ ਹੋਈ ਜਾਂਦੀ। ਸਤਿਗੁਰੂ ਨੇ ਕਿਹਾ ਸੰਜਮ ਉਹ ਕਾਸ ਦਾ, ਤੇ ਖਾਸ ਕਰਕੇ ਤਿੰਨ ਇੰਦਰੀਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਵਾਰੀ ਕੀਤਾ। ਮੈਂ ਸ਼ਬਦ ਉਹ ਸਿਰਫ ਦੁਹਰਾਉਣ ਲੱਗਾ। ਆਨੰਦ ਸਾਹਿਬ ਪੜ੍ਹਨੇ ਮੁਕੰਮਲ ਸਰੀਰ ਦਾ ਜ਼ਿਕਰ ਵੀ ਕੀਤਾ ਤੇ ਦੋ ਵਾਰੀ ਕੀਤਾ ਕਿ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਦੂਸਰਾ ਬਚਨ ਕਿਹਾ ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਮੁਕੰਮਲ ਸਰੀਰ ਦਾ ਜ਼ਿਕਰ ਕਰਦੇ ਤਿੰਨ ਇੰਦਰੀਆਂ ਦਾ ਜ਼ਿਕਰ ਮਹਾਰਾਜ ਜੀ ਨੇ ਖਾਸ ਕਰਕੇ ਕੀਤਾ, ਇੱਕ ਰਸਨਾ ਦਾ, ਦੂਸਰਾ ਕੰਨਾਂ ਦਾ ਤੇ ਤੀਸਰਾ ਨੇਤਰਾਂ ਦਾ। ਆਨੰਦ ਸਾਹਿਬ ਵਿੱਚ ਇਹੀ ਤਿੰਨੇ ਨੇ ਕਿ ਇਹ ਰਸਨਾ ਤੂੰ ਅੰਮ੍ਰਿਤ ਰਾਜ ਰਹੀ ਤੇਰੀ ਪਿਆਸ ਨਾ ਜਾਏ। ਦੂਸਰਾ ਬਚਨ ਕੀਤਾ ਕਿ ਇਹ ਸਰਵਣ ਹੋ ਮੇਰਿਓ ਸਾਚਾ ਸੁਣਨਾ ਨਹੁ ਪਠਾਏ। ਤੀਸਰਾ ਬਚਨ ਕੀਤਾ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਇੱਕ ਰਸਨਾ, ਦੂਸਰੇ ਕੰਨ ਤੇ ਤੀਸਰੀਆਂ ਅੱਖਾਂ। ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛਿਆ, ਕਹਿੰਦੇ ਨੇ ਕਿਸੇ ਬੰਦੇ ਦੇ ਅੰਦਰ, ਦੇਖੋ ਬਾਣੀ ਪੜ੍ਹਦੇ ਆ ਕਦੀ ਤਾਂ ਅੱਤ ਦਾ ਰਸ ਬਣ ਜਾਂਦਾ, ਕਦੀ ਬੰਦੇ ਨੂੰ ਸੋਕਾ ਵੀ ਪੈ ਜਾਂਦਾ, ਹੁੰਦਾ ਇਸ ਤਰ੍ਹਾਂ। ਪਰਮਾਰਥ ਕਮਾਉਂਦਿਆਂ ਜੇ ਕਿਤੇ ਸੋਕਾ ਹੁੰਦਾ ਹੋਵੇ ਤੇ ਉਦੋਂ ਬੰਦੇ ਨੂੰ ਸਮਝਣਾ ਚਾਹੀਦਾ ਕਿ ਗੁਰਬਾਣੀ ਤਾਂ ਉਹੀ ਹੈ ਪਰ ਅੱਜ ਮੈਂ ਰੁੱਖਾ ਕਿਉਂ ਹੋ ਗਿਆ, ਅੱਜ ਮੈਨੂੰ ਫੋਕਾਪਨ ਕਿਉਂ ਪ੍ਰਤੀਤ ਹੋ ਰਿਹਾ। ਸਤਿਗੁਰੂ ਦਾ ਸ਼ਬਦ ਤਾਂ ਮਿੱਠਾ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਉਹਦੇ ਵਿੱਚੋਂ ਤਿੰਨ ਕਾਰਨ ਹੋ ਸਕਦੇ, ਅਵਸਥਾ ਕਿਉਂ ਘਟਦੀ, ਕਿਉਂ ਫਿੱਕਾ ਪੈ ਗਿਆ। ਉੱਥੇ ਮਹਾਰਾਜ ਕਹਿੰਦੇ ਨੇ ਕਿ ਦੇਖ ਕਿਤੇ ਅੱਖਾਂ ਬੇਕਾਬੂ ਤਾਂ ਨਹੀਂ, ਕਿਤੇ ਕੰਨ ਜਿਹੜੇ ਨੇ ਉਹ ਚੰਗੇ ਵਿਚਾਰ ਦੀ ਥਾਂ ਮੰਦੇ ਵਿਚਾਰ ਦੇ ਅੰਦਰ ਪਹੁੰਚਾ ਰਹੇ, ਕਿਤੇ ਜੀਵ ਜਿਹੜੀ ਇਹ ਦੁਨੀਆਂ ਦੇ ਰਸਾਂ ਵਿੱਚ ਮਗਨ ਨਹੀਂ। ਤੇ ਸਤਿਗੁਰੂ ਨੇ ਤਿੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਜੇ ਇਹ ਦਰੁਸਤ ਨਾ ਹੋਏ ਤੇ ਦਿਨ ਬ ਦਿਨ ਬੰਦੇ ਦੇ ਅੰਦਰ ਦੀ ਅਵਸਥਾ ਘਟੀ ਜਾਂਦੀ। ਹੁਣੇ ਵਿੱਚ ਅਸੀਂ ਪੜ੍ਹਦੇ ਹਾਂ ਨੈਣ ਨਾ ਦੇਖੇ ਸਾਧ ਸੇ ਨੈਣ ਬਿਖਾਲਿਆ, ਕਰਨ ਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟਿਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟਿਐ। ਸ਼ਬਦ ਵਰਤਿਆ ਇਹਦਾ ਮਤਲਬ ਕਿ ਨਿਵਾਨ ਵੱਲ ਚਲੇਗੀ ਸੁਰਤ, ਉੱਚੀ ਨਹੀਂ ਉੱਠ ਰਹੀ, ਦਿਨ ਬ ਦਿਨ ਉਹ ਘਟ ਰਿਹਾ। ਸਤਿਗੁਰੂ ਕਹਿੰਦੇ ਨੇ ਬੰਦਿਆ ਤੂੰ ਸਵੀਕਾਰ ਕਰ ਅਰਦਾਸ ਵਿੱਚ ਕਿ ਹੇ ਮੇਰੇ ਮਾਲਕ ਹੇ ਮੇਰੇ ਪ੍ਰਭੂ ਕਿ ਦੇਖ ਨਾ ਤਾਂ ਮੈਂ ਜਪ ਕੀਤਾ, ਨਾ ਤਪ ਕੀਤਾ, ਨਾ ਮੈਂ ਸੰਜਮ ਕੀਤਾ, ਨਾ ਧਰਮ ਕਮਾਇਆ, ਨਾ ਸਾਧੂ ਸਤਿਗੁਰੂ ਨੂੰ ਜਾਣਿਆ, ਨਾ ਹਰੀ ਰਾਜੇ ਪਰਮਾਤਮਾ ਨੂੰ ਜਾਣਿਆ, ਇਹ ਕਰਨਾ ਸੀ ਮੈਂ ਕੀਤਾ ਨਹੀਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਤੇ ਕੀਤਾ ਕੀ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਨ। ਧਿਆਨ ਦਿਆ ਜੀ, ਜਪ ਤਪ ਸੰਜਮ ਧਰਮ ਸਾਧ ਤੇ ਹਰੀ ਰਾਇਆ ਦਾ ਜ਼ਿਕਰ ਹੈ, ਪਰ ਨੀਚ ਕਰਮ ਕਿਹੜੇ ਸਨ ਜਿਨ੍ਹਾਂ ਲਈ ਆਪਣੀ ਅਰਦਾਸ ਕਰਨੀ, ਜਿਵੇਂ ਭੱਟ ਸਾਹਿਬ ਨੇ ਕੀਤੀ, ਗੁਰੂ ਰਾਮਦਾਸ ਅਸੀਂ ਮੰਨਣ ਆਏ ਹਾਂ, ਲੋਕ ਤੇਰੇ ਦਰ ਤੇ ਦਰਸ਼ਨ ਆਉਂਦੇ ਨੇ, ਮੇਰੇ ਕੋਲ ਆਹ ਗੁਣ, ਮੇਰੇ ਕੋਲ ਆਹ ਗੁਣ, ਮੇਰਾ ਧਰਮ ਦਾ ਆਹ ਕਰਮ, ਮੈਂ ਸਿਰਫ ਅੱਜ ਤੈਨੂੰ ਦੱਸਣ ਆਇਆ, ਮੈਂ ਸਿਰ ਤੋਂ ਪੈਰਾਂ ਤੱਕ ਔਗਣਾ ਨਾਲ ਹੀ ਭਰਿਆ, ਮੇਰੇ ਵਿੱਚ ਗੁਣ ਕੋਈ ਨਹੀਂ। ਹੁਣ ਨੀਚ ਕਰਮ ਕਿਹੜੇ? ਜੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਰਾਮਦਾਸ ਦੇ ਇੱਕ ਸ਼ਬਦ ਪੜ੍ਹ ਲਈਏ ਤੇ ਹੋਰ ਵੀ ਖੁਲਾਸਾ ਹੋ ਜਾਏਗਾ। ਕਹੋ ਨਾਨਕ ਹਮ ਨੀਚ ਕਰਮਾ, ਫਿਰ ਬੇਨਤੀ ਕਰਾਂ ਜੋ ਨਹੀਂ ਕੀਤਾ ਉਹਦੀ ਅਰਦਾਸ ਕਰ, ਜੋ ਕਰ ਬੈਠਾ ਉਹਦੀ ਭੁੱਲ ਦੀ ਖਿਮਾ ਮੰਗ ਲੈ। ਬਸ ਆਹ ਅਰਦਾਸ ਹੈ। ਉਹ ਨੀਚ ਕਰਮ ਕੀ ਨੇ? ਧੰਨ ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਕਹੋ ਨਾਨਕ ਹਮ ਨੀਚ ਕਰਮਾ ਹਮ ਅਵਗੁਣ ਭਰੇ ਏਕ ਗੁਣ ਨਾਹੀ। ਕੰਚਨ ਨਾਰੀ ਮੈਂ ਜੀਉ ਲੁਭਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾਂ ਮੇਰੇ ਹਰ ਰਾਹ। ਖੇ ਪਰਮਾਤਮਾ ਨੀਚ ਕਰਮ ਇਹ ਨੇ, ਇੱਕ ਕੰਚਨ ਤੇ ਦੂਸਰੀ ਕਾਮਣੀ, ਇੱਕ ਸੋਨਾ ਦੂਸਰਾ ਪਰਾਇਆ ਤਨ, ਦਿਨ ਰਾਤ ਇਹਦੇ ਵਿੱਚ ਖਚਤਾ ਪ੍ਰਵਿਰਤ ਖਾਂ। ਕੰਚਨ ਨਾਰੀ ਮੈਂ ਜੀਉ ਲੁਪਤ ਹੈ ਮੋਹ ਮਿੱਠਾ ਮਾਇਆ, ਸੰਸਾਰ ਦਾ ਮੋਹ ਮਾਇਆ ਦਾ ਮੋਹ ਮਿੱਠਾ ਕਰਕੇ ਚਖੇ। ਕੰਚਨ ਨਾਰੀ ਮੈਂ ਜੀਉ ਲੁਪਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਘਰ ਦਿੱਤੇ, ਉੱਚੇ ਮਹਲ ਦਿੱਤੇ, ਹਰ ਖੁਸ਼ੀ ਦਿੱਤੀ, ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵਈ ਕਿਉਂ ਛੂਟਾ ਮੇਰੇ ਹਰ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰਮੇ। ਹੁਣ ਇਹਨੂੰ ਸਵੀਕਾਰਨ ਚ ਕਦੀ ਬੰਦਾ ਝੁਕੇ ਤਾਂ ਸਹੀ। ਮੈਂ ਕਹਿੰਦਾ ਇਮਾਨਦਾਰੀ ਨਾਲ ਜੇ ਗੁਨਾਹ ਵੀ ਕੀਤੇ ਨੇ ਤੇ ਇਮਾਨਦਾਰੀ ਨਾਲ ਮੰਨ ਲੈ ਕਿ ਮੈਂ ਇਹ ਗੁਨਾਹ ਕੀਤੇ ਨੇ, ਕੀ ਪਰਮਾਤਮਾ ਤੇਰੇ ਤੇ ਤਰਸ ਨਹੀਂ ਕਰੇਗਾ? ਇੱਥੇ ਇੱਕ ਉਦਾਹਰਨ ਦੇ ਦੇ, ਜੋ ਆਪਣੇ ਮੁਲਕ ਦਾ ਉੱਥੇ ਕਾਇਦਾ ਕਾਨੂੰਨ ਹੈ ਨਾ, ਕੋਈ ਇਨਸਾਨ ਗੁਨਾਹ ਕਰਦਾ, ਮੰਨ ਲਓ ਕਿਸੇ ਨੇ ਕੋਈ ਅਪਰਾਧ ਕਰ ਦਿੱਤਾ ਤੇ ਆਪਣੇ ਆਪ ਨੂੰ ਲੁਕਾਈ ਜਾਂਦਾ, ਮੈਨੂੰ ਕੋਈ ਪਕੜ ਨਾ ਲੈ, ਪਰ ਇੱਕ ਦਿਨ ਅਪਰਾਧੀ ਕਾਨੂੰਨ ਦੇ ਸ਼ਿਕੰਜੇ ਵਿੱਚ ਆ ਗਿਆ, ਜੋ ਉੱਥੋਂ ਦਾ ਕਾਨੂੰਨ ਹੈ ਉਹਨੂੰ ਪਕੜ ਲਿਆ, ਉਹਦੇ ਉੱਤੇ ਉਹਦੀ ਖੋਜ ਉਹਦੀ ਪੜਤਾਲ ਸ਼ੁਰੂ ਕਰ ਦਿੱਤੀ ਤੇ ਕਈ ਸਾਲ ਉਹ ਕੇਸ ਚੱਲੀ ਗਿਆ। ਅਖੀਰ ਤੇ ਸਬੂਤ ਮਿਲੇ, ਇਹ ਸਿੱਧ ਹੋ ਗਿਆ, ਗਵਾਹ ਨੇ ਕਹਿ ਦਿੱਤਾ ਕਿ ਇਸ ਬੰਦੇ ਨੇ ਇਹ ਗੁਨਾਹ ਇਹ ਦੋਸ਼ ਕੀਤਾ। ਉਹਨੇ ਮੰਨ ਲਓ ਕਚਹਿਰੀ ਦੇ ਕਟਘਹਿਰੇ ਚ ਖਲੋ ਕੇ ਕਹਿ ਦਿਆ ਮੈਂ ਇਹ ਗੁਨਾਹ ਕੀਤਾ। ਉੱਥੇ ਦੋ ਤਰੀਕਾਂ ਪੈਂਦੀਆਂ, ਪਹਿਲਾਂ ਤਾਂ ਜਿਸ ਦਿਨ ਦੋਸ਼ ਸਾਬਤ ਹੋ ਜਾਏ ਉਹ ਤਰੀਕ ਹੈ ਕਿ ਜੱਜ ਆਪਣੀ ਕੋਰਟ ਵਿੱਚ ਇਹ ਦੱਸ ਦਿੰਦਾ ਕਿ ਇਸ ਬੰਦੇ ਤੇ ਦੋਸ਼ ਸਾਬਤ ਹੋ ਚੁੱਕਾ। ਹੁਣ ਅਗਲੀ ਤਰੀਕ ਜਿਹੜੀ ਪਏਗੀ ਇਹਨੂੰ ਸਜ਼ਾ ਦੀ ਪਏਗੀ, ਇਹਨੂੰ ਸਜ਼ਾ ਕੀ ਦਿੱਤੀ ਜਾਣੀ। ਫਿਰ ਸ਼ਬਦ ਸੁਣਿਓ ਕਿ ਜਿਸ ਦਿਨ ਦੋਸ਼ ਸਾਬਤ ਹੋ ਜਾਏ ਅਗਲੀ ਸਜ਼ਾ ਦੀ ਡੇਟ ਕਹਿ। ਭਾਵੇਂ ਇਨਸਾਨ ਖੁਦ ਕਹਿ ਕਿ ਮੈਂ ਗੁਨਾਹ ਕੀਤਾ, ਖੁਦ ਹੀ ਮੰਨ ਲਏ ਤੇ ਤਾਂ ਵੀ ਕੋਰਟ ਕਹੇਗੀ ਤੂੰ ਸਵੀਕਾਰ ਕਰ ਲਿਆ, ਅਗਲੀ ਤਰੀਕ ਤੈਨੂੰ ਸਜ਼ਾ ਦਿੱਤੀ ਜਾਏਗੀ। ਬਸ ਇੰਨਾ ਹੀ ਫਰਕ ਜੇ ਰੱਬ ਦੇ ਘਰ ਵਿੱਚ ਤੇ ਦੁਨੀਆਂ ਦੀ ਕਚਹਿਰੀ ਵਿੱਚ। ਦੁਨੀਆਂ ਦੀ ਕਚਹਿਰੀ ਵਿੱਚ ਕੋਈ ਪਸ਼ਚਾਤਾਪ ਨਾਲ ਗੁਨਾਹ ਕਬੂਲਦਾ ਉਹਨੂੰ ਫਿਰ ਵੀ ਸਜ਼ਾ ਦਿੱਤੀ ਜਾਂਦੀ ਏ, ਪਰ ਇਸ ਘਰ ਦੇ ਅੰਦਰ ਜਦੋਂ ਕੋਈ ਗੁਨਾਹ ਕਬੂਲ ਲੈਂਦਾ ਸੱਚ ਏ ਮੇਰਾ ਮਾਲਕ ਉਹਦੇ ਪਾਪਾਂ ਨੂੰ ਧੋ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ। ਸਜ਼ਾ ਲਿਖੀ ਇਹ ਬਾਣੀ ਵਿੱਚੋਂ ਅਰਜ਼ ਕਰਾਂ ਕਿ ਕੋਈ ਆਪਣੇ ਆਪ ਨੂੰ ਸਵੀਕਾਰੇ। ਇਕਬਾਲ ਨੇ ਇੱਕ ਬੜਾ ਸੋਹਣਾ ਸ਼ਬਦ ਕਿਹਾ ਸੀ, ਉਹਦੀਆਂ ਦੋ ਸਤਰਾਂ ਨੇ ਸ਼ੇਰ ਦੀਆਂ। ਉਹ ਕਹਿੰਦਾ ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਸ਼ਾਨੇ ਕਰੀਮੀ ਵਾਹਿਗੁਰੂ, ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਤੂੰ ਇੱਕ ਵਾਰੀ ਕਹਿ ਤਾਂ ਸਹੀ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਜਿਸ ਦਿਨ ਗੁਨਾਹਗਾਰ ਕਹਿ ਦੇਵੇ ਮੈਂ ਗੁਨਾਹਗਾਰ ਹਾਂ, ਸੱਚ ਏਵੇ ਇਹ ਸਵਕਾਰ ਨਾਲ ਵੀ ਬੜਾ ਵੱਡਾ ਹੌਸਲਾ ਹੈ ਕਿ ਮੈਂ ਗੁਨਾਹਗਾਰ ਹਾਂ। ਰੱਬ ਦਾ ਹੌਸਲਾ ਏਦੋਂ ਵੱਡਾ ਜਿਹੜਾ ਸਵਕਾਰ ਲੈਂਦਾ ਉਹਨੂੰ ਬਖਸ਼ ਦਿੰਦਾ। ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲਿਆ ਬੋਸਾ, ਕਹਾ ਜੋ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ। ਜਿਸ ਦਿਨ ਸਿਰ ਝੁਕਾ ਕੇ ਕਹਿ ਦਿੱਤਾ ਮੈਂ ਔਗਣ ਕੀਤੇ ਨੇ। ਬੇਨਤੀ ਏਵੇ ਗੁਰਮੁਖੋ, ਸਾਡੇ ਸ਼ਬਦ ਔਗਣ ਕਹਿਣ ਵਿੱਚ ਤਾਂ ਦੇਰ ਹੋਵੇਗੀ, ਉਹਦੇ ਬਖਸ਼ਣ ਵਿੱਚ ਦੇਰੀ ਨਹੀਂ। ਇਹੀ ਕਾਰਨ ਇੱਕ ਉਦਾਹਰਨ ਦਾਸ ਦੇ ਦੇਵੇ। ਅਸੀਂ ਰਾਮਕਲੀ ਕੀ ਵਾਰ ਪੜ੍ਹਦੇ ਹਾਂ, ਬਾਬਾ ਸੱਤਾ ਸਿੰਘ ਤੇ ਬਲਵੰਡ ਜੀ ਦੇ ਬਚਨ, ਤੇ ਅਸੀਂ ਇੱਕ ਗੱਲ ਸਾਰੀ ਖਿੱਚਣੇ ਪਏ, ਅੱਧਾ ਪੱਖ ਅਸੀਂ ਰੱਖਦੇ ਹਾਂ ਕਿਉਂਕਿ ਸਾਡੀ ਵਿਚਾਰ ਵਿੱਚ ਵੀ ਅੰਦਰ ਦੀ ਦਵੈਸ਼ ਬੜੀ ਸ਼ਾਮਿਲ ਹੁੰਦੀ, ਖੌਮੇ ਬੜੀ ਸ਼ਾਮਿਲ ਹੁੰਦੀ। ਸ਼ਬਦ ਤਾਂ ਬਿਲਕੁਲ ਨਿਰਮਲ ਜੇ ਗੁਰਮੁਖੋ, ਕਿੱਡੇ ਖੁਸ਼ਕਿਸਮਤ ਹਾਂ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਤੁਸੀਂ ਦੇਖੋ ਗੁਰੂ ਸਾਹਿਬ ਦੀਆਂ ਬਹੁਤ ਇਤਿਹਾਸਕ ਚੀਜ਼ਾਂ ਅਜੇ ਮੌਜੂਦ ਨੇ, ਅਸੀਂ ਦਰਸ਼ਨ ਕਰ ਸਕਦੇ ਹਾਂ ਪਰ ਵਰਤ ਨਹੀਂ ਸਕਦੇ। ਗੁਰੂ ਸਾਹਿਬ ਦੇ ਚੋਲੇ ਨੇ, ਚੋਲਾ ਫਰੇਮ ਵਿੱਚ ਹੈ, ਅਸੀਂ ਦੂਰੋਂ ਖਲੋ ਕੇ ਚੋਲੇ ਦੇ ਦਰਸ਼ਨ ਕਰ ਸਕਦੇ ਹਾਂ, ਪਰ ਜਿੰਨਾ ਮਰਜ਼ੀ ਕੋਈ ਸਿਆਣਾ ਸੂਝਵਾਨ ਜੱਪੀ ਤੱਪੀ ਹੋਵੇ ਕਿਸੇ ਦੀ ਤਾਕਤ ਨਹੀਂ ਕਿ ਗੁਰੂ ਦੇ ਚੋਲੇ ਨੂੰ ਆਪਣੇ ਤਨ ਤੇ ਵਰਤ ਸਕੇ। ਸਿਰਫ ਦਰਸ਼ਨ ਕਰਨੇ, ਸ਼ਬਦ ਕੀ ਚੀਜ਼ ਹੈ। ਜੋੜਾ ਪਿਆ ਹੈ ਮੰਨ ਲਓ ਸਤਿਗੁਰੂ ਦਾ, ਅਸੀਂ ਜੋੜੇ ਦੇ ਦੀਦਾਰ ਕਰ ਲੈਂਦੇ ਹਾਂ। ਇਹਨੂੰ ਇਹ ਨਾ ਸਮਝਣਾ ਵੀ ਮੈਂ ਸ਼ਾਇਦ ਕਰਮਕਾਂਡ ਦੀ ਗੱਲ ਕਰਨ ਲੱਗਾ, ਉਹ ਚੇਤੇ ਰੱਖਿਓ ਪਿਆਰੇ ਦੇ ਨਾਲ ਲੱਗੀ ਹੋਈ ਹਰ ਚੀਜ਼ ਹੀ ਪਿਆਰੀ ਹੋ ਜਾਂਦੀ। ਤਨ ਨੂੰ ਚੋਲਾ ਲੱਗਾ ਗੁਰੂ ਹਰਗੋਬਿੰਦ ਸਾਹਿਬ ਦੇ ਚੋਲੇ ਦੇ, ਆ ਧੰਨ ਗੁਰੂ ਕਲਗੀਧਰ ਜੀ ਦੇ ਬਸਤਰ ਭਾਈ ਡੱਲੇ ਦੇ ਘਰ ਨੇ, ਉਹ ਸਦੀਆਂ ਤੋਂ ਦਰਸ਼ਨ ਕਰਾਉਂਦੇ ਪਏ ਨੇ ਪਰ ਕਦੀ ਕਿਸੇ ਨੇ ਆਪਣੇ ਤਨ ਉੱਤੇ ਉਹ ਚੋਲਾ ਵਰਤਿਆ ਨਹੀਂ, ਪਹਿਰਿਆ ਨਹੀਂ। ਹਜ਼ੂਰ ਦੇ ਪਵਿੱਤਰ ਮੁਬਾਰਕ ਚਰਨਾਂ ਦੇ ਜੋੜੇ ਨੇ, ਉਹ ਦਰਸ਼ਨ ਕੀਤੇ ਜਾ ਸਕਦੇ ਆ ਪਰ ਕੋਈ ਇਨਸਾਨ ਜੋੜਾ ਪਾਏਗਾ ਨਹੀਂ। ਹਜ਼ੂਰ ਦੇ ਤੀਰ ਨੇ, ਉਹਨਾਂ ਤੀਰਾਂ ਦੇ ਦੀਦਾਰ ਕਰਾਏ ਜਾਂਦੇ ਨੇ ਪਰ ਕੋਈ ਪੱਥੇ ਵਿੱਚ ਪਾ ਕੇ ਚੱਲੇਗਾ ਨਹੀਂ। ਹਜ਼ੂਰ ਦੀਆਂ ਬੰਦੂਕਾਂ ਨੇ, ਦੀਦਾਰ ਨੇ ਪਰ ਉਹਦੀ ਵਰਤੋਂ ਕੋਈ ਨਹੀਂ ਕਰਦਾ। ਕੱਪੜਾ ਕੇਵਲ ਗੁਰੂ ਨੇ ਵਰਤਿਆ, ਜੋੜਾ ਉਹਨਾਂ ਵਰਤਿਆ, ਉਹ ਕੱਪੜਾ ਉਹਨਾਂ ਦੇ ਜੋੜੇ, ਉਹਨਾਂ ਦੀਆਂ ਦਸਤਾਰਾਂ, ਉਹਨਾਂ ਦੇ ਸ਼ਸਤਰ ਕੇਵਲ ਉਹੀ ਵਰਤ ਸਕਦੇ ਨੇ। ਉਹ ਸਰੀਰ ਚੋਂ ਪੈਦਾ ਹੋਏ ਨਾ, ਪਰ ਜਿਹੜਾ ਸ਼ਬਦ ਖਿਰਦੇ ਤੋਂ ਪੈਦਾ ਹੋਇਆ ਇਹ ਗੁਰੂ ਨੇ ਕਿਹਾ ਕਿ ਜੋ ਮੈਂ ਜਪ ਜੀ ਉਚਾਰਿਆ ਤੂੰ ਨਹੀਂ ਪੜ ਸਕਦਾ। ਕਹਿਣ ਲੱਗਾ ਜਿਹੜੀ ਮੇਰੀ ਰਸਨਾ ਤੋਂ ਜਪ ਆਇਆ ਤੂੰ ਆਪਣੀ ਰਸਨਾ ਉੱਤੇ ਵੀ ਬਿਠਾ। ਸਮਝੋ ਨੁਕਤਾ, ਕੱਪੜਾ ਨਹੀਂ ਧਾਰਨ ਕਰ ਸਕਦੇ ਪਰ ਗੁਰੂ ਦਾ ਸ਼ਬਦ ਆਪਾਂ ਬੋਲ ਸਕਦੇ ਹਾਂ, ਕੀਰਤਨ ਕਰ ਸਕਦੇ ਹਾਂ, ਬਾਣੀ ਪੜ ਸਕਦੇ ਹਾਂ ਕਿਉਂਕਿ ਸ਼ਬਦ ਹੀ ਗੁਰੂ ਦਾ ਪਰਮ ਆਪਾ ਹੈ। ਇਹੀ ਗੱਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਹਮਣੇ ਬੇਨਤੀ ਕਰਦੇ। ਬਾਬਾ ਸੱਤਾ ਬਲਵੰਡ ਸਾਹਿਬ ਦੀ ਗੱਲ ਚੱਲਦੀ ਤੇ ਸਾਡਾ ਸਮਾਜ ਅੱਜ ਜਦੋਂ ਕੋਈ ਮਾੜੀ ਜੀ ਭੁੱਲ ਕਰ ਲੈਂਦਾ, ਮੈਂ ਸ਼ਬਦ ਕਹਿ ਦਿਆਂ ਕੋਈ ਇਹ ਚ ਗੁਰੇਜ ਨਹੀਂ, ਅਸੀਂ ਯੱਕ ਲਖਤ ਪਦਵੀ ਦੇ ਦੇਣੇ, ਸਦੋ ਸੱਤਾ ਬਲਵੰਡ ਬਣ ਗਏ। ਮੈਂ ਟੇਕੀ ਲਾਨੇ ਆ, ਨਾਲ ਹੀ ਸਟੈਂਪ ਬਈ ਹੁੰਦੀ। ਮੈਂ ਕਹਿੰਦਾ ਭਾਈ ਗੁਰਸਿੱਖੋ, ਸੱਤੇ ਬਲਵੰਡ ਬਣਨਾ ਕੋਈ ਆਸਾਨ ਗੱਲ ਨਹੀਂ। ਕਹਿ ਤਾਂ ਦਿੱਤਾ, ਅਸੀਂ ਇੱਕ ਬੰਦਾ ਗੁਨਾਹ ਕਰੇ, ਸੱਚ ਇਹਦੇ ਗੁਨਾਹ ਵਿੱਚ ਇੱਕ ਵਾਰੀ ਲੱਜਤ ਹੁੰਦਾ, ਪਰ ਸਮਾਜ ਉਹਦੇ ਗੁਨਾਹ ਦਾ ਚੇਤੇ ਕਰਾ ਕਰਾ ਕੇ ਉਹਨੂੰ ਵਾਰ ਵਾਰ ਸ਼ਰਮਸਾਰ ਕਰਦਾ। ਪਰ ਇਹ ਵੀ ਅਸੀਂ ਕਹਿੰਦੇ ਹਾਂ, ਜੋ ਮੇਰੇ ਨਾਲ ਵਾਪਰੇ, ਮੇਰੀ ਸੰਤਾਨ ਗੁਨਾਹ ਕਰੇ ਤੇ ਰੱਬ ਬਖਸ਼ਿੰਦ ਕਹਿ, ਮੈਂ ਪਾਪ ਕਰਾਂ ਤੇ ਗੁਰੂ ਬਖਸ਼ਿੰਦ ਕਹਿ, ਤੇ ਜਦੋਂ ਦੂਜਾ ਪਾਪ ਕਰੇ ਉਹਨੂੰ ਲੋਕ ਛੱਡਦੇ ਨਹੀਂ, ਉਸ ਲਕੀਰ ਨੂੰ ਕੁੱਟੀ ਜਾਂਦੇ ਨੇ, ਉਹਨੂੰ ਭੁੱਲਦੇ ਨਹੀਂ। ਜੇ ਰੱਬ ਤੇਰੇ ਗੁਨਾਹ ਬਖਸ਼ ਸਕਦਾ ਤੇ ਜਿਹਦੇ ਪਾਪ ਨੂੰ ਤੂੰ ਭੰਡਣਾ ਪਿਆ, ਕੀ ਪਰਮਾਤਮਾ ਉਹਦਾ ਨਹੀਂ ਬਖਸ਼ੇਗਾ? ਬਾਬਾ ਸੱਤਾ ਬਲਵੰਡ ਜੀ ਦੀ ਗੱਲ ਚੱਲਦੀ, ਸਿਰਫ ਇੱਕੋ ਬੇਨਤੀ ਕਿ ਮੰਨ ਲਵੇ। ਸਾਨੂੰ ਪਤਾ ਜ਼ਿੰਦਗੀ ਦੀ ਖੇਡ ਦਾ ਪਤਾ ਕੋਈ ਨਹੀਂ, ਇਹ ਇਕੱਲਾ ਉਹ ਨਹੀਂ। ਬਾਬਾ ਸਾਹਿਬ ਨੇ ਮਾਰੂ ਡੱਕਣੇ ਵਿੱਚ ਕਿਹਾ, ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ, ਵੇਖੇ ਚਿੱਟੜ ਥੀਮਦੋ ਜਾਮ ਕਿਸੰਦੋ, ਪੇਰ ਸੰਭਲ ਕੇ ਪੈਰ ਰੱਖੀ, ਥੱਲੇ ਪਿਆ ਚਿੱਕੜ ਪਤਾ ਨਹੀਂ ਇੱਕ ਪੈਰ ਫਿਸਲ ਗਿਆ, ਤੇ 99 ਕਦਮ ਵੀ ਕਈ ਵਾਰੀ ਦਾਗੀ ਹੋ ਜਾਂਦੇ। ਸੰਭਲ ਕੇ ਪੈਰ ਰੱਖ, ਉਹ ਚਲੇ ਗਏ, ਸਭ ਨੂੰ ਪਤਾ ਹੈ। ਵਾਪਸ ਆਏ ਨੇ, ਜਦੋਂ ਵਾਪਸ ਆਏ ਬਾਬਾ ਸੱਤਾ ਜੀ ਲੈ ਕੇ ਆਏ। ਜਦੋਂ ਗਏ ਸਨ, ਖੌਮੇ ਦੀ ਖੰਗਤਾ ਦੀ ਦੀਵਾਰ ਆ ਗਈ, ਪਿਆਰੇ ਤੋਂ ਤੋੜ ਦਿੱਤਾ। ਯਾਦ ਰੱਖਿਓ, ਉਹਨਾਂ ਕੋਲ ਸ਼ਬਦ ਸੀ, ਰਾਗ ਉਹਨਾਂ ਕੋਲ ਸੀ, ਕੀਰਤਨ ਉਹਨਾਂ ਕੋਲ ਸੀ, ਪਰ ਕੀ ਕਾਰਨ ਕਿ ਬਾਣੀ ਕੰਠ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਕੋਲੋਂ ਕੋਈ ਸ਼ਬਦ ਨਹੀਂ ਸੁਣਦਾ ਪਿਆ? ਕਿਉਂਕਿ ਅੱਖਰ ਕੇਵਲ ਉਹਨਾਂ ਦੇ ਕੋਲ ਰਹਿ ਗਏ, ਪਰ ਜਿਹੜੀ ਅੰਦਰ ਵਾਲੀ ਕਿਰਪਾ ਵਰਤਦੀ ਸੀ ਉਹ ਖਿੱਚੀ ਗਈ। ਅੱਖਰ ਨੇ ਉਹਨਾਂ ਨੂੰ ਕਿਹਾ, ਸਾਕੀ ਵਾਰ ਚੇਤੇ ਨਹੀਂ ਸੀ, ਕਿਤੇ ਨਹੀਂ ਲਿਖਿਆ, ਉਹਨਾਂ ਨੂੰ ਬਾਣੀ ਭੁੱਲ ਗਈ, ਉਹਨਾਂ ਨੂੰ ਰਾਗ ਭੁੱਲ ਗਿਆ, ਪਰ ਅੰਦਰ ਦਾ ਉਹ ਰਸ, ਅੰਦਰ ਦੀ ਉਹ ਰਹਿਮਤ ਜਦੋਂ ਜਾਂਦੀ ਰਹੀ। ਹਜ਼ੂਰ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਏ। ਮੈਂ ਸਿਰਫ ਇੱਕ ਬੇਨਤੀ ਕਰਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਉਹਨਾਂ ਨੇ ਆ ਕੇ ਬੇਨਤੀ ਕੀਤੀ ਬਾਬਾ ਲੱਦਾ ਸਾਹਿਬ ਜੀ, ਬਾਬਾ ਸੱਤਾ ਬਲਵੰਡ ਸਾਹਿਬ ਨਾਲ ਆਏ, ਤੇ ਜਦੋਂ ਉਹਨਾਂ ਨੇ ਆਪਣੇ ਵੱਲੋਂ ਅਰਦਾਸ ਕੀਤੀ, ਬੇਨਤੀ ਕੀਤੀ, ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਲਿਖਿਆ ਹੈ ਕਿ ਹਜ਼ੂਰ ਨੇ ਭਾਈ ਲੱਦਾ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਕਿਵੇਂ ਆਏ? ਉਹਨਾਂ ਨੇ ਸ਼ਬਦ ਕੀ ਵਰਤੇ? ਕਹਿੰਦੇ ਨੇ, ਮਾਲਕ ਤੇਰੇ ਦਰ ਦੇ ਧੱਕਿਆਂ ਹੋਇਆਂ ਦਾ, ਫਿਟਕਿਆਂ ਹੋਇਆਂ ਦਾ, ਫਿਟਕਿਆ ਹੋਇਆ ਵਕੀਲ ਬਣ ਕੇ ਆਇਆ। ਸ਼ਬਦ ਸੀ, ਤੇਰੇ ਦਰ ਤੋਂ ਫਿਟਕਿਆ ਹੋਇਆਂ ਦਾ ਵਕੀਲ ਬਣ ਕੇ ਆਇਆ। ਭਾਈ ਸਾਹਿਬ ਰਾਮ ਕਲੀ ਕੀ ਵਾਰ ਦੇ ਅਰਥ ਕਰਦਿਆਂ ਲਿਖਦੇ ਨੇ, ਹਜ਼ੂਰ ਨੇ ਕਿਹਾ ਤੁਹਾਨੂੰ ਪਤਾ ਇਹਨਾਂ ਗੁਨਾਹ ਕੀ ਕੀਤਾ? ਤੇ ਅੱਗੋ ਹੱਥ ਜੋੜ ਕੇ ਕਹਿੰਦੇ ਨੇ, ਦਾਤਾ ਸਾਡੇ ਗੁਨਾਹ ਵੱਲ ਝਾਤੀ ਨਾ ਮਾਰੋ, ਆਪਣੇ ਬਖਸ਼ਿੰਦ ਘਰ ਵੱਲ ਵੇਖੋ, ਤੁਸੀਂ ਤਾਂ ਕਰੋੜਾਂ ਜਨਮਾਂ ਦੇ ਪਾਪੀਆਂ ਨੂੰ ਬਖਸ਼ ਦਿੰਦੇ। ਸਿਰਫ ਅੰਦਰੋਂ ਸਵੀਕਾਰ ਤੂੰ ਕਰ ਲੈ ਕਿ ਮੈਂ ਇਹ ਗੁਨਾਹ ਕੀਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬਖਸ਼ ਦੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਖਾਸ ਕਰਕੇ ਸੰਬੰਧੀ ਇੱਕ ਲਿਖਿਆ ਸੀ ਕਿ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ। ਪੰਡਿਤ ਅਰਥ ਵਿਦਵਾਨ, ਵਿਦਵਾਨ ਦੇ ਰਗੜੇ ਕੋਈ ਚੜ ਜਾਏ, ਸੱਚੀ ਗੱਲ ਜੇ ਮੇਰਾ ਖਿਆਲ ਹੈ ਆਮ ਸਮਾਜ ਬਖਸ਼ ਦੇਗਾ, ਵਿਦਵਾਨ ਨਹੀਂ ਛੇਤੀ ਬਖਸ਼ਦਾ, ਗਿਆਨੀ ਬੰਦਾ ਨਹੀਂ ਛੇਤੀ ਬਖਸ਼ੇਗਾ। ਉਹ ਕਹਿੰਦੇ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਬਖਸ਼ਣ ਵਾਲਾ ਮਿੱਤੋ ਬਾਹਰ ਅਸੀਂ ਮਿੱਤ ਵਿੱਚ ਪਾਏ। ਜਿਹਨੇ ਬਖਸ਼ਣਾ ਉਹਦੀ ਕੋਈ ਸੀਮਾ ਹੈ? ਸਾਡੇ ਗੁਨਾਹਾਂ ਦੀ ਸੀਮਾ ਤਾਂ ਹੈ, ਪਰ ਬਖਸ਼ਣ ਵਾਲੇ ਪਰਮਾਤਮਾ ਦੀ ਬਖਸ਼ਿੰਦ ਜਿਹੜੀ ਬਖਸ਼ਿਸ਼ ਹੈ ਉਹਦੀ ਕੋਈ ਸੀਮਾ ਨਹੀਂ। ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਦੇਖੋ ਉਹਨਾਂ ਦਾ ਖਿਆਲ ਕੀ ਸੀ, ਕਹਿੰਦੇ ਸਵਾਸਾਂ ਦੀ ਸੀਮਾ ਹੈ, ਜ਼ਿੰਦਗੀ ਦੀ ਸੀਮਾ ਹੈ, ਆ ਸਾਡੇ ਜੀਵਨ ਦੀ ਸੀਮਾ ਹੈ, ਤੇ ਜਿਨ੍ਹਾਂ ਦੀ ਸੀਮਾ ਉਹਨਾਂ ਦੇ ਗੁਨਾਹ ਵੀ ਤਾਂ ਸੀਮਾ ਵਿੱਚ ਆ ਸਕਦੇ ਨੇ। ਬਖਸ਼ਣ ਵਾਲੇ ਦੀ ਮਿੱਤ ਜਦਨ ਮਿਲ ਗਈ, ਕਿਰਪਾ ਮਿਲੀ, ਉਦਨ ਸੱਚ ਇਹਵੇ ਸਾਰੇ ਗੁਨਾਹ ਸਾੜ ਦੇਣਗੇ। ਅੱਜ ਜੋ ਸਵਈਆ ਹੈ ਰੋਜ਼ ਪੜਿਆ ਜਾਂਦਾ, ਮਨ ਚਾਹਿਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਤਨੇ ਦਿਨ ਆਪ ਜੀ ਦੇ ਬਚਨ ਬਾਣੀ ਦੀ ਵਿਚਾਰ ਕੀਤੀ, ਅਖੀਰ ਵਾਲੇ ਇੱਕ ਅਰਦਾਸ ਹੈ ਤੁਰ ਲੱਗਿਆ ਕਿ ਖੰਮ ਅਵਗੁਣ ਭਰੇ ਏਕ ਗੁਣ ਨਾਹੀ। ਜਦੋਂ ਝਾਤੀ ਮਾਰਨਾ ਔਗਣੀ ਨਜ਼ਰ ਆਉਂਦੇ ਪਏ, ਤੇ ਸੱਚ ਇਹ ਬੰਦਾ ਕਦੀ ਬੈਠੇ ਇਕਾਂਤ ਵਿੱਚ ਮਨ ਨੂੰ ਕਹਿੰਦਾ ਹੈ ਕਿ ਫਲਾਣਾ ਵੀ ਮੇਰਾ ਵਿਰੋਧੀ ਏ, ਫਲਾਣਾ ਵੀ ਮੇਰਾ ਵਿਰੋਧੀ ਏ, ਉਹ ਵੀ ਬੰਦਾ ਮੇਰੇ ਨਾਲ ਮੇਰਾ ਵਿਰੋਧੀ ਏ। ਮੈਂ ਕਹਿੰਦਾ ਜਦੋਂ ਆਪਣੇ ਵਿਰੋਧੀਆਂ ਦੀ ਗਿਣਤੀ ਕਰੇ ਤੇ ਇੱਕ ਕਰੇ ਮਨ ਨੂੰ ਪੁੱਛ ਲੈ ਕਮਲਿਆ ਮਣਾ, ਕਿਤੇ ਤੂੰ ਇਕੱਲਾ ਹੀ ਸਾਰਿਆਂ ਦਾ ਵਿਰੋਧੀ ਤੇ ਨਹੀਂ, ਤੂੰ ਵਿਰੋਧੀ ਗਿਣੀ ਜਾ ਰਿਹਾ, ਆਹ ਵੀ ਮੇਰੇ ਵਿਰੋਧ, ਆਹ ਵੀ ਮੇਰੇ ਵਿਰੋਧ। ਮਨ ਨੂੰ ਪੁੱਛ ਕੇ ਦੇਖ, ਤੂੰ ਇਕੱਲਾ ਤਾਂ ਕਿਤੇ ਸਭ ਕੁਝ ਨਹੀਂ ਕਰ ਰਿਹਾ। ਇੱਥੇ ਭੱਟ ਸਾਹਿਬ ਨੇ ਬੇਨਤੀ ਕੀਤੀ, ਪ੍ਰਭੂ ਅਸੀਂ ਔਗੁਣਾਂ ਨਾਲ ਭਰੇ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਹਉ ਅਪਰਾਧੀ ਗੁਨਾਹਗਾਰ ਹੋਂ ਬੇਮੁਖ ਮੰਦਾ, ਚੋਰ ਯਾਰ ਜੋਵਾਰ ਹੋਂ ਪਰ ਕਰ ਜੋ ਖੰਦਾ, ਨਿੰਦਕ ਦਿਸ਼ਟ ਹਰਾਮ ਕੋਰ ਠੱਗ ਦੇਸ਼ਟ ਗੰਦਾ। ਕਹਿਣ ਲੱਗੇ ਮੈਂ ਔਗੁਣਾਂ ਨਾਲ ਭਰਿਆ। ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸੰਸਾਰ ਨਾਹੀ ਦਇਆਲ ਮੋਏ ਸੰਸਾਰ ਪਾਪੀ, ਹਮ ਅਵਗੁਣ ਭਰੇ ਮੇਰੇ ਸਾਹਿਬਾਂ, ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗੁਣ ਮੇਰੇ। ਇੰਨੇ ਔਗਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾ। ਇਤਨੇ ਗੁਨਾਹ ਕੀਤੇ, ਦੇਖੋ ਨਾ ਸਿਰਫ ਇੱਕ ਖਿਨ ਮੰਗਿਆ। ਮੈਂ ਬੇਨਤੀ ਉਸਨੂੰ ਪ੍ਰਕਰਨ ਨੂੰ ਸੰਪਨ ਕਰਦਿਆਂ ਇੱਕੋ ਗੱਲ ਮੰਨੀ ਸੀ, ਗੁਨਾਹ ਕੀਤਾ, ਫਿਰ ਉਸ ਬਖਸ਼ਿੰਦ ਨੇ ਕਿੰਨੀ ਕੁ ਕਿਰਪਾ ਕੀਤੀ। ਇਨਸਾਨ ਦੇ ਹੱਥ ਵਿੱਚ ਹੋਵੇ, ਯਾਦ ਰੱਖੋ ਸ਼ਾਇਦ ਗਵਾਂਢੀ ਨੂੰ ਰੋਟੀ ਵੀ ਨਾ ਖਾਣ। ਸਤਿਗੁਰੂ ਨੇ ਕਿਹਾ ਇੰਨੇ ਖੌਮੇ ਦਾ ਮਾਰਿਆ, ਇਸਕੇ ਹੱਥ ਹੋਏ ਤਾਂ ਸਭ ਕੁਛ ਨੇ, ਇਹਦੇ ਹੱਥ ਵਿੱਚ ਹੋਵੇ ਸਭ ਕੁਝ ਕਬਜ਼ੇ ਵਿੱਚ ਕਰ ਜਾਏ। ਪਰ ਉਹ ਮਾਲਕ ਇੰਨਾ ਦਿਆਲੂ ਹੈ ਕਿ ਜਦੋਂ ਇੰਨੇ ਸ਼ਬਦ ਕਹੇ ਸੱਤਾ ਬਲਵੰਤ ਸਾਹਿਬ ਨੇ, ਮਾਲਕ ਅਸੀਂ ਭੁੱਲ ਗਏ, ਅਸੀਂ ਵਿਛੜ ਗਏ, ਤੇ ਉਸ ਬਖਸ਼ਿੰਦ ਮਹਿਰਮ ਨੇ ਇੰਨੀ ਕਿਰਪਾ ਕੀਤੀ, ਸਿਰਫ ਸਵਕਾਰਿਆ ਮੈਂ ਗੁਨਾਹ ਕੀਤਾ, ਉਹਨੇ ਕੁੱਟ ਕੇ ਸੀਨੇ ਨਾਲ ਤਾਂ ਲਾਇਆ ਹੀ, ਅੱਗੇ ਕੇਵਲ ਗੁਰਬਾਣੀ ਦੇ ਕੀਰਤਨੀਏ ਸਨ, ਤੇ ਜਦੋਂ ਉਹਨੇ ਬਖਸ਼ਿਸ਼ ਕਰ ਦਿੱਤੀ ਤੇ ਗੁਰਬਾਣੀ ਦੇ ਉਚਾਰਨ ਕਰਤਾ ਬਣ ਗਏ। ਪਹਿਲਾਂ ਕੀਰਤਨ ਕਰਦੇ ਨੇ, ਜਦੋਂ ਉਹਨੇ ਬਖਸ਼ਿਆ ਤੇ ਅੰਦਰੋਂ ਨਿਰਮਲ ਸਵੱਛ ਅਨਭਵੀ ਗਿਆਨ, ਅੱਗੇ ਗਲੇ ਵਿੱਚੋਂ ਆਵਾਜ਼ ਬੋਲਦੇ ਸਨ, ਹੁਣ ਸੀਨੇ ਵਿੱਚੋਂ ਗੁਰੂ ਕੀ ਬਾਣੀ ਆ ਗਈ। ਕੀ ਇਹ ਬੜੀ ਵੱਡੀ ਘਟਨਾ ਨਹੀਂ ਕਿ ਜਿੱਦਣ ਕੋਈ ਆਪਣੇ ਗੁਨਾਹ ਨੂੰ ਸਵੀਕਾਰੇ ਤੇ ਰੱਬ ਬਖਸ਼ਦਾ ਹੈ। ਇਸੇ ਕਰਕੇ ਭਾਈ ਸਾਹਿਬ ਨੇ ਕਿਹਾ, ਮਾਲਕ ਜਦੋਂ ਕਿਸੇ ਵਿਦਵਾਨ ਨੂੰ ਸੁਣਨਾ, ਮਹਾਤਮਾ ਨੂੰ ਸੁਣਨਾ, ਸਾਰੇ ਇੱਕੋ ਗੱਲ ਕਹਿੰਦੇ ਨੇ ਕਿ ਪਰਮਾਤਮਾ ਭਗਤੀ ਨੂੰ ਪਿਆਰ ਕਰਦੇ ਨੇ, ਪਰਮਾਤਮਾ ਪ੍ਰੇਮ ਨੂੰ ਪਿਆਰ ਕਰਦੇ ਨੇ, ਪਰਮਾਤਮਾ ਭਾਵਨਾ ਨੂੰ ਪਿਆਰ ਕਰਦੇ ਨੇ, ਪਰਮਾਤਮਾ ਬੰਦਗੀ ਨੂੰ ਮੁਹੱਬਤ ਕਰਦੇ ਨੇ, ਪਰਮਾਤਮਾ ਉੱਚੇ ਅਖਲਾਕ ਨੂੰ ਪਿਆਰ ਕਰਦੇ ਨੇ। ਕਹਿੰਦੇ ਨੇ ਉਸ ਵਕਤ ਮਨ ਉਦਾਸ ਹੋ ਜਾਂਦਾ। ਮੈਂ ਕਵਿਤ ਕਹਿਣ ਲੱਗਾ ਕਿ ਖੰਮ ਅਵਗੁਣ ਭਰੇ ਏਕ ਗੁਣ ਨਾਹੀ। ਕਹਿਣ ਲੱਗੇ ਕਿਉਂ ਉਦਾਸ ਹੁੰਦਾ? ਕਹਿੰਦੇ ਨੇ ਪਰਮਾਤਮਾ ਤੇਰੇ ਦਰ ਤੇ ਲਿਸਟ ਹੀ ਸਿਰਫ ਉਹਨਾਂ ਦੀ ਏ ਕਿ ਜਿਹੜੇ ਪ੍ਰੇਮ ਕਰਦੇ ਨੇ, ਬੰਦਗੀ ਕਰਦੇ ਨੇ, ਮੁਹੱਬਤ ਕਰਦੇ ਨੇ, ਤੈਨੂੰ ਇਸ਼ਕ ਕਰਦੇ ਨੇ, ਪਰ ਮੇਰੇ ਕੋਲ ਤਾਂ ਕੁਛ ਵੀ ਨਹੀਂ। ਮੇਰੇ ਕੋਲ ਭਗਤੀ ਸਿਮਰਨ ਨਹੀਂ, ਮੇਰਾ ਕਿਰਦਾਰ ਚੰਗਾ ਨਹੀਂ, ਮੇਰੇ ਆਚਰਣ ਵਿੱਚ ਕੋਈ ਉੱਚਤਾਈ ਨਹੀਂ। ਮਹਾਰਾਜ ਕਹਿੰਦੇ ਨੇ ਇੱਕ ਪਾਸੇ ਆਵਾਜ਼ ਆਉਂਦੀ ਹੈ ਪਰਮਾਤਮਾ ਭਗਤ ਵਚਨ ਕਹਿ ਭਗਤੀ ਨੂੰ ਪਿਆਰ ਕਰਦਾ, ਤੇ ਨਾਲ ਇਹ ਵੀ ਆਵਾਜ਼ ਆਉਂਦੀ ਹੈ ਕਿ ਜਿਸ ਪਾਪੀ ਨੂੰ ਕੋਈ ਨਾ ਰੱਖਦਾ ਹੋਵੇ ਪਰਮਾਤਮਾ ਉਹਨੂੰ ਵੀ ਰੱਖਦਾ। ਹਮ ਅਵਗੁਣ ਭਰੇ। ਦੂਸਰਾ ਬਚਨ ਕਹਿੰਦੇ ਨੇ ਜਦੋਂ ਸੁਣਨਾ ਕਿ ਪਰਮਾਤਮਾ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ ਹੈ, ਹਰ ਇੱਕ ਨੂੰ ਦੇਖਦਾ ਸੁਣਦਾ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਾ ਭਰਪੂਰ, ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ। ਪਰਮਾਤਮਾ ਅੰਤਰ ਜਾਮੀ ਏ, ਤੇ ਮਨ ਡੋਲ ਜਾਂਦਾ ਮਨਾ ਕਿ ਜਿਹੜਾ ਅੰਤਰ ਜਾਮੀ ਏ ਤੇਰਾ ਤਾਂ ਪਾਜ ਉਗੜਿਆ, ਜੋ ਤੇਰੇ ਅੰਦਰ ਹੈ ਉਹ ਪਰਮਾਤਮਾ ਜਾਣਦਾ ਹੈ। ਪਰ ਗੁਰੂ ਘਰੋਂ ਇੱਕ ਆਵਾਜ਼ ਆਉਂਦੀ ਹੈ, ਕੇਵਲ ਅੰਤਰ ਜਾਮੀ ਨਹੀਂ ਸਭ ਕੁਝ ਜਾਣਨ ਦੇ ਬਾਵਜੂਦ ਵੀ ਉਹ ਪਰਦੇ ਪਾ ਦਿੰਦਾ। ਇਸੇ ਨੂੰ ਕਲਗੀਧਰ ਸਵਾਮੀ ਜੀ ਨੇ ਕਿਹਾ ਕਿ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਤਵ ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨੀ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ ਦਇਆ ਦਾ ਖਜ਼ਾਨਾ। ਦੀਨ ਦਇਆਲ ਦਇਆ ਨਿਤ, ਦੁੱਖ ਦੇਖਤ ਹੈ ਗੁਨਾਹ ਵੇਖਦਾ ਵੀ ਪਿਆ ਪਰ ਦੇਤ ਨਾ ਹਾਰੇ, ਇੰਨਾ ਬਖਸ਼ਿੰਦ ਕਹੇ ਬੰਦੇ ਦੇ ਗੁਨਾਹ ਦੇਖ ਕੇ ਰਾਤ ਨੂੰ ਰੋਟੀ ਫਿਰ ਦੇ ਦਿੰਦਾ। ਸਤਿਗੁਰੂ ਕਹਿੰਦੇ ਨੇ ਤੂੰ ਮੰਨ ਲੈ ਦੇਖ ਇੰਨਾ ਬਖਸ਼ਿੰਦ। ਫਿਰ ਮੈਂ ਸ਼ਬਦ ਵੱਲ ਆਵਾਂ, ਭਾਈ ਸਾਹਿਬ ਕਹਿੰਦੇ ਨੇ ਮੈਂ ਭਗਤ ਨਹੀਂ ਤੇ ਮੇਰੇ ਤੇ ਭਗਤ ਵਛਲ ਵਾਲੀ ਕਿੱਥੇ ਕਿਰਪਾ ਹੋਣੀ, ਪਰ ਪਾਪੀ ਜ਼ਰੂਰ ਆ, ਤੂੰ ਪਾਪੀਆਂ ਨੂੰ ਪਾਰ ਕਰਨਾ। ਮੈਂ ਅੰਦਰੋਂ ਕਪਟੀ ਖਾਂ, ਤੂੰ ਅੰਤਰ ਜਾਮੀ ਜਾਣਨਾ, ਪਰ ਪਰਦੇ ਜ਼ਰੂਰ ਢੱਕੇਗਾ। ਮੀਂਹ ਪੈਂਦਾ ਹੋਵੇ ਤੇ ਸਿਮਲ ਫਿਰ ਫੋਕੇ ਦਾ ਫੋਕਾ ਰਹਿ ਜਾਂਦਾ, ਤੇਰੀ ਬਾਣੀ ਦੀ ਕਿੰਨੀ ਕੁ ਵਰਖਾ ਹੋਈ। ਮੈਂ ਅੰਦਰੋਂ ਰਸ ਨਾ ਭਰਿਆ, ਪਰ ਇੰਨਾ ਪਤਾ ਹੈ ਕਿ ਚੰਦਨ ਦੀ ਹਵਾ ਲੱਗ ਜਾਏ ਤੇ ਸਿੰਬਲ ਵਿੱਚ ਵੀ ਸੁਗੰਧੀ ਆ ਜਾਂਦੀ। ਭਾਈ ਸਾਹਿਬ ਦੇ ਸ਼ਬਦ ਨੇ, ਕਹਿਣ ਲੱਗੇ ਭਗਤ ਵਚਲ ਸੁਣ ਹੋਤ ਹੂੰ ਨਿਰਾਸ਼ ਹਿਰਦੈ, ਪਤਿਤ ਪਾਵਨ ਸੁਣ ਆਸਾ ਉਰਤਾਰ ਹੂੰ, ਅੰਤਰ ਜਾਮੀ ਸੁਣ ਕੰਪਤ ਹੂੰ ਅੰਤਰਗਤ, ਦੀਨ ਕਹਿ ਦਇਆਲ ਸੁਣ ਭੈ ਭਰਮ ਟਾਰ ਹੂੰ। ਸ਼ਬਦ ਵਰਤੇ ਉਹਨਾਂ, ਜਲ ਤਰ ਸੰਗਮ ਕਹਿ ਅਫਲ ਸੇਮਲ ਦੁਰਮ, ਚੰਦਨ ਸੁਗੰਧ ਸਨ ਬੰਧ ਮੈਲ ਗਾਰ ਹੂੰ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੌਰ, ਹਮ ਅਵਗੁਣ ਭਰੇ ਇੱਕ ਗੁਣ ਨਾਖ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ, ਤੇਰੇ ਭਰੋਸੇ ਤੇ ਜੀਨਾ ਆਪਣੀ ਲਿਆਕਤ ਤੇ ਨਹੀਂ। ਭਗਤ ਰਵਿਦਾਸ ਸਾਹਿਬ ਦਾ ਪਹਿਲਾ ਸ਼ਬਦ ਹੀ ਇਹ ਵੇ। ਦੇਖੋ ਗੁਰੂ ਗ੍ਰੰਥ ਸਾਹਿਬ ਚ ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਿਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰਨ ਦਾ। ਹੁਣ ਇਹਦਾ ਭਾਵ ਇਹ ਨਹੀਂ ਕਿ ਮੈਂ ਉਤਸ਼ਾਹਿਤ ਕਰ ਰਿਹਾ ਪਾਪ ਕਰਨੇ ਚਾਹੀਦੇ, ਮੇਰਾ ਸਿਰਫ ਇੰਨਾ ਕੁ ਮਕਸਦ ਸੀ। ਦੇਖੋ ਪਿਆਰਿਓ, ਬਾਕੀ ਤਾਂ ਕੋਈ ਗੁਣ ਨਹੀਂ, ਘੱਟੋ ਘੱਟ ਆਪਣੇ ਔਗੁਣਾਂ ਨੂੰ ਮਾਣ ਕਰਕੇ ਕਹਿ ਦਈਏ। ਔਗੁਣਾਂ ਦਾ ਮਾਣ ਮੈਂ ਸ਼ਬਦ ਵਰਤਿਆ ਕਿ ਮੇਰੇ ਵਰਗਾ ਔਗੁਣਾਂ ਵਾਲਾ ਕੋਈ ਨਹੀਂ। ਭਗਤ ਸਾਹਿਬ ਨੇ ਕਿਹਾ ਕਿ ਜੋ ਪੈ ਖਮਨਾ ਪਾਪ ਕਰਨਤਾ ਇਹ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਤੇ ਔਗਣ ਕੀ ਨੇ ਅੰਮ੍ਰਿਤ ਛਾੜ ਵਿਖੇ ਵੇਖਾਈ, ਅੰਮ੍ਰਿਤ ਛੱਡ ਦਿੱਤਾ ਤੇ ਜ਼ਹਿਰ ਨੂੰ ਖਾਣ ਲੱਗ ਪਏ। ਹੁਣ ਅੰਮ੍ਰਿਤ ਸ਼ਬਦ ਦੇ ਤਾਂ ਕਾਫੀ ਅਰਥ ਨੇ ਗੁਰੂ ਗ੍ਰੰਥ ਸਾਹਿਬ ਚ, ਇਹਨੂੰ ਨਾਮ ਲੈ ਲਈਏ, ਸਿਮਰਨ ਲੈ ਲਈਏ, ਚੰਗੇ ਗੁਣ ਲੈ ਲਈਏ। ਅੰਮ੍ਰਿਤ ਨੂੰ ਤਿਆਗ ਦਿੱਤਾ ਤੇ ਜ਼ਹਿਰ ਨੂੰ ਖਾਣ ਲੱਗ ਪਏ। ਸਤਿਗੁਰੂ ਨੇ ਵੈਸੇ ਬਾਣੀ ਵਿੱਚ ਨਾ ਕੱਲ ਕੇ ਲੱਖਣ ਹੀ ਦੱਸੇ। ਮਹਾਰਾਜ ਕਹਿੰਦੇ ਨੇ ਕਲਯੁਗ ਜਦੋਂ ਵਾਪਰਦਾ, ਕੱਲੇ ਸਮੇਂ ਦੀ ਗੱਲ ਨਹੀਂ, ਬੰਦੇ ਦੇ ਅੰਦਰ ਦੇ ਸੁਭਾਅ ਦੀ ਗੱਲ ਹੈ। ਕਹਿੰਦੇ ਨੇ ਅਸਲ ਵਿੱਚ ਜਦੋਂ ਕੋਈ ਬੰਦਾ ਮਿੱਠੇ ਨਾਮ ਨੂੰ ਕੌੜਿਆਂ ਕਹਿੰਦਾ, ਜਿਹਦੇ ਚ ਕੁੜੱਤੇ ਨੇ ਉਹਨੂੰ ਮਿੱਠਾ ਜਾਣ ਕੇ ਖਾਂਦਾ, ਤੇ ਜਿਹੜੇ ਪਾਪ ਕਰਦੇ ਨੇ ਉਹਨਾਂ ਦੀਆਂ ਝੋਲੀਆਂ ਚੁੱਕਦਾ, ਤੇ ਜਿਹੜੇ ਬੰਦਗੀ ਕਰਦੇ ਨੇ ਦਿਨ ਰਾਤ ਉਹਨਾਂ ਦੀ ਨਿੰਦਿਆ ਕਰਦਾ, ਉਦੋਂ ਕਲਯੁਗ ਵਰਤਦਾ। ਮਿੱਠੇ ਕੋ ਕੌੜਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ, ਕੱਲ ਮੈਂ ਠੀਠਾ ਮਾਲਕ ਐਸੇ ਕਾਹੇ ਭੂਲ ਪਰੇ, ਅਸੀਂ ਭੁੱਲ ਗਏ ਹਾਂ ਅੰਮ੍ਰਿਤ ਸੀ ਅੰਮ੍ਰਿਤ ਛੱਡ ਦਿੱਤਾ ਤੇ ਜ਼ਹਿਰ ਮਿੱਠੀ ਲੱਗਣ ਲੱਗ ਪਈ, ਖਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ। ਇੱਥੇ ਭਰਮ ਪੈ, ਭਰਮ ਵਿੱਚ ਲੱਗ ਕੇ ਮਾਲਕ ਮਾਇਆ ਦੇ ਮੋਹ ਵਿੱਚ ਪ੍ਰਵਿਰਤ ਹੋ ਕੇ ਬਸ ਇਸ ਭਰਮ ਚ ਹੀ ਪੈ ਗਏ। ਇਹ ਭਰਮ ਹੀ ਹੈ ਨਾ ਕਿ ਜੋ ਕੁਝ ਮੈਂ ਦੇਖਣਾ ਪਿਆ ਇਸ ਤੋਂ ਬਿਨਾਂ ਮੈਨੂੰ ਕੋਈ ਦਿਸ ਹੀ ਨਹੀਂ ਰਿਹਾ। ਸਤਿਗੁਰੂ ਨੇ ਕਿਹਾ ਕਿ ਭਰਮ ਹੈ ਹੀ ਉਹ ਕਿ ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਨ ਕੋਈ ਨਾ ਤੈਸਾ, ਮਾਇਆ ਮੋਹ ਭਰਮ ਚ ਪੈ ਗਏ। ਤੇ ਸਭ ਤੋਂ ਵੱਧ ਤੈਨੂੰ ਪਿਆਰ ਦੀ ਕਰਨ ਦੀ ਥਾਂ ਪੁੱਤਰ ਨਾਲ ਪਿਆਰ ਪੈ ਗਿਆ, ਇਸਤਰੀ ਨਾਲ ਪਿਆਰ ਪੈ ਗਿਆ, ਪਰਿਵਾਰ ਨਾਲ ਪਿਆਰ ਪੈ ਗਿਆ। ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਤੈਨੂੰ ਪਿਆਰ ਕਰਨ ਦੀ ਥਾਂ। ਪਰ ਇਹ ਵੀ ਸੱਚਾਈ ਹੈ, ਦੁਨੀਆਂ ਦੀ ਪ੍ਰੀਤ ਵਾਜਿਆਂ ਤੋਂ ਸ਼ੁਰੂ ਹੁੰਦੀ ਏ ਤੇ ਐਂਡੇ ਦਾ ਵੈਣਾ ਤੇ ਮੁੱਕਦਾ। ਦੁਨੀਆਂ ਦੀ ਪ੍ਰੀਤ ਜਿੱਦਣ ਵੀ ਖਤਮ ਹੁੰਦੀ ਏ ਦੁਖਾਂਤ ਤੇ ਮੁੱਕਦੀ ਏ, ਰੱਬ ਦੀ ਪ੍ਰੀਤ ਰੋਣ ਤੋਂ ਸ਼ੁਰੂ ਹੁੰਦੀ ਏ ਤੇ ਮਿਲਾਪ ਵਿੱਚ ਮੁੱਕਦੀ ਏ। ਫਿਰ ਮੈਂ ਸ਼ਬਦ ਦੁਹਰਾ ਦੇਵਾਂ, ਸੰਸਾਰ ਦੀ ਪ੍ਰੀਤ ਹਾਸਿਆਂ ਤੋਂ ਸ਼ੁਰੂ ਹੁੰਦੀ ਏ, ਬੱਚਾ ਜਨਮ ਲੈਂਦਾ ਵਧਾਈਆਂ ਤੋਂ ਸ਼ੁਰੂ ਹੁੰਦੀ ਏ, ਮੇਰਾ ਬੱਚਾ ਮੇਰੀ ਬੇਟੀ ਮੇਰਾ ਪਰਿਵਾਰ ਪਰ ਯਾਦ ਰੱਖੋ ਦੁਨੀਆਂ ਦੀ ਪ੍ਰੀਤ ਨੇ ਜਿੱਦਣ ਟੁੱਟਣਾ ਇਹਨੇ ਤੋੜ ਨਹੀਂ ਨਿਭਣਾ, ਇਹਨੇ ਰੋਣੇ ਨੂੰ ਜਨਮ ਦੇਣਾ। ਹਰ ਜਿਸ ਬੰਦੇ ਦੀ ਵਧਾਈ ਮਿਲੀ ਏ ਉਹਦੇ ਅਫਸੋਸ ਤੇ ਰੋਕ ਆਉਣਗੇ, ਪਰ ਰੱਬ ਦੀ ਪ੍ਰੀਤ ਵਿਛੋੜੇ ਦੇ ਬਿਰਹਾ ਤੋਂ ਸ਼ੁਰੂ ਹੁੰਦੀ ਏ ਤੇ ਮਿਲਾਪ ਵਿੱਚ ਆ ਕੇ ਆਦਮੀ ਸੰਪੰਨ ਹੋ ਜਾਂਦਾ ਹੈ। ਮਾਲਕ ਅਸੀਂ ਦੁਨੀਆਂ ਨੂੰ ਪ੍ਰੀਤ ਕਰ ਬੈਠੇ, ਝੂਠੀ ਪ੍ਰੀਤ ਵਿੱਚ ਪੈ ਗਏ, ਤੇ ਪਿਆਰਿਓ ਜਿੰਨਾ ਅੰਦਰ ਕਹਿੰਦਾ ਮੇਰਾ ਪੁੱਤਰ, ਕਿਤੇ ਇੰਨੇ ਮਾਣ ਨਾਲ ਮੇਰਾ ਗੁਰੂ ਕਿਉਂ ਨਾ ਕਹਿ ਲਏ। ਸ਼ਬਦ ਤਾਂ ਉਹੀ ਨੇ ਨਾ, ਮੇਰਾ ਪਰਿਵਾਰ ਤੇ ਇਹ ਮੇਰਾ ਕਰਤਾਰ ਕਿਉਂ ਨਾ ਕਹਿ ਲਵੇ। ਸਤਿਗੁਰੂ ਕਹਿੰਦੇ ਨੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਸੰਸਾਰ ਵਿੱਚ ਪ੍ਰਵਿਰਤ ਖਾਂ। ਪਰ ਗੁਰੂ ਰਾਮਦਾਸ ਜੀ ਇੱਕ ਤੇਰੇ ਘਰ ਦਾ ਰਸਤਾ ਦੇਖੇ, ਸੁਣਿਆ ਹੈ, ਪਹਿਲਾਂ ਸੁਣਿਆ ਫਿਰ ਆਏ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਸਭ ਤੋਂ ਉੱਤਮ ਪੰਥ ਗੁਰੂ ਕੀ ਸੰਗਤ ਹੈ। ਪੰਥ ਦਾ ਅਰਥ ਆਪ ਸਾਰੇ ਜਾਣਦੇ ਹੋ, ਰਸਤਾ ਹੈ। ਗੁਰਮਤ ਵਿੱਚ ਸਤ ਸੰਗਤ ਤੋਂ ਵੱਡਾ ਕਰਮ ਕੋਈ ਨਹੀਂ। ਜਿੰਨੇ ਵੀ ਧਰਮ ਦੇ ਕਰਮ ਨੇ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਭਾਵੇਂ ਕੋ ਦਾਨ ਪੁੰਨ ਬਾਹਰਮੁਖੀ ਕਰੇ, ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੀ ਕੀਰਤੀ ਤੇ ਸਾਧ ਸੰਗਤ ਤੋਂ ਵੱਡਾ ਕੋਈ ਕਰਮ ਨਹੀਂ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹੀ ਮਿਲੰਤ, ਉਸ ਸੰਗਤ ਵਿੱਚ ਮਿਲ ਕੇ ਜਮ ਤਰਾਸ ਮਿਟਾਈ, ਜਮਾਂ ਦਾ ਭੈ ਖਤਮ ਹੋ ਗਿਆ। ਦੇਖੋ ਚਾਰ ਤੁਕਾਂ ਦਾ ਇਹ ਸਵਈਆ ਹੈ, ਚੇਤੇ ਸਭ ਨੂੰ ਹੈ, ਪਰ ਕਈ ਵਾਰੀ ਸ਼ਬਦ ਚੇਤੇ ਰਹਿ ਜਾਂਦਾ ਤੇ ਅਨੁਭਵ ਵਿੱਚੋਂ ਗਵਾ ਜਾਂਦਾ ਹੈ। ਸ਼ਬਦ ਅੱਖਰ ਚੇਤੇ ਰਹਿੰਦੇ ਨੇ, ਬੋਧਕ ਤਲ ਤੇ ਰਿਪੀਟ ਕੀਤੇ ਜਾ ਰਹੇ ਨੇ, ਪਰ ਉਹਨੂੰ ਗਹਿਰਾਈ ਨਾਲ ਉਹਨੂੰ ਮਹਿਸੂਸ ਕਰਨਾ। ਪਰ ਮਹਾਰਾਜ ਕਹਿੰਦੇ ਨੇ ਇੱਕ ਸਵਈਆ ਹੀ ਅਰਦਾਸ ਦਾ ਕਿਤੇ ਮਹਿਸੂਸ ਕਰ ਕਿ ਮੈਂ ਔਗਣਾ ਨਾਲ ਭਰਿਆ, ਤੂੰ ਬੇਨਤੀ ਕਰ। ਸਤਿਗੁਰੂ ਕਹਿੰਦੇ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ, ਇੱਕ ਬੇਨਤੀ ਸਿਰਫ ਕਿ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕੁਛ ਨਹੀਂ ਆਪਣੀ ਸ਼ਰਨ ਵਿੱਚ ਰੱਖ ਲੈ, ਆਪਣੇ ਚਰਨਾਂ ਵਿੱਚ ਟਿਕਾਣਾ ਦੇ ਦੇ। ਧੰਨ ਗੁਰੂ ਰਾਮਦਾਸ, ਸਿਰਫ ਇੱਕੋ ਬੇਨਤੀ ਕਿ ਸਾਨੂੰ ਆਪਣਾ ਬਣਾ ਲੈ। ਮੈਂ ਇੱਥੇ ਥੋੜੀ ਜਿਹੀ ਬੇਨਤੀ ਕਰਕੇ ਸੰਪੰਨਤਾ ਕਰਾਂਗਾ। ਦੇਖੋ ਸਰੀਰ ਉਹੀ ਰਹਿੰਦਾ, ਅੱਜ ਵੀ ਧੰਨ ਗੁਰੂ ਰਾਮਦਾਸ ਦੇ ਦਰਬਾਰ ਦੀ ਉਪਮਾ ਕਹਿਣ ਤੋਂ ਬਾਹਰ ਹੈ, ਪਰ ਅਸੀਂ ਇਤਿਹਾਸ ਨੂੰ ਸਿਰਫ ਤਰੀਕਾਂ ਵਿੱਚ ਬੰਨੀ ਬੈਠੇ ਹਾਂ ਵੀ ਇਸ ਤਰੀਕ ਤੱਕ ਹੀ ਕਿਰਪਾ ਹੋਈ, ਉਦੋਂ ਬਾਅਦ ਕਿਰਪਾ ਬੰਦ ਹੋ ਗਈ। ਇਸ ਤਰ੍ਹਾਂ ਹੀ ਹੈ ਨਾ ਕਿ ਮੰਨ ਲਓ ਜੇ ਸਰੋਵਰ ਦੇ ਇਸ਼ਨਾਨ ਦੀ ਗੱਲ ਚੱਲੇ, ਚੱਲਦੀ ਹੈ। ਹੁਣ ਕਈ ਸੱਜਣ ਤਾਂ ਆਪਣੇ ਢੰਗ ਨਾਲ ਅਰਥ ਕਰਨ ਲੱਗ ਪਏ, ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਥਾਂ ਅੰਮ੍ਰਿਤਸਰ ਹੋਰ ਢੰਗ ਨਾਲ ਕਰਨ ਲੱਗ ਪਏ। ਤਵਾਰੀਖ ਨੂੰ ਪੜ੍ਹ ਕੇ ਦੇਖੋ, ਮੈਂ ਉਸ ਦਿਨ ਅਰਜ਼ ਕੀਤੀ ਸੀ ਇਹਨੂੰ ਉਹ ਤੀਰਥ ਨਾ ਸਮਝੋ ਜਿਹਦੀ ਤੀਰਥਾਂ ਦਾ ਪਖੰਡ ਪ੍ਰਪੰਚ ਦੀ ਗੱਲ ਕੀਤੀ ਗਈ, ਉਸ ਨੀਰ ਦੇ ਉੱਪਰ ਸਦੀਆਂ ਤੋਂ ਗੁਰੂ ਸਾਹਿਬ ਦੀ ਬਾਣੀ ਗਾਇਨ ਹੁੰਦੀ ਪਈ, ਬਾਣੀ ਪੜ੍ਹੀ ਜਾਂਦੀ ਹੈ। ਧੰਨ ਗੁਰੂ ਰਾਮਦਾਸ ਦੇ ਚਰਨਾਂ ਜਦੋਂ ਕੋਈ ਜਾਂਦਾ ਤੇ ਕੱਡੀ ਵੱਡੀ ਉਹਨੂੰ ਬਖਸ਼ਿਸ਼ ਮਿਲਦੀ। ਮੈਂ ਕੁਝ ਜ਼ਿਆਦਾ ਨਹੀਂ, ਅਨੇਕਾਂ ਸੱਜਣ ਐਸੇ ਮਿਲਣਗੇ ਕਿ ਜਿਨ੍ਹਾਂ ਨੂੰ ਅੱਜ ਵੀ ਉਸ ਦਰ ਤੋਂ ਬਖਸ਼ਾਂ ਮਿਲਦੀਆਂ ਨੇ। ਇੱਕ ਥਾਂ ਐਸੀ ਹੈ ਜਿੱਥੇ ਝੋਕੇ ਬੰਦਾ ਕਹਿੰਦਾ ਗੁਰੂ ਰਾਮਦਾਸ ਆਪਣੀ ਸ਼ਰਨ ਚ ਰੱਖ, ਫਿਰ ਉਹਦੀ ਸ਼ਰਨ ਕਿੰਨੀ ਕੁ ਵੱਡੀ ਅੰਦਰੋਂ ਤਬਦੀਲੀ ਕਰਦੀ ਹੈ। ਸਰੀਰ ਉਹੀ ਰਹਿੰਦਾ ਹੈ, ਪਰ ਪਿਆਰਿਓ ਅੰਦਰੋਂ ਸਾਰਾ ਸਿਸਟਮ ਗੁਰੂ ਚੇਂਜ ਕਰ ਦਿੰਦਾ ਹੈ। ਆਹ ਹੀ ਸਤਿਗੁਰੂ ਕਰਦੇ ਨੇ। ਜਦੋਂ ਕੋਈ ਆਦਮੀ ਬਿਮਾਰ ਹੋਵੇ ਡਾਕਟਰ ਕੋਲ ਜਾਓ, ਉਹ ਕਈ ਵਾਰੀ ਕਹਿੰਦਾ ਹੈ ਕਿ ਬਾਹਰ ਦਾ ਢਾਂਚਾ ਤਾਂ ਠੀਕ ਹੈ, ਅੰਦਰੋਂ ਆਹ ਬਿਮਾਰੀ ਏ, ਜੇ ਉਹ ਕਿਤੇ ਠੀਕ ਹੋ ਗਈ ਬਸ ਗੱਲ ਬਣ ਗਈ। ਜਿਵੇਂ ਬਾਹਰ ਦਾ ਢਾਂਚਾ ਉਹੀ ਰਹਿੰਦਾ ਹੈ, ਅੰਦਰ ਦੀ ਬਿਮਾਰੀ ਨੂੰ ਠੀਕ ਕੀਤਾ ਜਾਂਦਾ ਹੈ। ਗੁਰੂ ਕੋਲ ਜਦੋਂ ਬੰਦਾ ਜਾਂਦਾ, ਸਰੀਰ ਤਾਂ ਪੰਜਾਂ ਤੱਤਾਂ ਦਾ ਰਹਿੰਦਾ, ਪਰ ਸੱਚ ਇਵੇਂ ਗੁਰੂ ਅੰਦਰ ਦੀਆਂ ਬਿਰਤੀਆਂ ਬਦਲ ਕੇ ਰੱਖ ਦਿੰਦਾ। ਇਸੇ ਨੂੰ ਧਿਆਨ ਦਿਆ ਜਿਵੇਂ ਇੱਕ ਸਵਈਆ ਕਹਿ ਕੇ, ਇਸ ਸਵਈਏ ਵਿੱਚ ਕਿਹਾ ਕਿ ਅਸੀਂ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਖਾਧਾ, ਅਸੀਂ ਤੇਰੇ ਦਰਦ ਦੀ ਸ਼ਰਨ ਛੱਡ ਕੇ ਪਰਿਵਾਰ ਦੀ ਸ਼ਰਨ ਪ੍ਰੀਤ ਪਾਲਦੇ ਰਹੇ, ਪਰ ਧੰਨ ਗੁਰੂ ਰਾਮਦਾਸ ਜਦੋਂ ਤੇਰੇ ਉੱਤਮ ਪੰਥ ਸੰਗਤ ਵਿੱਚ ਗਏ ਤੇ ਇੱਕ ਬੜੀ ਵੱਡੀ ਤਬਦੀਲੀ ਆਈ। ਉਹ ਤਬਦੀਲੀ ਕੀ ਆਈ ਸੀ? ਕੱਚ, ਤੁਹਾਨੂੰ ਸੋਈਆ ਸਭ ਨੂੰ ਚੇਤੇ ਹੈ, ਕੱਚ ਜਦੋਂ ਤੁਸੀਂ ਆਪਣੀ ਕਿਰਪਾ ਕੀਤੀ ਕੱਚ ਨੂੰ ਸੋਨੇ ਵਿੱਚ ਤਬਦੀਲ ਕਰ ਦਿੱਤਾ। ਹੈ ਅੰਦਰ ਜ਼ਹਿਰ, ਜਦੋਂ ਤੇਰੀ ਸ਼ਰਨ ਗਏ ਜ਼ਹਿਰ ਵੀ ਅੰਮ੍ਰਿਤ ਬਣ ਗਏ। ਰੁਲਦੇ ਸਾਂ ਪੱਥਰ, ਜਦੋਂ ਤੇਰੀ ਸ਼ਰਨ ਚ ਗਏ ਤੂੰ ਕੀਮਤੀ ਮੋਤੀ ਬਣਾ ਦਿੱਤਾ। ਮਾਲਕ ਸੜੇ ਸੀ ਲੋਹੇ, ਜਦੋਂ ਤੇਰੀ ਸ਼ਰਨ ਵਿੱਚ ਗਏ ਤੂੰ ਲੋਹੇ ਨੂੰ ਲਾਲ ਬਣਾ ਦਿੱਤਾ। ਹੈ ਸੀ ਬਿਰਤੀ ਪਸ਼ੂਆਂ ਵਾਲੀ, ਜਦੋਂ ਤੇਰੇ ਚਰਨਾਂ ਵਿੱਚ ਗਏ ਤੂੰ ਪਸ਼ੂ ਬਿਰਤੀਆਂ ਨੂੰ ਸੰਤ ਬਣਾ ਦਿੱਤਾ। ਹੁਣ ਇੱਕ ਤਬਦੀਲੀ ਹੈ, ਗੁਰੂ ਅੰਦਰੋਂ ਤਬਦੀਲ ਕਰਦੇ ਨੇ। ਅਸੀਂ ਪੜ੍ਹਦੇ ਹਾਂ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਦਰ ਧਾਰੈ, ਪਾਹਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰ, ਕਾਠੋ ਸ੍ਰੀਖਣ ਸਤਿਗੁਰ ਕੀਓ, ਦੁੱਖ ਦੁੱਖ ਦਰਿਦਰ ਤਿੰਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭੈ। ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰਨ। ਸਿਰਫ ਇੱਕੋ ਹੀ ਬੇਨਤੀ, ਮੈਂ ਤਾਂ ਆਪਣੀ ਵੇਦਨਾ ਲਈ ਇਹ ਅਰਥ ਕੀਤੇ ਨੇ ਕਿ ਸਤਿਗੁਰੂ ਗੁਰੂ ਰਾਮਦਾਸ, ਬਾਕੀ ਨੂੰ ਤੇ ਕਿਸੇ ਗੁਣ ਦਾ ਦਾਵਾ ਹੋਵੇਗਾ, ਕਿਸੇ ਨੂੰ ਆਪਣੇ ਕਰਮਾਂ ਦਾ ਦਾਵਾ ਹੋਵੇਗਾ, ਸਾਡਾ ਤੇ ਇੱਕੋ ਹੀ ਦਾਵਾ ਹੈ ਕਿ ਸਾਡੇ ਤੋਂ ਵੱਧ ਔਗਣਾ ਵਾਲਾ ਕੋਈ ਨਹੀਂ। ਸਿਰਫ ਇਹ ਹੀ ਦਾਵਾ ਲਈ ਬੈਠੇ ਹਾਂ ਆਪ ਸਮੂਹ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ, ਕਿਉਂਕਿ ਕਾਫੀ ਸਮਾਂ ਪਹਿਲਾਂ 10 ਸਾਲ ਤੋਂ ਵੱਧ ਹੀ ਮੇਰਾ ਖਿਆਲ ਹੈ ਸ਼ਾਇਦ ਵਕਤ ਹੋ ਗਿਆ।
1: You're listening to KRPI 1550 Radio, Ferndale, Washington.
2: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਇਹ ਤੁਰ ਕੀ ਬਾਣੀ, ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ, ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ। ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ, ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ। ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ। ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਦੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਉ ਹੁਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤਮੀਤ ਨ ਭਾਈ
1: ਮਨ ਉਹਾਂ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਇਹ ਮਾਰਗ ਕੇ ਗਨ ਜਾਹੇ ਨ ਪੋਸਾ
1: ਹਰ ਕਾ ਨਾਮ ਹਾਂ ਸੰਗ ਤੋਸਾ
0: ਜੇ ਪੈਂਡੇ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਪੰਥ ਤੇਰਾ ਕੋ ਨਾ ਸੰਜਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਪਵਿੱਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਦ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਨਾਨਕ ਜਨ ਸੰਗ ਕੇ ਤੇ ਤਰੇ
0: ਪਾਰ ਜਾ ਤੇ ਹੋ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਦਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਹਰ ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਮਹੀ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਕੋਈ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰ ਕਛ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੁ ਨ ਬਿਖਿਆ ਤਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗਾਇਨੇ ਸਿਜੈ
0: ਸੂਤ ਸੁਨਾਹੀ ਊਪ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰਿ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟਿਆ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤੇ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਵੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਣ ਮੋਲ ਤੇ ਕਵਣ ਦਸਤਾਨੀ
0: ਜੇ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋ ਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਗ ਸੈਨ
1: ਮੁਖੇ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਪੂਜੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਘ ਹੱਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੇ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ।

0: ਟਹਿਲ ਪਾਵੈ ਦਰਦ ਹਮਾਨ
1: ਸਭ ਸਾਰਾ ਮੁਕਦਾ ਜਾਨ
0: ਸਦਾ ਸਦਾ ਇਹ ਭੁੱਲਣ ਹਾਰ
1: ਨਾਨਕ ਰਾਖਣ ਹਾਰੇ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਹੈ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਕਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੁ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕੈ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੁਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਧਰੋਹ
0: ਕਿਆ ਹੂੰ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਵੋ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਮ ਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਹਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੁਮਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਬਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾ ਕਰੇ
0: ਜਿਸ ਠਾਕੁਰ ਸਿਓ ਨਾ ਹੀ ਚਾਰਾ
1: ਠਾਕੁਰ ਕੀਜੈ ਸਦ ਨਮਸਕਾਰ
0: ਜਾਂਤੇ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੋ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੈ
1: ਬੋਰਸ ਕਾ ਵਿਸਵਾਸ ਨਾ ਹੋਵੇ
0: ਜਿਸ ਕੀ ਬਸਤ ਸਾਗਰ ਰੱਖੈ
1: ਰੋਕੀ ਆਗਿਆ ਮਾਨੈ ਮੱਥ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟਰੇ ਉਤੈ ਅੰਦੈ ਆਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪ ਸੇ ਉਪਰ ਕਰਤ ਗੁਮਾਨ
0: ਅਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹਿ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹਿ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਹੀ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜ ਅੰਧ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿਤੇ ਅਵਰ ਕਛ ਅਵਰ ਕਮਾਵਤ
1: ਮਨ ਹੀ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਕ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਇਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪੁਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਭਾਵ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ ਨਾਨਕ ਹਰੀ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅੰਮੇਵ
1: ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ
0: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
1: ਜਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
1: ਜਿਸ ਕੋ ਸਿਮਰਤ ਪਰਮਗਤ ਪਾਵੈ
0: ਜੇ ਪ੍ਰਸਾਦ ਬਸੈ ਸੁਖ ਮੰਦਰ
1: ਜਿਸੈ ਧਿਆਇ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪਹਿਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਇਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
1: ਜਿਸੈ ਤਿਆਗਤ ਅਵਰ ਲੁਭਾਵੈ
0: ਜੇ ਪ੍ਰਸਾਦ ਸੁਖ ਸੇਜ ਸੋਈ ਜੈ
1: ਮਨ ਆਠ ਪਹਿਰ ਤਾਕਾ ਜਸ ਕਵੀ ਜੈ
0: ਜੇ ਪ੍ਰਸਾਦ ਤੁਸ ਸਭ ਕੋ ਮਾਨੈ
1: ਮੁਕਤਾ ਕੋ ਜਸ ਰਸਨ ਬਖਾਨੈ
0: ਜੇ ਪ੍ਰਸਾਦ ਤੇ ਰਹਿਤਾ ਧਰਮ
1: ਮਨਸਦਾ ਧਿਆਏ ਕੇਵਲ ਪਾਰ ਬ੍ਰਹਮ
0: ਰੱਬ ਦੀ ਜਪਤ ਦਰਗਾਹ ਮਾਨ ਪਾਵਹਿ
1: ਨਾਨਕ ਪਤ ਸੇ ਤੀ ਕਰ ਜਾਵੈ
0: ਜੇ ਪ੍ਰਸਾਦ ਅਰੋ ਕੰਚਨ ਦੇਹੀ
1: ਨਿਬਲਾ ਬੁੱਤ ਸਰਾਮ ਸਨੇਹੀ
0: ਜੇ ਪ੍ਰਸਾਦ ਤੇਰਾ ਹੋਲਾ ਰਹਿਤ
1: ਮਨ ਸੁਖ ਪਾਵੈ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਰ ਨਿਪਰ ਠਾਕੁਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇਹੇ
1: ਨਾਨਕ ਤਾਕੀ ਭਗਤ ਕਰੇ
0: ਜੇ ਪ੍ਰਸਾਦ ਅਭੂਖਨ ਪਹਿਰੀਜੈ
1: ਮਨ ਤਿਸ ਸਿਮਰਤ ਕਿਉ ਆਲਸ ਕੀਜੈ
0: ਜੇ ਪ੍ਰਸਾਦ ਅਸਵਰ ਸਵਾਰੀ
1: ਮਨ ਤਿਸ ਪ੍ਰਭੋ ਕਭੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਖ ਧਨਾ
1: ਰਾਗ ਪ੍ਰੇ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬਣਤ ਬਣਾਈ
1: ਉਠਤ ਬੈਠ ਸਤ ਸਹਿ ਧਿਆਈ
0: ਕਿਸੇ ਧਿਆਏ ਜੋ ਏਕ ਲਖੈ
1: ਨਿਹਾਂ ਉਹਾਂ ਨਾਨਕ ਤੇਰੀ ਰੱਖੈ
0: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
1: ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
1: ਜਿਸ ਪ੍ਰਭ ਕੋ ਸਾਸ ਸਾਸ ਤਾਰੀ
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ
1: ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਤੀ ਜਾਤ
1: ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਤ ਰਹੈ
1: ਗੁਰ ਪ੍ਰਸਾਦ ਨਾਨਕ ਜਸ ਕਹੈ
0: ਜੇ ਪ੍ਰਸਾਦ ਸੁਨਹਿ ਕਰਨ ਨਾਦ
1: ਜੇ ਪ੍ਰਸਾਦ ਪੇਖੈ ਵਿਸਮਾਦ
0: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਹਿਜੇ ਵਸਨਾ
0: ਜੇ ਪ੍ਰਸਾਦ ਹਸ ਕਰ ਚਲਹਿ
1: ਜੇ ਪ੍ਰਸਾਦ ਸੰਪੂਰਨ ਫਲੈ
0: ਜੇ ਪ੍ਰਸਾਦ ਪਰਮ ਗਤ ਪਾਵਹਿ
1: ਜੇ ਪ੍ਰਸਾਦ ਸੁਖ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਬਰਕਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਜਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਜੇ ਮਨ ਮੂੜ ਤੂੰ ਤਾਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ
1: ਜਿਸੈ ਜਾਨ ਮਨ ਸਦਾ ਹਜੂਰੇ
0: ਜੇ ਪ੍ਰਸਾਦ ਤੂੰ ਪਾਵਹਿ ਸਾਚ
1: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
0: ਜੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਉ
1: ਆਪ ਗਵਾਏ ਸੋ ਹਰ ਗੁਣ ਗਾਉ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭ ਦਇਆ ਤੇ ਕਮਲ ਵਿਗਾਸ
0: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
1: ਪ੍ਰਭ ਦਇਆ ਤੇ ਮਤੂਤਨ ਹੋਏ
0: ਸਰਵ ਨਿਧਾਨ ਪ੍ਰਭ ਤੇਰੀ ਮਾਇਆ
1: ਆਪੋ ਕਛੁ ਨ ਕਿਨਹੂ ਲਿਆ
0: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
1: ਨਾਨਕ ਇਨਕੈ ਕਛੁ ਨ ਹਾਥ ਸਲੋਕ
0: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
1: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
0: ਸਾਧ ਕਾ ਸੰਗ ਮੁਖ ਉਜਲ ਹੋਤ
1: ਸਾਧ ਸੰਗ ਮਲ ਸਗਲੀ ਖੋਤ
0: ਸਾਧ ਕਾ ਸੰਗ ਮਿਟੈ ਅਭਿਮਾਨ
1: ਸਾਧ ਕਾ ਸੰਗ ਪ੍ਰਗਟੈ ਸੁਗਿਆਨ
0: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
1: ਸਾਧ ਸੰਗ ਸਭ ਹੋਤ ਨਵੇਰਾ
0: ਸਾਧ ਕਾ ਸੰਗ ਪਾਏ ਨਾਮ ਰਤਨ
1: ਸਾਧ ਕਾ ਸੰਗ ਏਕੋ ਉਪਰ ਜਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
1: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
0: ਸਾਧ ਕਾ ਸੰਗ ਅਗੋਚਰ ਮਿਲੈ
1: ਸਾਧ ਕਾ ਸੰਗ ਸਦਾ ਪ੍ਰਫੁੱਲੈ
0: ਸਾਧ ਕਾ ਸੰਗ ਆਵਹਿ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕਾ ਸੰਗ ਮਨੋਹਰ ਬੈਨ
0: ਸਾਧ ਕਾ ਸੰਗ ਨ ਕਥੂੰ ਭਾਵੈ
1: ਸਾਧ ਸੰਗ ਅਸਤਿਤ ਮਨ ਪਾਵੈ
0: ਸਾਧ ਕੈ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ
1: ਸਾਧੂ ਕੈ ਸੰਗ ਮਹਾਪੁਨੀਤ
0: ਸਾਧ ਸੰਗ ਕਿਸੋ ਨੀ ਬੈਰ
1: ਸਾਧ ਕੈ ਸੰਗ ਨਾ ਵੀਗਾ ਪੈਰ
0: ਸਾਧ ਕੈ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੈ ਪਰਮਾਨੰਦਾ
0: ਸਾਧ ਕੈ ਸੰਗ ਨਾਹੀ ਹਉ ਤਾਪ
1: ਸਾਧ ਕੈ ਸੰਗ ਤੇ ਜੈਸਾ ਵਿਆਪ
0: ਆਪੇ ਜਾਣੈ ਸਾਧ ਪੜਾਈ
1: ਨਾਨਕ ਸਾਧ ਪ੍ਰਭੂ ਬਣਾਈ
0: ਸਾਧ ਕੈ ਸੰਗ ਨਾ ਪ੍ਰਭੂ ਭਾਵੈ
1: ਸਾਧ ਕੈ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸ ਅਗੋਚਰ ਲਹੈ
1: ਸਾਧੂ ਕੈ ਸੰਗ ਅਜਰ ਸਹੈ
0: ਸਾਧ ਕੈ ਸੰਗ ਬਸੈ ਥਾਨ ਉੱਚੈ
1: ਸਾਧੂ ਕੈ ਸੰਗ ਮਹਿਲ ਪਹੁੰਚੈ
0: ਸਾਧ ਕੈ ਸੰਗ ਦ੍ਰਿੜੈ ਸਭ ਧਰਮ
1: ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੈ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੈ ਕੁਰਬਾਨ
0: ਸਾਧ ਕੈ ਸੰਗ ਸਭ ਕੁਲ ਉਧਾਰ ਹੈ
1: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰ ਹੈ
0: ਸਾਧੂ ਕੈ ਸੰਗ ਸੋ ਧਨ ਪਾਵੈ
1: ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੈ ਸੰਗ ਸੋ ਬਾਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੈ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੈ ਸੰਗ ਸਗਲ ਜਨਮ
0: ਸਾਧ ਕੈ ਸੰਗ ਨਹੀਂ ਕਸ਼ਕਾਲ
1: ਦਰਸ਼ਨ ਭੇਟਤ ਹੋ ਤਨਹਾਲ
0: ਸਾਧ ਕੈ ਸੰਗ ਕੁਲੂਕਤ ਹਰੈ
1: ਸਾਧ ਕੈ ਸੰਗ ਨਰਕ ਪਰ ਹਰੈ
0: ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ
1: ਸਾਧ ਸੰਗ ਬਿਸ਼ਰਤ ਹਰ ਮੇਲਾ
0: ਜੋ ਇੱਛਾ ਸੋ ਹੀ ਫਲ ਪਾਵੈ
1: ਸਾਧ ਕੈ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਤ ਬਸੈ
1: ਨਾਨਕ ਕੁਦਰੈ ਸਾਧ ਸੁਣ ਰਸੈ
0: ਸਾਧ ਕੈ ਸੰਗ ਸੁਣੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਉ
0: ਸਾਧ ਕੈ ਸੰਗ ਨ ਮਨ ਤੇ ਬਿਸਰੈ
1: ਸਾਧ ਸੰਗ ਸਰ ਪਰ ਨਿਸਤਰੈ
0: ਸਾਧ ਕੈ ਸੰਗ ਲੱਗੈ ਪ੍ਰਭ ਮੀਠਾ
1: ਸਾਧੂ ਕੈ ਸੰਗ ਘੜ ਘੜ ਦੀਠਾ
0: ਸਾਧ ਸੰਗ ਭਈ ਆਗਿਆਕਾਰੀ
1: ਸਾਧ ਸੰਗਤ ਭਈ ਹਮਾਰੀ
0: ਸਾਧ ਕੈ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
1: ਜਿਤਾ ਸੁਣੈ ਤੇ ਤਾ ਬਖਿਆਨੈ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ
1: ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ
1: ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਊਚ ਤੇ ਊਚੀ
1: ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ
1: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ
1: ਕਸ ਬਿਨ ਕੋਏ
0: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
1: ਅਸ਼ਟਪਦੀ
0: ਬ੍ਰਹਮ ਗਿਆਨੀ ਸਦਾ ਨਿਰਲੇਪ
1: ਜੈਸੇ ਜਲ ਮੈਂ ਕਮਲੇ ਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ
1: ਜੈਸੇ ਸੂਰ ਸਰਵ ਕੋ ਸੋਖ
0: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ
1: ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰਜ ਏਕ
1: ਜਿਉਂ ਬਸਦਾ ਕੋ ਖੁਦੈ ਕੋ ਚੰਦਨ ਲੇਪ
0: ਬ੍ਰਹਮ ਗਿਆਨੀ ਕੈ ਇਹ ਗੁਨਾਉ
1: ਨਾਨਕ ਜਿਉਂ ਭਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
1: ਜੈਸੇ ਮੈਲ ਨਾ ਲਾਗੇ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ
1: ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ
1: ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ
0: ਬ੍ਰਹਮ ਗਿਆਨੀ ਊਚ ਤੇ ਉੱਚਾ
1: ਮਨ ਅਪਣੈ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇਜ जन भये,
2: नानक जन प्रभु आप करे।
0: ब्रह्म ज्ञानी सगल किरीना,
2: आत्म रसन ज्ञानी चीना।
0: ब्रह्म ज्ञानी की सब ऊपर माया,
2: ब्रह्म ज्ञानी ते कछ बुरा न भया।
0: ब्रह्म ज्ञानी सदा समदर्शी,
2: ब्रह्म ज्ञानी की दृष्ट अमृत बरसी।
0: ब्रह्म ज्ञानी बंधन ते मुक्ता,
2: ब्रह्म ज्ञानी की निर्मल जुगता।
0: ब्रह्म ज्ञानी का भोजन ज्ञान,
2: नानक ब्रह्म ज्ञानी का ब्रह्म ध्यान।
0: ब्रह्म ज्ञानी एक उपरयास,
2: ब्रह्म ज्ञानी का नहीं विनाश।
0: ब्रह्म ज्ञानी का गरीबी समाहा,
2: ब्रह्म ज्ञानी परोपकार उमाहा।
0: ब्रह्म ज्ञानी का नाही धंधा,
2: ब्रह्म ज्ञानी ले तावत बंदा।
0: ब्रह्म ज्ञानी का होय सुफला,
2: ब्रह्म ज्ञानी सुफल फला।
0: ब्रह्म ज्ञानी संग सगल उदार,
2: नानक ब्रह्म ज्ञानी जपे सगल संसार।
0: ब्रह्म ज्ञानी का एक रंग,
2: ब्रह्म ज्ञानी के बसे प्रभ संग।
0: ब्रह्म ज्ञानी के नाम आधार,
2: ब्रह्म ज्ञानी के नाम परवार।
0: ब्रह्म ज्ञानी सदा सद जागत,
2: ब्रह्म ज्ञानी अंगद त्यागत।
0: ब्रह्म ज्ञानी के मन परमानंद,
2: ब्रह्म ज्ञानी के कर सदा आनंद।
0: ब्रह्म ज्ञानी सुख सहज निवास,
2: नानक ब्रह्म ज्ञानी का नहीं विनाश।
0: ब्रह्म ज्ञानी ब्रह्म का पिता,
2: ब्रह्म ज्ञानी एक संहिता।
0: ब्रह्म ज्ञानी का होय अचिंत,
2: ब्रह्म ज्ञानी का निर्मल मंत्र।
0: ब्रह्म ज्ञानी जिस करे प्रभ आप,
2: ब्रह्म ज्ञानी का बड़ प्रताप।
0: ब्रह्म ज्ञानी का दर्श बड़ भागी पाई है,
2: ब्रह्म ज्ञानी को बल बल जाइए।
0: ब्रह्म ज्ञानी को

0: ਨਿਰੰਕਾਰ
1: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ
0: ਨਾਨਕ ਬ੍ਰਹਮ ਗਿਆਨੀ ਸਰਬ ਕਾ ਤਹੀ ਸਲੋਕ
1: ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਵੇਖੈ ਭਗਵਾਨ ਨਿਮਕ ਨਿਮਕ
0: ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ
0: ਮਨ ਮੈਂ ਪ੍ਰੀਤ ਨਰੰਜਨ ਦਰਸ
1: ਕਰਤ੍ਰਿਆ ਰੂਪ ਨਾ ਵੇਖੈ ਨੇਤਰ
0: ਸਾਧਕ ਟਹਿਲ ਸੰਤ ਸੰਗ ਹੇਤ
1: ਕਰਨਨ ਸੁਣੈ ਕਾਹੂ ਕੇ ਨਿੰਦਾ
0: ਸਭ ਤੇ ਜਾਣੈ ਆਪਸ ਕੋ ਮੰਦਾ
1: ਔਰ ਪ੍ਰਸਾਦ ਵਿਖਿਆ ਪਰ ਹਰ ਹੈ
0: ਮਨ ਕੀ ਵਾਸਨਾ ਮਨ ਤੇ ਟਰੈ
1: ਇੰਦਰੀ ਜਤ ਪੰਚ ਦੋਖ ਤੇ ਰਹਿਤ
0: ਨਾਨਕ ਕੋਟ ਮਦੇ ਕੋ ਐਸਾ ਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
0: ਵਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੈ ਨੇ ਕਰਮ
0: ਇਸ ਵੈਸਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬੰਛੈ
0: ਕੇਵਲ ਭਗਤ ਕੀਰਤਨ ਸੰਗ ਰਚੈ
1: ਮਨ ਤਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੈ ਅਬਰਾਹ ਨਾਮ ਜਪਾਵੈ
0: ਨਾਨਕ ਹੋ ਵੈਸਨੋ ਪਰਮ ਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ
0: ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾਂ ਮਲ ਖੋਵੈ
0: ਇਸ ਭਗਵਤੀ ਕੀ ਮਤ ਉਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤ ਨੀਤ
0: ਮਨ ਤਨ ਅਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਸੋ ਪੰਡਿਤ ਜੋ ਮਨ ਪ੍ਰਬੋਧ ਹੈ
0: ਰਾਮ ਨਾਮ ਆਤਮ ਮੈਂ ਸੁਧੈ
1: ਰਾਮ ਨਾਮ ਸਾਰ ਰਸ ਪੀਵੈ
0: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਵਸਾਵੈ
0: ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਨ ਸਿਮਰਤ ਬੂਝੈ ਮੂਲ
0: ਸੁਖ ਮੈਂ ਜਾਣੈ ਅਸਤੂਰ
1: ਜੋ ਵਰਨਾ ਕੋ ਦੇ ਉਪਦੇਸ਼
0: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ
0: ਜੋ ਵਰਨਾ ਮੈਂ ਜਪੈ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਤ ਹੋਏ
0: ਸਾ ਸੰਗ ਪਾਵੈ ਜਨ ਕੋਇ
1: ਕਰ ਕਿਰਪਾ ਅੰਤਰ ਉਰ ਧਾਰੈ
0: ਬਸ ਪ੍ਰੇਤ ਮੁਗਤ ਪਾਤਰ ਕੋ ਉਤਾਰੈ
1: ਸਰਬ ਰੋਗ ਕਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
0: ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਦਰੀ ਆਇਆ
0: ਦਾਸ ਸੰਤਨ ਪਾਏ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰ ਕਾ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ
0: ਜਿਸ ਦਾਸ ਕੋ ਸਭ ਸੋ ਜੀ ਪਰੈ
1: ਸਗਲ ਸੰਗ ਆਤਮ ਉਦਾਸ
0: ਅਸੀਂ ਜੁਗਤ ਨਾਨਕ ਰਾਮ ਦਾਸ
1: ਸਭ ਕੀ ਆਗਿਆ ਆਤਮ ਹਿਤਾਵੈ
0: ਜੀਵਨ ਮੁਕਤ ਸੋ ਕਹਾਵੈ
1: ਐਸਾ ਹਰਕ ਤੈਸਾ ਉਸ ਸੋਗ
0: ਸਦਾ ਅਨੰਤ ਨਹੀਂ ਵਿਯੋਗ
1: ਐਸਾ ਸਵਰਨ ਤੈਸੀ ਉਸ ਮਾਟੀ
0: ਐਸਾ ਅੰਮ੍ਰਿਤ ਤੈਸੀ ਵਿਖ ਕਾਟੀ
1: ਐਸਾ ਮਾਨ ਤੈਸਾ ਅਭਿਮਾਨ
0: ਐਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
0: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਘਰ ਰੱਖਿਆ ਤੈਸਾ ਤਿਨ ਨਾਮ
1: ਆਪੇ ਕਰਨ ਕਰਾਵਨ ਜੋਗ
0: ਭਾਵੈ ਸੋਈ ਫਨ ਹੋਗ
1: ਅਸਰਿਓ ਆਪ ਹੋਏ ਅੰਤ ਤਰੰਗ
0: ਲਖੈ ਨਾ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੇ ਤੈਸਾ ਪ੍ਰਕਾਸ਼
0: ਪਾਰ ਬ੍ਰਹਮ ਕਰਤਾ ਅਵਿਨਾਸ਼
1: ਸਦਾ ਸਦਾ ਸਦਾ ਦਯਾਲ
0: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
1: ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ
0: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪਰਕਾਰ ਅਸ਼ਟਪਦੀ
1: ਕਈ ਕੋਟ ਹੋਏ ਪੂਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਏ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਬੀਤ ਕੇ ਸਰੋਤੇ
0: ਕਈ ਕੋਟ ਤਪੀਸਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਵ ਕਾਵ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆਵਹੇ
0: ਨਾਨਕ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭਏ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਅਭਿਗ ਆਤਮ ਨੇ ਕੋ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੀ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋਤੇ ਤਿਤ ਲਗਨਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਤਰ ਬ੍ਰਿਖ ਨਿਪਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸੀਅਰ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
1: ਕਈ ਕੋਟ ਰਾਜਸ ਤਾਮਸ ਸਾਤਕ
0: ਕਈ ਕੋਟ ਵੇਦ ਪੁਰਾਣ ਸਿਮਰਤੇ ਅਰ ਸ਼ਾਸਤਰ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਚਿਰ ਜੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੁ ਕਰਮ ਰਿਕਾਚ
1: ਸਾਥੇ ਨੇੜੇ ਸਭ ਹੂੰ ਤੇ ਦੂਰ
0: ਨਾਨਕ ਆਪ ਲਿਖਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵੈ ਮਰ ਹੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸਹੀ ਖਾਹੇ
0: ਕਈ ਕੋਟ ਕਾਲੇ ਤਕ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮਾ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੀ
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ
1: ਕਈ ਕੋਟ ਭਏ ਬਹਿ ਰਾਗੀ
0: ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਵਿਆਸ
0: ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਭਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜੁਗ ਕੀ ਨੋ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਸਤਿ ਹੋਏ ਪ੍ਰਭ ਮਹੇ ਸਮਾਤ
1: ਤਾਂ ਕਾ ਅੰਤ ਨ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਜਨ ਹੋ ਵਤੇ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ
0: ਸਦਾ ਨਹਾਰੈ ਇੱਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵਹਿ
0: ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵਹਿ
0: ਆਤਮ ਰਸ ਸੁਖ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ

0: नानक होए परमेश्वर के प्यारे श्लोक।
1: करण कारण प्रभ एक है दूसर नाहीं कोई।
0: नानक दिस बलहार ने जल थल मई अल सोए। अष्टपदी
1: करण करावन करने जोग
0: जोत सुभावे सोई होग।
1: फिर मैं ताप उताप नहारा
0: अंत नहीं किस बारा वारा।
1: हुक्मे धार अतार रहावे
0: हुक्मे उपजे हुक्म समावे।
1: हुक्मे ऊच नीच व्यवहार
0: हुक्मे अनेक रंग प्रकार।
1: कर कर दिखे अपनी वडियाई
0: नानक सब में रहा समाई।
1: रब भावे मानो गत पावे।
0: रब भावे ता पात्र त्रावे।
1: रब भावे बिन सास ते राखे।
0: रब भावे ता हर मन पाखे।
1: रब भावे ता पत उधार है
0: आप करे अपन विचार है।
1: दोहा सरिया का आप स्वामी
0: खेले से अंतर जामी।
1: जो भावे सो कार करावे
0: नानक दृष्टि और न आवे।
1: बहु मनुख ते क्या होए आवे
0: जोत स्वभावे सोई करावे।
1: इसके हाथ होए ता सब पिछले
0: जोत स्वभावे सोई करे।
1: मन जानत बिखिया मह रचे
0: जे जानते अपने आप बचे।
1: भरमे भूला दह दिस धावे
0: नमक माहे चार कुंड फिर आवे।
1: कर कृपा जस अपनी भक्त दे
0: नानक ते जन नाम मिले।
1: छिनवे नीच कीट को राज
0: पार ब्रह्म करीब नवाज।
1: जां का दृष्ट कछु न आवे
0: तिस तत्काल दह दिस प्रगटावे।
1: जां को अपनी करे बख्शीस
0: ताका लेखा न गणे
1: जियो पिंड सब तिसकी रास।
0: कट पूर्ण परम प्रगास
1: अपनी बनत आप बनाई।
0: नानक जीव देख बढ़ाई
1: इसका बल नाही इस हाथ।
0: कल करावन सब को नाथ
1: आज्ञाकारी बपरा जियो।
0: जोत सभावे सोई फन थी।
1: अब हूँ ऊंच नीच मैं बसे।
0: अब हूँ सोग हर करंग हसे।
1: अब हूँ निंद चिंद व्यवहार।
0: अब कास प्याल।
1: अब हूँ बेता ब्रह्म विचार।
0: नानक आप मिलावन हार।
1: अब हूँ नृत करे बहुपांत।
0: अब हूँ सोए रहे दिन रात।
1: अब हूँ महाक्रोध विकराल।
0: अब हूँ सर्व की होतरवार।
1: अब हूँ होए वह बड़ राज।
0: कभू भिखारी नीच का साजा।
1: कभू अब कीर्त में आवे।
0: कभू भला भला कहावे।
1: जो प्रभु राखे ते भी रहे।
0: गुर प्रसाद नानक सच कहे।
1: कभू होए पंडित करे बख्यान।
0: कभू मोहन तारी लावे ध्यान।
1: कभू तट तीर्थ स्नान।
0: कभू सिद्ध साधक मुख ज्ञान।
1: कभू पीठ हस्त पतंग होए जिया।
0: अनक जौन परमे परमिया।
1: नाना रूप जो स्वांगी दिखावे।
0: जो प्रभु भावे तवे न जावे।
1: जो भावे सोई होए।
0: नानक दूजा अवर न कोए।
1: कभू साध संगति पावे।
0: उस स्थान ते बौर न आवे।
1: अंतर होए ज्ञान प्रकाश।
0: उस स्थान का नहीं विनाश।
1: मन तन नाम रते एक रंग।
0: सदा बसे पर ब्रह्म का संग।
1: ज्यो जल मह जल आए कटाना।
0: ज्यो ज्योति संग ज्योत समाना।
1: मिट गए गबन पाए विश्राम।
0: नानक प्रभु के सद कुर्बान श्लोक।
1: सुखी बसे मस्कीनिया आप निवार तले।
0: बड़े बड़े अहंकारिया नानक गर्भ गले। अष्टपदी
1: जिसके अंतर राज अभिमान।
0: सो नक पाती होवत स्वान।
1: जो जान है मैं जो बनवंत।
0: सो होवत विष्टा का जंत।
1: आप को कर्मवंत कहावे।
0: जन्म मरे भो जोन प्रभावे।
1: धन भूम का जो करे गुमान।
0: सो मूर्ख अंधा अज्ञान।
1: कर कृपा जिसके हृदय गरीबी बसावे।
0: नान की है मुक्तिया गै सुख पावे।
1: धनवंता हो कर गर्भावे।
0: तरण समान का संग न जावे।
1: बहु लश्कर मानुख ऊपर करे आस।
0: और भीतरता का हुए विनाश।
1: सत्य आप जाने बलवंत।
0: होए जाए पसमंत।
1: किसे न बदे आप अहंकारी।
0: धर्म राय तिस करे खुआरी।
1: गुर प्रसाद जहाँ का मिटे अभिमान।
0: सोजन नानक दरगाह परवान।
1: कोट कर्म करे हों तारी।
0: शरम पावे सकले बरथारे।
1: अनक तपस्या करे अहंकार।
0: नरक स्वर्ग फिर अवतार।
1: अनक जतन कर आत्म नहीं द्रवे।
0: हर दरगाह को कैसे गवे।
1: आप को जो भला कहावे।
0: किसे भलाई निकट न आवे।
1: सर्व की रेन जहाँ का मन होए।
0: कहो नानक ताकि निर्मल सोए।
1: जब लग जाने मुझते कश होए।
0: तब इस को सुख नाही कोए।
1: जब यह जाने मैं किस करता।
0: तब लग गर्भ जो मैं फिरता।
1: जब तक रे को बैरी मीत।
0: जब लग नेचर नाही चीत।
1: जब लग मोह मगन संग माए।
0: तब लग धर्म राय देश जाए।
1: रब कृपा से बंधन टूटे।
0: गुरु को साधना न कहा छूटे।
1: सहस कटे लग को उठता वे।
0: रत्न आवे माया पाछे पावे।
1: अनक भोग विखिया के करे।
0: नैत बतावे खप खप मरे।
1: बिना संतोख नहीं को राजे।
0: सपन मनोरथ कर से सब काजे।
1: नाम रंग सर्व सुख होए।
0: प्रभागी किसे प्राप्त होए।
1: कर्ण करावन आपे आप।
0: सदा सदा नानक हर जाप।
1: कर्ण करावन करने हार।
0: इसके हाथ कहा विचार।
1: जैसी दृष्ट करे तैसा होए।
0: आपे आप प्रभ सोए।
1: जो किशकीनो सो अपने रंग।
0: तब ते दूर सब हूँ कै संग।
1: दूजे देखे करे विवेक।
0: आपे एका पै अनेक।
1: मरे न बिनसे आवे न जाए।
0: नानक सधी रह समाए।
1: आप उपदेशे समझे आप।
0: आपे रचिया सब के साथ।
1: आप कीनो अपन विस्तार।
0: सब कुछ उसका हो करने हार।
1: पोस्ते पेन का हो किश होए।
0: हांत नंतर एक सोए।
1: अपने चलित आप करने हार।
0: गौत करे रंग अपार।
1: मन में आप मन अपने माही।
0: नानक कीमत ਕਹਿ ਨਾ ਜਾਏ
1: ਸਤ ਸਤ ਸਤ ਪ੍ਰਭ ਸੁਆਮੀ
0: ਗੁਰ ਪ੍ਰਸਾਦ ਕਿਨੈ ਵਖਿਆਨੀ
1: ਸਤ ਸਤ ਸਤ ਸਭ ਕੀਨਾ
0: ਕੋਟ ਮਦੈ ਕਿਨੈ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਘਟ ਸੁਣੀ ਸਰਵਣ ਵਖਿਆਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
0: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
1: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ
0: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ
1: ਸੰਤ ਕੈ ਦੁਖਨ ਹਰ ਜਾ ਘਟੈ
0: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੈ ਦੁਖਨ ਸੁਖ ਸਭ ਜਾਏ
0: ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ
0: ਸੰਤ ਕੈ ਦੁਖਨ ਸੋਭਾ ਦੇਹੀਨ
1: ਸੰਤ ਕੇ ਹਥੇ ਕੋ ਰੱਖੈ ਨਾ ਕੋਈ
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ
0: ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਵੈ
0: ਸੰਤਨ ਕੈ ਦੁਖਨ ਕਾਗ ਜਿਉਂ ਲਵੈ
1: ਸੰਤਨ ਕੈ ਦੁਖਨ ਸਰਪ ਜੋਨ ਪਾਏ
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
0: ਸੰਤ ਕੈ ਦੁਖਨ ਸਭ ਕੋ ਛਲੈ
1: ਸੰਤ ਕੈ ਦੁਖਨ ਤੇਜ ਸਭ ਜਾਏ
0: ਸੰਤ ਕੈ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ
0: ਨਾਨਕ ਸੰਤ ਭਾਵੈ ਤਾਂ ਇਹ ਪੀ ਗਤ ਪਾਏ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਏ
1: ਸੰਤ ਕਾ ਨਿੰਦਕ ਮਹਾ ਹਥਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀਆ ਅਰਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੇ ਨਿੰਦਾ ਦੋਖ ਮੈਂ ਦੋਖ
0: ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਨ ਲੱਗੈ
0: ਸੰਤ ਕੇ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮ ਮਰੈ
0: ਸੰਤ ਕੀ ਦੁਖ ਨਾ ਸੁਖ ਤੇ ਤਰੈ
1: ਸੰਤ ਕੇ ਦੁਖੀ ਕੋ ਨਾ ਹੀ ਥਾਉ
0: ਨਾਨਕ ਸੰਤ ਭਾਵੈ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
0: ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਮਿਰਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
0: ਆਪਣ ਬੀਜਿਆ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
0: ਨਾਨਕ ਸੰਤ ਭਾਵੈ ਤਾਂ ਲਏ ਉਬਾਰ
1: ਸੰਤ ਕਾ ਦੁਖੀ ਇਉਂ ਬਿਲ ਲਾਏ
0: ਜਿਉਂ ਜਲ ਬਿਹੂਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
0: ਜੋ ਭਾਵਕ ਇੰਦਨ ਨਹੀਂ ਧਰਾਪੈ
1: ਸੰਤ ਕਾ ਦੁਖੀ ਛੁਟੈ ਅਕੇਲਾ
0: ਜਿਉਂ ਬਵਾੜ ਤਿਲ ਖੇਤ ਮਹੇ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕੀਰਤਨ ਦੁਖਾ ਧੁਰ ਹੀ ਪਿਆ
0: ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ
0: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
1: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
0: ਜੈਸਾ ਭਾਵੈ ਤੈਸਾ ਕੋਈ ਹੋਏ
1: ਪਿਆ ਕੀਰਤਨਾ ਮਿਟੈ ਕੋਈ
0: ਨਾਨਕ ਜਾਣੈ ਸੱਚਾ ਸੋਏ
1: ਸਭ ਕਰ ਤਿਸ ਕੀ ਉਹ ਕਰਨੈ ਹਾਰ
0: ਸਦਾ ਸਦਾ ਤਿਸ ਕੋ ਨਮਸਕਾਰ
1: ਰੱਬੀ ਉਸਤ ਕਰਹੋ ਦਿਨ ਰਾਤ
0: ਤਿਸੈ ਧਿਆਵੋ ਸਾਸ ਗਿਰਾਸ
1: ਸਭ ਕਛ ਵਰਤੈ ਤਿਸ ਕਾ ਕੀਆ
0: ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲਾ ਕਰਨੈ ਹਾਰ
0: ਦੂਸਰ ਕੌਣ ਕਹੈ ਵਿਚਾਰ
1: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ
0: ਵਡਪਾ ਕੀ ਨਾਨਕ ਜਨ ਸੇ ਸਲੋਕ
1: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਏ
0: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਤੀ ਸਭ ਜਾਨ
0: ਦੇਵਨ ਪਉ ਏਕੈ ਭਗਵਾਨ
1: ਜਿਸ ਕੈ ਦੀਆ ਰਹਿ ਅਗਾਹੇ
0: ਪੌਰ ਨ ਤਿਸ਼ਨਾ ਲਾਗੈ ਆਏ
1: ਮਾਰੈ ਰਾਖੈ ਏਕੋ ਆਪ
0: ਨਾਨਕ ਕੈ ਕਿਸਨਾ ਹੀ ਹਾਥ
1: ਜਿਸ ਕਾ ਹੁਕਮ ਬੂਝ ਸੁਖ ਹੋਏ
0: ਜਿਸ ਕਾ ਨਾਮ ਰਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਗਨਣ ਲਾਗੈ ਕੋਏ
1: ਉਸਤ ਮਨ ਮੈਂ ਕਰ ਨਿਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਨੈਨੋ ਪੇਖ ਠਾਕੁਰ ਕਾ ਰੰਗ
0: ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ
0: ਮਿਟੈ ਪਾਪ ਜਪੀਐ ਹਰ ਬਿੰਦ
1: ਹਰ ਹਰ ਕਰਮ ਸਰਵਣ ਹਰ ਕਥਾ
0: ਆਦਰ ਗਿਆ ਨਾਨਕ ਉਜਲ ਮੱਥਾ
1: ਵਡ ਭਾਗੀ ਤੇ ਜਨ ਜਗ ਮਾਹੀ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਚੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਨੈ
0: ਤੁਤ ਕੀਓ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤਿਉ ਹਰ ਜਨ ਰਹਿਤ
1: ਅਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਕਿਸੈ ਨ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਡੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਤ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਪੂਜਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਕਮ ਸੋਈ ਅਸਥੂਲ
1: ਨਹਿ ਕਿਸ ਜਨ ਮੈਂ ਨਹਿ ਕਿਸ ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
0: ਅਜਾਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮਹਿ ਆਪ
0: ਅਨਕ ਜੁਗਤ ਰਚ ਥਾ ਬਿਉ ਥਾ
1: ਅਵਨਾਸੀ ਨਾਹੀ ਕਿਸ ਖੰਡ
0: ਧਾਰਨ ਧਾਰ ਰਿਓ ਬ੍ਰਹਮੰਡ
1: ਲਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾਂ ਨਾਨਕ ਜਾਪ
1: ਦਿਨ ਪ੍ਰਭ ਜਾਤਾ ਸੋ ਸੋ ਬਾਵੰਤ
0: ਸਗਲ ਸੰਸਾਰ ਉਦਰੈ ਤਨ ਮੰਤ
1: ਪ੍ਰਭ ਕੇ ਸੇਵ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸ ਨੂੰ ਕਿਰਪਾ ਕਰੇ ਬਟ ਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਦਾ ਆਪ ਸਹਿ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਏ
0: ਕਰਨੇ ਹਾਰ ਪਛਾਣੇ ਸੋਏ
1: ਜਪ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਹੈ ਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤੇ ਸਮਾਹੀ ਸਮਾਏ
0: ਸੁਖ ਨਿਧਾਨ ਉਹਨੂੰ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸ ਦੇ ਬਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਬਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਹੈ
0: ਸਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ
0: ਸਭ ਕੁਛ ਤਿਸਕਾ ਦੀਆ ਦਰਬ ਹੈ
1: ਹੱਥ ਸੂਰਾ ਜੇ ਕੋ ਕਹਾਵੇ
0: ਸਭ ਕੀ ਕਲਾ ਬਿਨਾ ਕਹਿਤਾਵੇ
1: ਜੇ ਕੋ ਹੋਏ ਬਹਿ ਦਾ ਤਾਰ
0: ਜਿਸ ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਿਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਣ ਨਾਮ ਚੜ੍ਹਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਰ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਦੂਤ ਸਹਿ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤ ਸੇ ਤੀ ਕਰ ਜਾ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਤਾਜ ਭਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ ਹੈ
1: ਤੈਨੂੰ ਸਾਧ ਕੇ ਧੋਏ ਧੋਏ ਪੀਓ
0: ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬਿਘਨ ਤੇ ਸਾਧੂ ਰਾਖੈ
0: ਹਰਗੁਣ ਗਾਇ ਅੰਮ੍ਰਿਤ ਰਸ ਚਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲ ਨਹਾਰ
0: ਭੁਖੇ ਕੋ ਦੇ ਬਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆ ਤਿਹ ਲੋਏ
0: ਜਾਂ ਕਹਿ ਹਿਰਦੈ ਇਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਤਿਸਤੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣਿਆ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਜੇ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਰੈਫਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰਾਬੇ ਬਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗ ਉਤਰੇ ਸੁਨ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਲ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੁਝਿਆ ਤਿਸ ਆਇਆ ਸਵਾਦ
1: ਤਬ ਕੈ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟ ਨਹਾਰ
0: ਜਨ ਕੈ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸਤ ਸੇਵਦਾਰ,
1: ਦਰਸ਼ਨ ਸਤ ਸਤ ਇਕ ਨਿਹਾਰ,
0: ਨਾਮ ਸਤ ਸਤ ਧਿਆਵਨ ਹਾਰ,
1: ਆਪ ਸਤ ਸਤ ਸਭ ਧਾਰੀ,
0: ਆਪੇ ਗੁਣ ਆਪੇ ਗੁਣਕਾਰੀ,
1: ਸ਼ਬਦ ਸਤ ਸਤ ਪ੍ਰਭਕਤਾ,
0: ਸੁਰਤ ਸਤ ਸਤ ਜਸ ਸੁਣਤਾ,
1: ਬੁਜਨ ਹਾਰ ਕੋ ਸਤ ਸਭ ਹੋਏ,
0: ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੈ ਜਨ ਮਾਨਿਆ,
0: ਕਰਨ ਕਰਾਵਣ ਤਿਨ ਮੂਲ ਪਛਾਣਿਆ,
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ,
0: ਤਤ ਗਿਆਨ ਤਿਸ ਮਨ ਪ੍ਰਗਟਾਇਆ,
1: ਭੈ ਤੇ ਨਿਰਭਉ ਹੋਏ ਬਸਾਨਾ,
0: ਜਿਸ ਦੇ ਉਪਜੈ ਤਿਸ ਮਾਹੇ ਸਮਾਨਾ,
1: ਬਸ ਮਾਹੀ ਲੈ ਬਸ ਕਢਾਈ,
0: ਤਾਕੋ ਭਿੰਨ ਨਾ ਕਹਿਣਾ ਜਾਈ,
1: ਬੂਜੈ ਬੂਜਨ ਹਾਰ ਵਿਵੇਕ,
0: ਨਾਰਾਇਣ ਮਿਲੇ ਨਾਨਕ ਏਕ,
1: ਠਾਕੁਰ ਕਾ ਸੇਵਕ ਆਗਿਆਕਾਰੀ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ,
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣੈ ਸੰਗ,
0: ਆਪਕਾ ਸੇਵਕ ਨਾਮ ਕੈ ਰੰਗ,
1: ਸੇਵਕ ਕੋ ਪ੍ਰਭ ਪਾਲਣ ਹਾਰਾ,
0: ਸੇਵਕ ਕੀ ਰਾਖੈ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ,
1: ਆਪਣੇ ਜਨ ਕਾ ਪਰਦਾ ਢਕੈ,
0: ਆਪਣੇ ਸੇਵਕ ਕੀ ਸਰ ਪਰ ਰਾਖੈ,
1: ਆਪਣੇ ਦਾਸ ਕੋ ਦੇ ਵਡਾਈ,
0: ਆਪਣੇ ਸੇਵਕ ਕੋ ਨਾਮ ਜਪਾਈ,
1: ਆਪਣੇ ਸੇਵਕ ਕੀ ਆਪ ਪਤ ਰਾਖੈ,
0: ਤਾਕੀ ਕਦਮਿਤ ਕੋਈ ਨਾ ਲਖੈ,
1: ਆਪਕੇ ਸੇਵਕ ਕੋ ਕੋਊ ਨਾ ਪਹੁੰਚੈ,
0: ਆਪਕੇ ਸੇਵਕ ਉੱਚੇ ਉੱਚੇ,
1: ਜੋ ਪ੍ਰਭ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ,
1: ਨੀਕੀ ਕੀਰੀ ਮਹਿ ਕਰ ਰਾਖੈ,
0: ਭਸਮ ਕਰੈ ਲਸਕਰ ਕੋਟ ਲਾਖੈ,
1: ਜਿਸ ਕਾ ਸਾਸਨ ਕੱਢਤੇ ਆਪ,
0: ਤਾਕੋ ਰਾਖਤ ਦੇ ਕਰ ਹਾਥ,
1: ਮਾਨਸ ਯਤਨ ਕਰਤ ਬਹੁ ਭਾਂਤ,
0: ਜਿਸ ਕੇ ਕਰਤਵ ਬ੍ਰਥੇ ਜਾਤ,
1: ਮਾਰੈ ਨਾ ਰਾਖੈ ਹਵਰ ਨਾ ਕੋਈ,
0: ਸਰਬ ਜੀਆਂ ਕਾ ਰਾਖਾ ਸੋਏ,
1: ਕਾਹੀ ਸੋਚ ਕਰ ਹਿਰੇ ਪ੍ਰਾਣੀ,
0: ਜਪ ਨਾਨਕ ਪ੍ਰਭ ਲਖ ਵਡਾਣੀ,
1: ਬਾਰੰਬਾਰ ਬਾਰ ਪ੍ਰਭ ਜਪੀ ਹੈ,
0: ਕੀ ਅਮਰਤੇ ਮਨ ਤਨ ਤਰਪੀ ਹੈ,
1: ਨਾਮ ਰਤਨ ਜਨ ਗੁਰਮੁਖ ਪਾਇਆ,
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ,
1: ਨਾਮ ਧਨ ਨਾਮੋ ਰੂਪਰੰਗ,
0: ਨਾਮੋ ਸੁਖਰ ਨਾਮ ਕਾ ਸੰਗ,
1: ਨਾਮ ਰਸ ਜੋ ਜਨ ਤ੍ਰਿਪਤਾਨੇ,
0: ਮਨ ਤਨ ਨਾਮੇ ਨਾਮ ਸਮਾਨੇ,
1: ਊਰਤ ਬੈਠ ਸੋਭਤ ਨਾਮ,
0: ਕਹੋ ਨਾਨਕ ਜਨ ਕੈ ਸਦ ਕਾਮ,
1: ਬੋਲੋ ਜਸ ਜੇਵਾ ਦਿਨ ਰਾਤ,
0: ਰੱਬ ਆਪਣੇ ਜਨ ਕੀਨੀ ਦਾਤ,
1: ਕਰੇ ਭਗਤ ਆਤਮ ਕਹਿ ਚਾਈ,
0: ਰੱਬ ਆਪਣੇ ਸਿਉ ਰਹੇ ਸਮਾਈ,
1: ਜੋ ਹੋਵਾ ਹੋ ਵਤ ਸੋ ਜਾਣੈ,
0: ਰੱਬ ਆਪਣੇ ਕਾ ਹੁਕਮ ਪਛਾਣੈ,
1: ਇਸ ਕੀ ਮਹਿਮਾ ਕੌਣ ਬਖਾਨੋ,
0: ਇਸ ਕਾ ਗੁਣ ਕੈ ਏਕ ਨ ਜਾਨੋ,
1: ਆਠ ਪੈਰ ਪ੍ਰਭ ਅਸੇ ਹਜੂਰੇ,
0: ਕਹੋ ਨਾਨਕ ਸੇ ਜਨ ਪੂਰੇ,
1: ਮਨ ਮੇਰੇ ਦਿਨ ਕੀ ਓਟ ਲੇਹੇ,
0: ਮਨ ਤਨੇ ਆਪਣਾ ਤਿੰਨ ਜਨ ਦੇ,
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ,
0: ਸੋ ਜਨ ਸਰਬ ਥੋਕ ਕਾ ਦਾਤਾ,
1: ਕਿਸ ਕੀ ਸਰਨ ਸਰਬ ਸੁਖ ਪਾਵਹਿ,
0: ਇਸ ਕੈ ਦਰਸ ਸਭ ਪਾਪ ਮਿਟਾਵੈ,
1: ਅਵਰ ਸਿਆਨ ਪਸਗਲੀ ਛਾਟ,
0: ਜਿਸ ਜਨ ਕੀ ਤੂੰ ਸੇਵਾ ਲਾਗ,
1: ਆਪ ਨ ਜਾਨ ਨ ਹੋਵੀ ਤੇਰਾ,
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ,
1: ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ,
0: ਜਿਸ ਕੈ ਸੰਗ ਸਿੱਖੀ ਉਦਰੈ, ਨਾਨਕ ਹਰ ਗੁਣ ਗਾਵ ਅਸ਼ਟਪਦੀ,
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ,
0: ਸੇਵਕ ਕੋ ਗੁਰ ਸਦਾ ਦਿਆਲ,
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
0: ਗੁਰ ਬਚਨੀ ਹਰ ਨਾਮ ਉਚਰੈ,
1: ਸਤਿਗੁਰ ਸਿੱਖ ਕੇ ਬੰਧਨ ਕਟੈ,
0: ਗੁਰ ਕਾ ਸਿੱਖ ਵਕਾਰ ਤੇ ਹਟੈ,
1: ਸਤਿਗੁਰ ਸਿੱਖ ਕੋ ਨਾਮ ਧਨ ਦੇ,
0: ਗੁਰ ਕਾ ਸਿੱਖ ਵਡਭਾਗੀ ਹੈ,
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ,
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ,
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹੈ,
1: ਆਪ ਉਸ ਕੋ ਕਰ ਕਸ਼ ਨਾ ਜਨਾਵੈ,
0: ਹਰ ਹਰ ਨਾਮ ਹਿਰਦੈ ਸਦ ਧਿਆਵੈ,
1: ਮਨ ਵੇਚੈ ਸਤਿਗੁਰ ਕੈ ਪਾਸ,
0: ਸੇਵਕ ਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੇ ਕਾਮੀ,
0: ਜਿਸ ਕੋ ਹੋਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤਲੇ,
1: ਇਸ ਵਿਸਵੇ ਗੁਰ ਕਾ ਮਨ ਮਾਨੈ,
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ,
0: ਨਾਨਕ ਬਾਰ ਗੁਰ ਕੋ ਬਲ ਜਾਉ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਦਿ ਪਹਿਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮੈ ਜਨ ਜਨਮੈ ਪਾਰ ਬ੍ਰਹਮ,
0: ਏਕੈ ਆਪ ਨਹੀਂ ਕਛ ਭਰਮ,
1: ਸਹਿ ਸਿਆਨ ਭਲਿਆ ਨਾ ਜਾਈਐ,
0: ਨਾਨਕ ਐਸਾ ਗੁਰਵਟ ਭਾਗੀ ਪਾਈਐ,
1: ਸਫਲ ਦਰਸ਼ਨ ਦੇਖਤ ਪੁਨੀਤ,
0: ਦਰਸ਼ਤ ਚਰਨਗਤ ਨਿਰਮਲ ਰੀਤ,
1: ਭੇਟ ਸੰਗ ਰਾਮ ਗੁਣ ਰਵੇ,
0: ਪਾਰ ਬ੍ਰਹਮ ਕੀ ਦਰਗਹਿ ਗਵੈ,
1: ਸੁਣ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖਾ ਤੰਪਤਿ ਜਾਣੈ,
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ,
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਜੇ ਵਾਏ ਕੋ ਸਤ ਅਨੇਕ,
0: ਸਤਪੁਰਖ ਪੂਰਨ ਬਵੇਕ,
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ,
0: ਅਗਮਾ ਗੋਚਰ ਪ੍ਰਭ ਨਿਰਬਾਨੀ,
1: ਮੇਰਾ ਹਾਰ ਨਿਰਵੈਰ ਸੁਖਦਾਈ,
0: ਤਾਂ ਕੀ ਕੀਮਤ ਕਿਨੇ ਨਾ ਪਾਈ,
1: ਅਨਕ ਭਗਤ ਬੰਦਨ ਨਿਤ ਕਰੇ,
0: ਚਰਨ ਕਮਲ ਹਿਰਦੈ ਸਿਮਰੈ,
1: ਸਤ ਬਲਹਾਰੀ ਸਤਿਗੁਰੇ ਆਪਣੇ,
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ,
1: ਇਹੋ ਹਰ ਰਸ ਪਾਵੈ ਜਨ ਕੋਏ,
0: ਅੰਮ੍ਰਿਤ ਪੀਵੈ ਅਮਰਸ ਹੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼,
0: ਜਾਕੇ ਮਨ ਪ੍ਰਟੇ ਗੁਣਤਾਸ,
1: ਆਠ ਪੈਰ ਹਰ ਕਾ ਨਾਮ ਲੇ,
0: ਸੱਚ ਉਪਦੇਸੇ ਵਕੋ ਦੇ,
1: ਉਹ ਮਾਇਆ ਕੈ ਸੰਗ ਨ ਲੇਪ,
0: ਮਨ ਮੈਂ ਰੱਖੇ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸੇ,
0: ਨਾਨਕ ਭਰਮ ਬਹੁਤ ਦੁਖਤਾਂ ਤੇ ਨਾਸੇ,
1: ਸਤ ਮਾਹੀ ਠਾਂਡ ਵਰਤਾਈ,
0: ਅਣਦ ਭਇਆ ਦੁਖ ਨਾਠੇ ਭਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਭਉ ਚੁਕਾ ਨਿਰਭਉ ਹੋਏ ਵਸੈ,
0: ਸਗਲ ਵਿਆਦ ਮਨ ਤੇ ਕਹਿ ਨਸੇ,
1: ਜਿਸ ਕਾ ਸਾਧਨ ਕਿਰਪਾ ਧਾਰੀ,
0: ਸਾਧ ਸੰਗ ਜਪ ਨਾਮ ਮੁਰਾਰੀ,
1: ਥਿਤ ਪਾਈ ਚੁਕੇ ਭ੍ਰਮ ਗਮਨ,
0: ਸੋ ਨਾਨਕ ਹਰ ਹਰ ਦਾ ਸਰਵਣ,
1: ਨਿਰਗੁਣ ਆਪ ਸਰਗੁਣ ਵੀ ਹੋਈ,
0: ਕਲਾ ਧਾਰ ਜਨ ਸਗਲੀ ਮੋਹੀ,
1: ਆਪਣੇ ਜਗਤ ਪ੍ਰਭ ਆਪ ਬਣਾਏ,
0: ਆਪਣੀ ਕੀਮਤ ਆਪੇ ਪਾਏ,
1: ਹਰ ਬਿਨ ਦੂਜਾ ਨਾਹੀ ਕੋਏ,
0: ਸਭ ਨਿਰੰਤਰ ਇੱਕੋ ਸੋਏ,
1: ਓਤ ਪੋਤ ਰਵਿਆ ਰੂਪ ਰੰਗ,
0: ਭਾਇ ਪ੍ਰਕਾਸ਼ ਸਾਧ ਕਾ ਸੰਗ,
1: ਰਾਜ ਰਚਨਾ ਆਪਣੀ ਕਲ ਧਾਰੀ,
0: ਅਨਕ ਬਾਰ ਨਾਨਕ ਬਲਹਾਰੀ,
1: ਸਲੋਕ ਸਾਥ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ,
0: ਹਰ ਹਰ ਨਾਮ ਕਮਾਵਨ, ਨਾਨਕ ਹੋ ਧਨ ਸਾਰ, ਅਸ਼ਟਪਦੀ।
1: संत जना मिल करो विचार,
0: एक सिमरन नाम आधार,
1: अवर पाप स्वामीत पसारो,
0: शरण कमल विद मैं और तार,
1: कर्म कान सो प्राप्त समर्थ,
0: दृढ़ कर गह नाम हर बथ,
1: केहु तन संजो हो भगवंत,
0: संत जना का निर्मल मंत,
1: एक आस रखो मन माहि,
0: सर्व रोग नानक मिट जाहि,
1: जिस तन को चार कुंट उठता वही,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सासो बापर हर की सरनी,
1: अन को पावी रोग न जाए,
0: रोग मिटै हर अवखत लाए,
1: सर्व निधान मैं हर नाम निधान,
0: जप नानक दरगह प्रवान,
1: मन प्रबोधो हर कह नाई,
0: दैत स्ताप ते आवै ठाए,
1: ताको बिघन न लागे कोई,
0: जाके हृदय बसै हर सोए,
1: कल ताती ठंडा हर नाओ,
0: सिमर सिमर सदा सुख पाओ,
1: औ बिन सह पूर्ण होए आस,
0: भगत पाए आत्म प्रकाश,
1: हित कर जाए बसै अविनाशी,
0: तो नानक काटी जम फासी,
1: सत विचार कह जन साचा,
0: जन्म मरै सो काचो काचा,
1: आवागमन मिटै प्रभ सेव,
0: आप त्याग शरण गुरुदेव,
1: यो रत्न जन्म का होए उधार,
0: हर सिमर पुराणे आधार,
1: अनको पाप न छूटन हारे,
0: सिमरत शास्त्र वेद विचारे,
1: हरती भगत करहु मन लाए,
0: मन वंशित नानक फल पाए,
1: संग न चार स्थे रह तना,
0: गल पटावे मूर्ख मना,
1: सुत मीत कुटुंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातू ले आने,
0: भगत बिना भव डूबे सियाने,
1: भगती भगत करो मन मीत,
0: निर्मल होए तुम्हारो चीत,
1: चरण कमल रखो मन माही,
0: जन्म जन्म के किल विख जाहि,
1: आप जपो अबरा नाम जपावो,
0: संत कहत रहत गत पावो,
1: सार भूत सत हर को नाओ,
0: सहस भय नानक गुण गाओ,
1: गुण गाव तेरी उतर समैल,
0: जनस दाय हो मैं बिख फैल,
1: ओहे अचिंत बसै सुख नाल,
0: सास ग्रासर नाम समाल,
1: छाड़ सियानप सगली मना,
0: सात संग पावे सस्तना,
1: हर पूंजी संच करो व्यवहार,
0: हम सुख दरगह जयकार,
1: सर्व निरंतर एको देख,
0: कहो नानक जाके मस्तक लेख,
1: एको जप एको सलाहे,
0: एक समर एको मन आहे,
1: एक सके गुण गाओ अनंत,
0: मंतन जाप एक भगवंत,
1: एको एक एक हर आप,
0: पूर्ण पूरे प्रभ आप,
1: अंत विस्तार एक ते भये,
0: एक अराद प्रास्त गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करिया तो शरनाई,
0: नानक की प्रभ बेनती, अपनी भगती लाए, अष्टपदी
1: जाचक जन जाचे प्रभ दान,
0: कृपा देव हर नाम,
1: साध जना की मांगो धूर,
0: पार ब्रह्म मेरी शब्दा पूर,
1: सदा सदा प्रभ के गुण गावो,
0: सास सास प्रभ तुम्हें ध्यावो,
1: चरण कमल से लागे प्रीत,
0: भजन करो प्रभ की नित नीत,
1: एक कोट एक को आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोई,
1: जिन चाख्या से जान तृप्ताने,
0: पूर्ण पुरख नहीं डोलाने,
1: सुपार परे प्रेम रस रंग,
0: जय चाहो साध का संग,
1: परे शरण आन सत्याग,
0: अंतर प्रकाश अंधन निवलाग,
1: बट भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नो सदा निहाल,
1: बंधन काट मुक्त जन भया,
0: जन्म मरण दुख भ्रम गया,
1: इच पुन्नी श्रद्धा सब पूरी,
0: प्रभ रहया सत्संग हजूरी,
1: जिसका सा तिन लिया मिलाए,
0: नानक भक्ति नाम समाए,
1: सो क्यों बिसरे जे काल न भानै,
0: सो क्यों बिसरे जे किया जानै,
1: सो क्यों बिसरे जे सब कुछ दिया,
0: सो क्यों बिसरे जे जीवन जिया,
1: सो क्यों बिसरे जे अगन मह राखै,
0: गुर प्रसाद को बिरला लखै,
1: सो क्यों बिसरे जे बिख ते काटै,
0: जन्म जन्म का टूटा गंढ है,
1: गुर पूरा तत एह बुझाया,
0: प्रभ अपना नानक जन ध्याया,
1: साजन संत करो एह काम,
0: आन त्याग जपो हर नाम,
1: सिमर सिमर सिमर सुख पावो,
0: आप जपो अबरह नाम जपावो,
1: भगत भाई तरिया संसार,
0: भगती तन होशी सार,
1: सर्व कल्याण सूप निध नाम,
0: मूढ़त जात पाए विश्राम,
1: सगल दुख का होवत नास,
0: नानक नाम जपो गुणतास,
1: उपजी प्रीत प्रेम रस जाओ,
0: मंत्र अंतर एही स्वाव,
1: नेत्रों पेख दर सुख होए,
0: मन बिकसै साध चरण धोए,
1: भक्त जना कै मन तन रंग,
0: बिरला को पावे संग,
1: एक बस दी जय कर माया,
0: प्रसाद नाम जप लिया,
1: ताकि उपमा कही न जाए,
0: नानक रहया सर्व समाए,
1: प्रभ बख्शंद दीन दयाल,
0: भगत बशल सदा कृपाल,
1: नाथ नाथ गोविंद गोपाल,
0: सर्व घटा करत प्रतपाल,
1: सात पुरख कारण करतार,
0: भक्त जना के प्राण आधार,
1: जो जो जपै सो होई पुनीत,
0: भगत पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बढ़ियाई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी शोभा धनवंत,
0: हृदय बसे पूर्ण गुरमंत,
1: साध संत प्रभ देहो निवास,
0: सर्व सुख नानक परगास, श्लोक
1: स्वर्ग।

0: ਰਾਸ਼ਟਰਪਤੀ ਜੀ।
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾਂ
0: ਆਪਨ ਤਬ ਕਹਤੇ ਹੋ ਤਾਂ
1: ਜਬ ਧਾਰੀ ਆਪਨ ਸੁਨ ਸਮਾਦ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਹੋ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਗਤ ਕਹੋ ਕਿਸ ਕਹੋ ਗਨੀ
1: ਜਬ ਏਕ ਇਹ ਹਰ ਅਗਾਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਏਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਬ ਕਲਾ ਆਪੇ ਪ੍ਰਵੀਨ
0: ਤੈ ਵੇਦਿਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਤਾਰੈ
0: ਸ਼ਗਨ ਆਪ ਸ਼ਗਨ ਕਹਾ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਉਹਾਂ ਕਿਸੇ ਵਿਆਪਤ ਮਾਇਆ
1: ਆਪ ਸਕੋ ਆਪੇ ਆਦੇਸ਼
0: ਤੈ ਗੁਰ ਕਾ ਨਾਹੀ ਪ੍ਰਵੇਸ਼
1: ਜੈ ਏਕੇ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਜੈ ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨੰਦ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਭਜੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂ ਆਜ ਸਮਨੋਂ ਬਿਸਾਰੈ
1: ਜਿਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹਿਓ ਵਿਆਪ
1: ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੁਣ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੁਏ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੇ ਜਾਹੇ
1: ਜਿਸਤੇ ਦੂਰ ਕਹਾਂ ਕੋ ਜਾਏ
0: ਤੁਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੁਹੋਤ ਨਿਹਾਲ
0: ਤਾਕੇ ਨਿਕਟਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੇ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਦ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤੇ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੁਣ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨਾ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹੇ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾਪਾ ਵੈ ਤਾਂ ਲਈ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਬੋਤ ਬੋਤੇ ਆਪਨ ਸੰਗ ਰਾਚ
1: ਤਾਂ ਕੀ ਗਰਮਿਤ ਕਹੀ ਨਾ ਜਾਈ
0: ਉਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਕੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰੇ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
1: ਰਟੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਧਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੁਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਓਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖ ਮਨੀ

0: Spooky Fuckers.
1: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
2: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ? ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦੇ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਹੈ, ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ, ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ ਧਨ ਦਾਨ ਦੇ ਦਿੱਤਾ ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਵਿੱਚ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਆਇਆ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ 'ਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਹੇ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜ਼ਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ, ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਵੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ। ਕਸੂਰਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ 'ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤਾਂ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ, ਗਊਆਂ ਤਾਂ ਹਾਰ ਜਾਂਦੀਆਂ ਨੇ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਅਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ। ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਵਿੱਚ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ

ਪਾਸੋਂ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਆਉਂਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਵਿੱਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਵਿੱਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਵਿੱਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਹੋਣਗੇ ਔਰ ਆਉਂਦੇ ਨੇ। ਹਰ ਸ਼ਹਿਰ ਵਿੱਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ ਵਿੱਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ ਹੈ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ, ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ, ਇਹ ਗੁਰੂ ਇਹ ਪ੍ਰਭੂ, ਇਹ ਪਰਮਾਤਮਾ ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ।
कारण

0: ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਵਿੱਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ, ਮਨ ਜੋਤ ਹੈ, ਇਹ ਜੋਤ ਵਿੱਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਅਤੇ ਆਪਾਂ ਖੁਦ ਗੁਰੂ ਬਣੀਏ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਦੇ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ, ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਸ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਕਲਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ, ਲੈ ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ ਹੈ, ਮੁਰਾਦ ਨੂੰ ਮਾਰ ਦਿੱਤਾ ਹੈ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਹੈ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ। ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਾਏ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ, ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾ, ਖੁਦਾ ਤਰਸ ਬਿਰਾ, ਖੁਦਾ ਸ਼ਨਾਸ ਜੋ ਸੀ, ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਵਿੱਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਵਿੱਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਕਿ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤਾਂ ਪਰਮਾਤਮਾ, ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ ਹੈ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ, ਪਰ ਵੇਖਦਾ। ਪਰਮਾਤਮਾ ਸੁਣਦਾ ਹੈ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ, ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ, ਵੇਖਦਾ, ਮਨੁੱਖ ਵੀ ਸਮਝਦਾ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ, ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੋਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ, ਇਨਸਾਨ ਸੇ ਬੜਕਰ ਮਲਿਕ ਕੋ, ਦੇਵ ਕੋ, ਜਿਨ ਕੋ, ਪਰੀ ਕੋ, ਹੂਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ, ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ। ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ, ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਇਹ ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਅਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ ਸਹੀ, ਐਂ ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਧਰ ਸਿੰਘ ਜੀ ਦੀ ਬਰਸੀ ਅਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ? ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ, ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ, ਚੰਗਾ ਕਾਰੋਬਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀਆਂ, ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ? ਦਿਲ ਦੀ ਵਿਆਕੁਲਤਾ ਨਹੀਂ ਜਾਏਗੀ, ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ, ਹੁਣ ਸੱਚ ਤੇ ਪਰਮਾਤਮਾ। ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿਹਾ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road,
2: Surrey. ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜ ਤ੍ਰਿਭਵਨ ਮਿਹੀਪ ਸੁਰ ਨਾਰਾ ਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥਾ ਕਵਨ ਕਰਬ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਭੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਧਾਰੇ, ਨਮਸਤੰਗ ਪਾਰੇ, ਨਮਸਤੰਗ ਸੋਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤਰਬਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤਸਤਾ ਜਬਿਆ ਦੇ ਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੈ, ਨਮਸਤੰਗ ਸੁਬਨਮੈ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰਗ ਬਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮੋ ਸਰਬ ਧੰਦੇ, ਨਮੋਸਤ ਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰੀਮੇ, ਨਮਸਤੰਗ ਕਰੀਮੇ, ਨਮਸਤੰਗ ਨਹੰਤੇ, ਨਮਸਤਸਤਰ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਜਲ ਚਾਚਰੀ ਛੰਤ ਹੈ ਪ੍ਰਸਾਦ।

ਅਜਨਮਾ ਬਰਨਾ ਭੂਤਾ ਭਰਨ ਗਾਂਜਾ ਪਾਂਜਾ ਝੂਜਾ ਝਾਂਜਾ ਮੀਕ ਹੈ ਰਫੀਕ ਹੈ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸਰੀ।

ਕਿ ਆ ਭਿੱਜ ਭੇਸਿਆ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿੱਜ ਲੋਕੈ ਕਿ ਆ ਦਿੱਤ ਸੋਕਿਆ ਕਿ ਆ ਬਧੂਤ ਬਰਨੈ ਕਿ ਬਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਧੁਜਾ ਹੈ ਕਿ ਅਸੋਕ ਬਰਨ ਹੈ ਕਿ ਸਰਬਾ ਭਰਨ ਹੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਵਰੂਪ ਹੈ ਕਿ ਅਨੁਪ ਅਨੂਪ ਹੈ ਕਿ ਆਦਿ ਆਦੇਵ ਹੈ ਕਿ ਆਪ ਆਪੇਵ ਹੈ ਕਿ ਚਿਤਰੰਗ ਬਹੀਨ ਹੈ ਕਿ ਇਹ ਕਿਆ

ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ ਕਿ ਕਾਮਲ ਕਰੀ ਮੈਂ ਕਿ ਰਾਜ ਕਰੀ ਮੈਂ ਕਿ ਰੋਜੀ ਦਿਹਾਂਦ ਹੈ ਕਿ ਰਾਜ ਕਰੇ ਹਿੰਦ ਹੈ ਕਰੀ ਮੁਲਕ ਮਾਲ ਹੈ ਕਿ ਹੁਸਨਲ ਜਮਾਲ ਹੈ।

ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲਾਂਗੇ। ਵੀਰ ਅਪਾਰ ਬੜੇ ਬਰਿਆਰ ਅਵਚਾਰ ਹਿਸਾਰ ਕੀ ਧਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚ ਕਰੇ ਸੋ ਏਕ ਦਵਈਆ ਦਾਨਵ ਦੇ ਫੁਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਦਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜਾਤ ਧੁਨ ਪਾਪਨ ਕਹਿ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਅਭਜੋਨ ਤਰਲੋਕ ਰਾਜ ਕਰੈਂਗੇ ਕੋਟ ਇਸਨਾਨਕ ਜਾਦਿਕ ਦਾਨ ਅਨੇਕ ਸੁਵੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ

ਵੀਰ ਪਛਾਣਤ ਚੀਟੀ ਤੇ ਕੂੰ ਚੜਿਆ ਸਥੂਲਾ, ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ।

ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ। ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸੈ।

ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸਜਣਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸੋ ਪਵਿੱਤ ਸੰਗਤ ਸਭਾਈਆ, ਕਹਿ ਦੇ ਪਵਿੱਤ ਸੁਣਦੇ ਪਵਿੱਤ।

ਜਨ ਸੱਚ ਤਜਾ ਕੂੜੇ ਲਾਗੇ ਤਿਨ ਜਨਮ ਜੂਏ ਹਾਰਿਆ। ਜੀ ਆਹ ਨਿਰਮਲ ਬਾਰਾਹ ਨਿਰਮਲ ਬਾਰਾਹ ਤਾਂ ਨਿਰਮਲ ਜੀ ਆਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਇ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ

ਸੇਵ ਸਕਤ ਆਪ ਪਾਇ ਕਿਆ ਕਰਤਾ ਆਪੇ ਹੁਕਮ ਵਰਤਾਇ ਹੁਕਮ ਵਰਤਾਇ ਆਪ ਵੇਖਿਆ ਗੁਰਮੁਖ ਸਭ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਸੋਂ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰਬਾਜੋ ਤੱਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ।

ਉਸ ਨੂੰ ਕਿਹੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵਾਏ। ਆਪਣੀ ਲਿਵਾ ਪਹਿਲਾ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏ ਬੜ ਦਾਤਾ ਸੋ ਕਿਉਂ ਮਨੋ ਵਿਸਾਰੀਐ।

ਤੇ ਜੇ ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗਾਉਤੇ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਹੁਜੈ ਤੇ ਬਹਾਦਰ ਸਿਮਰੀਐ ਕਾਰਨ ਆਉਣ ਦਾਵੈ ਤਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ।

ਪੰਜਾਂ ਪਿਆਰਿਆਂ ਚਹੁ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤਿਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਜ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ। ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪ ਜੀਆਂ ਕੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮੱਤ ਬਖਸ਼ਿਸ਼ ਕਰੋ ਸਤਿਗੁਰੂ ਜੀਓ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿੱਟ ਹਵਾਦਾਰ ਪ੍ਰਵਾਨ ਕਰਨੀਆਂ ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸਾਹਿਬ ਜੀਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਰ ਕਰਦੇ ਸੇਵਕ ਬੀਬੀ ਪਰਮਜੀਤ ਕੌਰ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਿਰਪਾ ਕਰਨੀ ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਸ ਕਰਨੇ ਸਤ ਸਿਰ ਤੇ ਮੇਰਾ ਪ੍ਰਥ ਰੱਖਣਾ ਜਸ ਕਰਨ ਸਿੰਘ ਰਾਏ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਮਹਾਰਾਜ ਸਾਹਿਬ ਜੀ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਕਰਵਾਉਂਦੇ ਹਨ ਅਤੇ ਬੇਨਤੀ ਕਰਦੇ ਨੇ ਕਿ ਜੋ ਉਹਨਾਂ ਨੇ ਕੋਈ ਕੋਰਸ ਕੀਤਾ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਉਹਦੇ ਅਨੁਸਾਰ ਉਹਨਾਂ ਨੂੰ ਨੌਕਰੀ ਦੀ ਪ੍ਰਾਪਤੀ ਹੋ ਜਾਵੇ। ਆਪ ਜੀ ਨੇ ਕਿਰਪਾ ਕਰਨੀ ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ ਚੜ੍ਹਦੀਆਂ ਕਲਾ ਕਰਨੀ ਸਿਰ ਤੇ ਮੇਰਾ ਪ੍ਰਥ ਰੱਖਣਾ ਸਤਿਗੁਰੂ ਮਹਾਰਾਜ ਸਾਹਿਬ ਜੀ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀਆਂ ਗ੍ਰਸਥ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ ਚੜ੍ਹਦੀਆਂ ਕਲਾ ਕਰਨੀਆਂ। ਅਮਰਜੀਤ ਕੌਰ ਬੁੱਧ ਸਿੰਘ ਨੂੰ ਆਪਣੇ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਅੱਗੇ ਤੋਂ ਸਮੱਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਛਕੇ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ ਪਵਿੱਤਰ ਹੁਕਮਨਾਮਾ ਸਾਹਿਬ ਜੀ ਬਖਸ਼ਿਸ਼ ਕਰੋ ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲੋ ਜਨਮ ਲਿਆ ਆਪ ਜੀ।

ਵਾਹਿਗੁਰੂ ਜੀ ਕੀ ਫਤਿਹ। ਦੁਆਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ।

0: ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤਨੇਮ ਸਤਿਗੁਰੂ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਗੁਰਬਾਣੀ ਪਾਠ ਬੋਧ ਸਮਾਗਮ ਜੋ ਪਿਛਲੇ 5 ਮਹੀਨਿਆਂ ਤੋਂ ਚੱਲ ਰਿਹਾ ਹੈ, 30 ਅਗਸਤ ਨੂੰ ਸ਼ਾਮ ਦੇ ਦੀਵਾਨਾਂ ਦੇ ਵਿੱਚ ਸੰਪੂਰਨਤਾ ਹੋਵੇਗੀ। 30 ਅਗਸਤ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸੰਪੂਰਨਤਾ ਦਿਵਸ ਆ ਰਿਹਾ ਹੈ। ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹ ਵਿਸ਼ੇਸ਼ ਤੌਰ 'ਤੇ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਨ। ਸਮਾਂ 8 ਤੋਂ 9 ਦਾ ਹੈ। 29 ਅਗਸਤ ਨੂੰ ਸਵੇਰੇ ਇਸ ਸਮੇਂ 5:30 ਤੋਂ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀਆਂ ਨੇ ਕੀਰਤਨ ਅਤੇ ਸਿਮਰਨ ਦੀਆਂ ਹਾਜ਼ਰੀਆਂ ਭਰਨੀਆਂ ਹਨ। ਆਪ ਜੀਆਂ ਨੇ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰਨੀ ਹੈ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ
Vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre, vai, ngre

ਗੁਰੂ ਵਾਹਿਗੁਰੂ ਵਾਹਿਗੁਰੂ।

Vai, guru.

Guru.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ

Vai, guru.

Vai, Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਆਪਣੇ ਆਪ ਸਾਜੇ ਆਪਣੇ ਰਚਨਾ ਦੁਈ ਕੁਦਰਤ ਸਾਜਿਆ ਕਰਾ ਸੰਤਿਠ ਚਾਓ ਦਾਤਾ ਕਰਤਾ ਆਪ ਤੂੰ ਤਸਵੇ ਕਰੇ ਫਸਾਓ ਤੂੰ ਜਾਣੋਈ ਸਭ ਸੇ ਦਿਲ ਐਸੇ ਜਿੰਦ ਕਵਾਓ ਕਰ ਅਸੰਤਿਠ ਚਾਓ ਕਰਾ ਸੰਤਿਠ ਚਾਓ।

0: ਕਰਣਾ ਸਰਬਰ ਜਾਏ ਮਹੱਲਾ ਦੂਜਾ।
1: ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਵਚ ਵਾਸ। ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ। ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਐ ਪੇ ਆਖ ਨਾ ਜਾਪਈ।

ਉਪਾਇ ਕੈ ਲਿਖਣਾ ਮੈਂ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੇ ਧੁਨ ਵਕੜੇ ਚ ਜਮਾਲਿਆ। ਥਾਉ ਨਾ ਪੈਣ ਕੂੜ ਯਾਰ ਮੂੰਹ ਕਾਲਿਆ ਦੁੱਧ ਚਾਲਿਆ। ਤੇਰੇ ਨਾਰੇ ਤੇ ਸੇ ਜਿਨਗੇ ਹਾਰ ਗਏ ਸਿੱਠਕ।

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰੰਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਦਾ ਵਿਸਮਾਦ ਉਜੜ ਵਿਸਮਾਦ ਰਾਮ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਵੇਖਿਆ ਹਾਜ਼ਰਾ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸਾ

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਇਹ ਜੀਵ ਬੁੱਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਤਸ਼ਾਹ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਤੇ ਬਹੁਤ ਅਨੰਤ ਲਾਟੂ ਮਾਧਾਣੀਆਂ ਨਗਾਹ ਪੰਖੀ ਪਾਉਂਦੀਆਂ ਲੈ ਨਾ ਸਾ ਸੂਹੇ ਚੜ ਪਵਾਈਐ ਜੰਤ ਨਾਨਕ ਪਾਉਂਦਿਆਂ ਗੰਤ ਨਾ ਅੰਤ ਬੰਧਰ ਬੰਦ ਪਵਾਏ ਸੋਏ ਪੈ ਕਿਰਤ ਨੱਚੈ ਸਭ ਕੋਏ ਨੱਚ ਨੱਚ ਸੈਂਚ ਲਹਿ ਸਿਰੋਏ ਉੱਡਣਾ।

ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੈ ਵੀ ਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਪਾਰ ਤੀਰਥ ਨਾਵੇ ਅਰਚਾ ਪੂਜਾ ਗਰਵਾਸ ਬੇਕਾਰ ਜੋਗੀ ਸ਼ੁਨ ਧਿਆਵਨ ਜੇ ਤੇਲ

ਇੱਕ ਹੁੰਦਾ ਖਾਏ ਚੱਲੇ ਥਾ ਉਤਨਾ ਪਿਕਾਈ ਕਾਰ ਜਲ ਥਲ ਜੀਆਂ ਪਰੀਆਂ ਲੋਆਇਆ ਕਾਰਾਂ ਆਕਾਰ ਉਹ ਜੇ ਆਖੇ ਸੋ ਤੂੰ ਹੈ ਜਾਣੇ ਤਿੰਨਾਂ ਪੇ ਤੇਰੀ ਹੀ ਸਾਰ ਨਾਨਕ ਭਗਤਾਂ ਭੁਖ ਸਲਾਹਣ ਸਕ

ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖਸਨਾਇਆ। ਸਤਿਗੁਰ ਮਿਲੇ ਸਦਾ ਮੁਕਤਜ ਵਿੱਚੋਂ ਮੁੱਚ ਚੁਕਾਇਆ। ਉੱਤਮੇ ਵਿਚਾਰ ਹੈ ਜਿਨ ਸੱਚੇ ਸੋਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਵਿੱਚ ਹੱਸੈ ਹਉਂ ਵਿੱਚ ਰੋਵੈ ਹਉਂ ਵਿੱਚ ਭਰੀਐ ਹਉਂ ਵਿੱਚ ਧੋਵੈ ਹਉਂ ਵਿੱਚ ਜਾਤੀ ਜਿਨਸੀ ਖੋਵੈ ਹਉਂ ਵਿੱਚ ਮੂਰਖ ਹਉਂ ਵਿੱਚ ਸਿਆਣਾ ਮੋਖ ਮੁਕਤੀ ਸਾਨਾ ਜਾਣ ਹਉਂ ਵਿੱਚ ਮਾਇਆ ਹਉਂ ਵਿੱਚ ਛਾਇਆ ਹਉਂ ਮੈਂ ਕਰਕਰ ਜੰਤ ਉਪਾਇ ਹਉਂ ਮੈਂ ਬੁਝੈ ਤਾਂਦਰ ਸੁਝੈ ਗਿਆਨ ਵਿਹੂਣਾ ਕਥ ਕਥ ਲੁਝੈ ਨਾਨਕ ਹੁਕਮੀ ਲਿਖੀ ਲੇ।

ਬੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਹੁਣੀ ਮੰਦੇ ਪੈਰ ਨਾ ਰੱਖੇ ਉਨ ਕਾ ਸੁਕਰੀ ਧਨ ਕਮਾਇਆ ਹੁਣੀ ਦੁਨੀਆਂ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ ਤੂੰ ਵਿੱਚ ਸਿਆ ਗੱਲਾਂ

ਅੰਡਜ ਜੇ ਜੁਤ ਭੁਜਾ ਖਾਣੀ ਸਿਹਤ ਜਾਂ ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭਨਾ।

ਸਾਹਿਬ ਏਕ ਤੂੰ ਜਿਸ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਤਤਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪੈ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣੇ ਮਨ।

ਸੰਧਿਆਬਾਦੰ ਸਲਪੂਜ ਸਭਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰ ਦੋਇ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ

ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸੁਤਰ ਗੱਡਿਆ ਤੁਕਾਂ ਪੰਜਾਂ ਤਿਤ ਜਿਤ ਮੁੱਖ ਨਾਮ ਨਾ ਉਚਰੇ।

ਸਿਵੇਂ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੂ ਕੋ ਘਾਲੀਐ ਮੰਦਾ ਮੂਲ ਨਾ ਕਿਚੀ ਦੇ ਲੰਮੀ ਨਜ਼ਰ ਨਿਹਾਲੀਐ ਜੋ ਸਾਹਿਬ ਨਾਲ ਨਿਹਾਰੀਐ ਤੇ ਵਹਿ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋ ਪਰੀਆਂ ਲੁਹਾਈਆਂ ਚ ਰੱਖਣੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇ ਸਾਂਸ ਵਾਸਾਂ

ਖਿਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ

ਕਿਰਤ ਕਮਾਈਆਂ ਦੇ ਵਿੱਚ ਬਰਕਤਾਂ ਪਾਉਣੀਆਂ ਸਰਬੱਤ ਦੇ ਭਲੇ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਗੁਰਦੀਪ ਕੌਰ ਸਿੱਧੂ ਵੱਲੋਂ ਸਤਿਗੁਰੂ ਜੀ ਦੇਗ ਦੀ ਸੇਵਾ ਕੀਤੀ ਗਈ ਹੈ। ਖਜ਼ਾਨੇ ਭਰ ਕੇ ਭਰਪੂਰ ਕਰਨੇ, ਚੜ੍ਹਦੀਆਂ ਕਲਾ ਕਰਨੀਆਂ, ਸਿਰ 'ਤੇ ਮਿਹਰਾ ਪ੍ਰਤ ਰੱਖਣਾ। ਸੇਵਕ ਵੱਲੋਂ ਅਰਦਾਸ ਬੇਨਤੀ, ਮਹਾਰਾਜ ਚੜ੍ਹਦੀਆਂ ਕਲਾ ਕਰਨੀਆਂ, ਆਪਣੇ ਚਰਨਾਂ ਦਾ ਪਿਆਰ, ਨਾਮ ਬਾਣੀ ਸੇਵਾ, ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਸੇਵਕ ਪਰਿਵਾਰ ਵੱਲੋਂ ਬੇਨਤੀ ਹੈ ਕਿ ਬੱਚਿਆਂ ਨੂੰ ਗੁਰਸਿੱਖੀ, ਚੜ੍ਹਦੀ ਕਲਾ, ਨਾਮ ਦੀ ਦਾਤ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ, ਚੜ੍ਹਦੀਆਂ ਕਲਾ ਕਰਨੀਆਂ। ਸਤਿਗੁਰੂ ਜੀ ਭਾਈ ਬੂਟਾ ਸਿੰਘ ਦੀ ਬਰਸ਼ੀ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਹੈ, ਕਿਰਪਾ ਕਰਨੀ, ਚੜ੍ਹਦੀਆਂ ਕਲਾ ਕਰਨੀਆਂ, ਪਰਿਵਾਰ ਦੇ ਸਿਰ 'ਤੇ ਮੇਰਾ ਪ੍ਰਤ ਰੱਖਣਾ, ਨਾਮ ਸੇਵਾ ਸਿਮਰ ਤੰਦਰੁਸਤੀਆਂ ਬਖਸ਼ਿਸ਼ ਕਰ।

ਬਾਇਸ਼ ਹੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰ ਹੁਣ ਲਾਵ ਹੋ ਭੋਗ ਹਰ ਰਾਏ ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ।

0: ਫਤਿਹ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਕਿਰਪਾ ਕੀਤੀ ਹੈ ਸਾਡੇ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਨਿਤਨੇਮ ਕੀਰਤਨ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਗੁਰਬਾਣੀ ਪਾਠ ਬੋਧ ਸਮਾਗਮ ਜੋ ਸ਼ਾਮ ਨੂੰ ਚੱਲ ਰਿਹਾ ਹੈ 30 ਅਗਸਤ ਨੂੰ ਸੰਪੂਰਨਤਾ ਹੋਵੇਗੀ। 30 ਅਗਸਤ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ ਹੈ। ਸ਼ਾਮ ਦੇ ਦੀਵਾਨਾਂ ਦੇ ਵਿੱਚ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰ ਰਹੇ ਹਨ। 8 ਤੋਂ 9 ਕੀਰਤਨ ਦੀਆਂ ਹਾਜ਼ਰੀਆਂ ਸ਼ਾਮ ਨੂੰ ਭਰਦੇ ਹਨ। 29 ਅਗਸਤ ਨੂੰ ਸਵੇਰੇ 5:30 ਵਜੇ ਰਾਗੀ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਆਪਣੇ ਇੱਥੇ ਸਵੇਰੇ ਅੰਮ੍ਰਿਤ ਵੇਲੇ 5:30 ਵਜੇ ਕੀਰਤਨ ਅਤਿ ਸਿਮਰਨ ਦੀ ਹਾਜ਼ਰੀ ਭਰਨੀ ਹੈ। ਆਪ ਜੀ ਨੇ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਹੁਣ ਬਹੁਤ ਹੀ ਸਤਿਕਾਰਯੋਗ ਉਸਤਾਦ ਜੀ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਤੋਂ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

दीन दर्द दुख पंजना कट कट नाथ अनाथ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਚਬਰ ਛਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਥ ਕਲ ਜੋਕੀ ਓਟ ਸ਼ਬਦ ਗੁਰੂ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵੜਾ ਵਰਨਾ ਕੋਏ ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ ਜੀ ਕੇ ਸਵਰੂਪ ਨਿਰੰਜਨੀ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਹੈ। ਅੰਮ੍ਰਿਤ ਵੇਲੇ ਦੀਆਂ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਦਾਤਾਂ ਨਾਲ ਸਤਿਗੁਰਾਂ ਨੇ ਨਿਵਾਜਿਆ ਹੈ। ਪ੍ਰੇਰ ਕੇ ਆਪਣੀ ਚਰਨੀ ਲਾਇਆ ਸੱਚੇ ਪਾਤਸ਼ਾਹ ਜੀ ਨੇ ਦਰ ਆਈਆਂ ਸੰਗਤਾਂ ਦੀ ਇੱਛਾ ਭਾਵਨਾ ਸੱਚੇ ਪਾਤਸ਼ਾਹ ਜੀ ਜਾਣਦਿਆਂ ਹੋਇਆਂ ਆਪਣੇ ਸੋਹਣੇ ਮਹੱਲਾਂ ਵਿੱਚ ਸੋਹਣੇ ਤਖਤਾਂ ਉੱਤੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਮਾਈ ਚਰਨ ਗੁਰ ਮਿੱਠੇ ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਔਰ ਅਲਾਹੀ ਹੁਕਮ ਸਤਿਗੁਰੂ ਸਾਹਿਬ ਨੇ ਫਰਮਾਇਆ ਸਾਰੀ ਸੰਗਤ ਲਈ ਸਾਂਝਾ ਅਲਾਹੀ ਬਾਣੀ ਦਾ ਨਿਤਨੇਮ ਸਿਮਰਨ ਆਸਾ ਜੀ ਕੀ ਵਾਰ ਦਾ ਕੀਰਤਨ ਔਰ

ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਕੀਰਤਨ, ਗੁਰੂ ਚਰਨਾਂ ਸਰਬੱਤ ਦੇ ਭਲੇ ਦੀ ਅਰਦਾਸ, ਔਰ ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਤਰਸ ਕੀਤਾ ਵਾਹਿਗੁਰੂ ਨੇ ਆਪਣੇ ਹਜ਼ੂਰ ਦੇ ਸੇਵਕਾਂ ਨੂੰ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ ਤਿੰਨਾਂ ਤੋਂ ਇਹ ਸੇਵਾ ਅੰਮ੍ਰਿਤ ਵੇਲੇ ਦੀ ਲਈ ਹੈ। ਆਸਾ ਜੀ ਕੀ ਵਾਰ ਦਾ ਕੀਰਤਨ, ਗੁਰੂ ਪਿਆਰ ਵਾਲੇ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਤਿੰਨਾਂ ਦੇ ਜਥੇ ਨੇ ਸੇਵਾਵਾਂ ਕੀਤੀਆਂ ਹਨ ਗੁਰੂ ਕਿਰਪਾ ਕਰਨ। ਹੋਰ ਬੇਅੰਤ ਸੇਵਾਵਾਂ ਅੰਮ੍ਰਿਤ ਵੇਲੇ ਤੋਂ ਸੰਗਤਾਂ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਹੋਰ ਬੇਅੰਤ ਸੇਵਾਵਾਂ ਕਰ ਰਹੀਆਂ ਹਨ ਗੁਰੂ ਰਹਿਮਤਾਂ ਕਰਨ। ਸਤਿ ਸੰਗੀ ਹੋ, ਅੱਜ ਦਾ ਅਲਾਹੀ ਫਰਮਾਨ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ 721 ਔਰ 722 ਅੰਗ ਉੱਤੇ ਸ਼ਿਸ਼ੋਭਤ ਹੈ। ਨਿਤਨੇਮੀ ਗੁਰਸਿੱਖਾਂ ਨੂੰ ਇਹ ਹੁਕਮਨਾਮਾ ਯਾਦ ਹੋਵੇਗਾ, ਕਿਉਂਕਿ ਪਵਿੱਤਰ ਹੁਕਮਨਾਮਾ ਸ਼ਬਦ ਹਜ਼ਾਰੇ ਗੁਰਬਾਣੀ ਵਿੱਚ ਹਰ ਰੋਜ਼ ਨਿਤਨੇਮੀ ਗੁਰਸਿੱਖ ਪੜ੍ਹਦੇ ਨੇ। ਸਤਿਗੁਰ ਮੇਰ ਕਰਨ, ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ, ਜਿਉਂ ਬੁਲਾਏ ਤਿਉਂ ਬੋਲੀਏ ਕੁਦਰਤ ਕਮਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਰਸਨਾ ਕਰਾਂਗੇ ਪਵਿੱਤਰ, ਮਨ ਬਾਣੀ ਕਰਕੇ ਗੁਰੂ ਚਰਨਾਂ ਨਾਲ ਜੁੜੀਏ, ਪਿਆਰ ਨਾਲ ਬੋਲੀਏ ਜੀ ਸਤਨਾਮ ਸ੍ਰੀ ਵਾਹਿਗੁਰੂ।

0: ਦੇ ਤਿਲੰਗ ਰਾਗ ਹੈ ਸਤਸੰਗੀਓ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਇਹਦਾ ਨੰਬਰ 14ਵਾਂ ਹੈ ਔਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਉੱਤੇ ਦੋ ਸ਼ਬਦ ਮਹਾਰਾਜ ਨੇ ਬਖਸ਼ੇ ਹਨ। ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ, ਇਹ ਪਵਿੱਤਰ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਜਦੋਂ ਫਾਰਸੀ ਪੜ੍ਹਨ ਵਾਸਤੇ ਪਿਤਾ ਜੀ ਨੇ ਭੇਜਿਆ ਹੈ ਕੁਤਬਦੀਨ ਸੋ ਮੁਲਾਨੇ ਦੇ ਪਾਸ, ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਤਾਂ ਹੀ ਇਹ ਸ਼ੁਭ ਸ਼ਬਦ ਉਚਾਰ ਕੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਨ। ਯਾ ਕਰ ਜ ਗੁਫਤਮ ਪੇਸ ਤੋ ਦਾਰ ਗੋਸ ਕੌਣ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇ ਐ ਪਰਵਦਗਾਰ। ਦੂਸਰਾ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਏਮਨਾਬਾਦ ਗੁਰਦੁਆਰਾ ਚੱਕੀ ਸਾਹਿਬ ਪਵਿੱਤਰ ਸਥਾਨ 'ਤੇ ਮਹਾਰਾਜ ਨੇ ਉਚਾਰਿਆ ਹੈ ਤਿਲੰਗ ਮਹੱਲਾ ਪਹਿਲਾ ਘਰ ਦੂਜਾ। ਪਹਿਲਾ ਸ਼ਬਦ ਕਹੇ ਪਹਿਲੇ ਘਰ 'ਚ, ਦੂਜਾ ਸ਼ਬਦ ਦੂਜੇ ਘਰ 'ਚ, ਤੀਜਾ ਸ਼ਬਦ ਤੀਜੇ ਘਰ 'ਚ। ਸੋ ਦੂਸਰਾ ਸ਼ਬਦ ਮਹਾਰਾਜ ਨੇ ਬਖਸ਼ ਕੀਤਾ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਪਤਾ ਲੱਗਿਆ ਬਾਬਰ ਨੂੰ ਕਿ ਕੋਈ ਫਕੀਰ, ਪੂਰਨ ਫਕੀਰ ਆਇਆ ਹੈ ਮੇਰੀ ਕੈਦ ਵਿੱਚ, ਚੱਕੀਆਂ ਚੱਲ ਰਹੀਆਂ ਹਨ ਅਤੇ ਸਾਰਿਆਂ ਨੂੰ ਖੁਦਾ ਨਾਲ ਜੋੜ ਰਿਹਾ ਹੈ। ਸੋ ਬਾਬਰ ਆਇਆ ਦਰਸ਼ਨ ਵਾਸਤੇ, ਮਨ 'ਚ ਖਿਆਲ ਕੀਤਾ ਕੋਈ ਸੂਫੀ ਫਕੀਰ ਹੋਏਗਾ, ਭੰਗ ਪੀਂਦੇ ਨੇ, ਤਖੀਆਂ 'ਚ ਰਹਿੰਦੇ ਨੇ, ਆਨੰਦ ਲੈਂਦੇ ਆ, ਸੋ ਭੰਗ ਲੈ ਕੇ ਆਇਆ ਸਤਸੰਗੀਓ ਬੂਟੀ। ਸੋ ਮਹਾਰੇ ਸੱਚੇ ਪਾਤਸ਼ਾਹ ਨੂੰ ਹਾਜ਼ਰ ਕੀਤੀ ਹੈ ਇਹ ਕਿ ਭਾਈ ਮਾਰੇ ਭੰਗ ਹੈ, ਪੀ ਕੇ ਮਲੰਗ ਜਿਹੜੇ ਹਨ ਫਕੀਰ ਉਹ ਤਖੀਆਂ ਵਿੱਚ ਰਹਿੰਦੇ ਅਤੇ ਮੌਜ 'ਚ ਰਹਿੰਦੇ ਨੇ। ਸੱਚੇ ਪਾਤਸ਼ਾਹ ਹੱਸ ਪੈ, ਕਹਿਣ ਲੱਗੇ ਸੀ ਭੰਗ ਰੋਜ਼ ਪੀਂਦੇ ਹਾਂ, ਸਾਰਾ ਦਿਨ ਹੀ ਪੀਂਦੇ ਹਾਂ, ਕਿਹੜੀ ਭੰਗ ਮਾਰੇ? ਕਹਿੰਦੇ ਭਉ ਤੇਰਾ ਭਾਂਗ, ਵਾਹਿਗੁਰੂ ਜਿਹੜਾ ਤੇਰਾ ਭਉ ਡਰ ਅੱਠੇ ਪੈਰ ਰੱਖਣਾ ਇਹ ਮੇਰੀ ਵਾਸਤੇ ਭੰਗ ਹੈ। ਖਲੜੀ ਮੇਰਾ ਚੀਤ, ਖਲੜੀ ਕਹਿੰਦੇ ਹਨ ਖਲ ਦਾ ਬਣਿਆ ਹੋਇਆ ਇੱਕ ਥੈਲਾ ਜਿਹਦੇ 'ਚ ਫਕੀਰ ਲੋਕ ਭੰਗ ਰੱਖਦੇ ਨੇ, ਉਹਦੇ 'ਚੋਂ ਕੱਢ ਕੇ ਅਤੇ ਫਿਰ ਉਹਨੂੰ ਰਗੜ ਦਿੰਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਚੇਤੇ ਨਾ ਹਿਰਦਾ ਇਹ ਖਲੜੀ ਹੈ, ਮੈਂ ਦਰ ਮੰਗੋ ਨੀਤਾ ਨੀਤ, ਜਿਹੜੇ ਫਕੀਰ ਨੇ ਉਹਦੇ ਕਿਤੇ ਕਿਤੇ ਮੰਗਦੇ ਨੇ, ਜਦੋਂ ਭੁੱਖ ਲੱਗਦੀ ਮੈਂ ਤਾਂ ਰੋਜ਼ ਮੰਗਦਾ, ਨਿੱਤ ਮੰਗਦਾ, 24 ਘੰਟੇ ਮੰਗਦਾ ਵਾਹਿਗੁਰੂ ਕੋਲੋਂ। ਮੈਂ ਦਰ ਮੰਗੋ ਨੀਤਾ ਨੀਤ, ਕਰ ਕਾਸਾ ਦਰਸ਼ਨ ਕੀ ਭੂਖ। ਫਕੀਰਾਂ ਕੋਲ ਕਾਸਾ ਹੁੰਦਾ ਸਤਸੰਗੀ ਚਿੱਪੀ, ਫਲ ਹੁੰਦਾ ਵੱਡਾ ਭਾਰੀ ਇੱਕ, ਜਦੋਂ ਚੰਗੀ ਤਰ੍ਹਾਂ ਪੱਕ ਜਾਂਦਾ ਵਿੱਚੋਂ ਉਹਦਾ ਗੁੱਦਾ ਕੱਢ ਲਓ ਅਤੇ ਬਾਹਰਲਾ ਖੋਲ ਜਿਹੜਾ ਇੰਨਾ ਸਖਤ ਹੁੰਦਾ ਉਹ ਲੋਹੇ ਵਰਗਾ, ਫਿਰ ਉਹਨੂੰ ਕੱਟ ਕੇ ਵਿਚਕਾਰੋਂ ਦੋ ਬਣ ਜਾਂਦੇ ਉਹਦੇ, ਉਹਨੂੰ ਸਾਫ਼ ਕਰਕੇ ਉਹਦੇ ਉੱਤੇ ਹੈਂਡਲ ਲਾ ਕੇ, ਟੂਟੀ ਲਾ ਕੇ ਉਹਦੀ ਚਿੱਪੀ ਬਣਾ ਲੈਂਦੇ ਯੋਗੀ ਲੋਕ। ਅਤੇ ਸੱਚੇ ਪਾਤਸ਼ਾਹ ਕਹਿੰਦੇ ਕਰ ਕਾਸਾ, ਮੈਂ ਹੱਥਾਂ ਦਾ ਕਾਸਾ ਬਣਾਇਆ ਹੋਇਆ, ਕਰ ਕਾਸਾ ਹੱਥਾਂ ਦਾ ਕਾਸਾ ਬਣਾ ਕੇ ਅਤੇ ਮੈਂ ਰੋਜ਼ ਹੀ ਮੰਗਦਾ ਹਾਂ। ਕਰ ਕਾਸਾ ਦਰਸ਼ਨ ਕੀ ਭੂਖ, ਜਦੋਂ ਮੈਨੂੰ ਦਰਸ਼ਨਾਂ ਦੀ ਭੁੱਖ ਲੱਗਦੀ ਹੈ, ਮੈਂ ਦਰ ਮੰਗੋ ਨੀਤਾ ਨੀਤ, ਮੈਂ ਰੋਜ਼ ਹੀ ਵਾਹਿਗੁਰੂ ਕੋਲੋਂ ਮੰਗਦਾ। ਇਹ ਦੂਜਾ ਸ਼ਬਦ ਦੂਸਰੇ ਘਰ ਸੁਰਤਾਲ 'ਚ ਗਾਇਆ ਮਹਾਰਾਜ ਜੀ ਨੇ। ਇਹ ਤੀਸਰਾ ਸ਼ਬਦ ਸਤਸੰਗੀ ਜਿਹੜਾ ਅੱਜ ਹੁਕਮਨਾਮਾ ਆਇਆ ਉਹਦੀ ਵਿਚਾਰ ਸ਼੍ਰਵਣ ਕਰਾਂਗੇ। ਸਤਿਗੁਰ ਮਿਹਰ ਕਰਦੇ ਹਨ ਤਿਲੰਗ ਮਹੱਲਾ ਪਹਿਲਾ ਘਰ ਤੀਜਾ। ਖਿਆਲ ਕਰਨਾ ਤਿਲੰਗ ਨਹੀਂ ਬੋਲਣਾ, ਬੇਧਿਆਨੀ ਵਿੱਚ ਆਮ ਤੌਰ 'ਤੇ ਪਾਠੀ ਤਿਲੰਗ ਬਲਾਵਲ ਇੱਦਾਂ ਬੋਲ ਜਾਂਦੇ। ਸਤਸੰਗੀ ਸਿਹਾਰੀ ਨਾਲੋਂ ਕੱਟੀ ਗਈ, ਬੇਲਾਵਲ, ਬੇ ਬੱਬੇ ਸਿਹਾਰੀ ਦੀ ਆਵਾਜ਼ ਪਹਿਲਾਂ ਆਏਗੀ, ਬੇਲਾਵਲ ਇਹਦਾ ਤਿਲੰਗ। ਬੇਧਿਆਨੀ 'ਚ ਪਾਠ ਕਰਦੇ ਤਿਲੰਗ ਮਹੱਲਾ ਪਹਿਲਾ ਗਲਤ ਹੈ, ਸੋ ਤਿਲੰਗ ਮਹੱਲਾ ਪਹਿਲਾ। ਪਹਿਲਾ ਵੀ ਸਤਸੰਗ ਜੇ ਪਹਿਲਾ ਬੋਲਾਂਗੇ ਪਹਿਲਾ, ਉਹ ਪੱਪੇ ਦਿਨਾਵਾਂ ਲੱਲੇ ਕਰਨਾ ਬੋਲੇਗਾ ਪਹਿਲਾ, ਜੇ ਪਹਿਲਾ ਬੋਲਤਾ ਤਾਂ ਹਾਹੇ ਨੂੰ ਬਿਹਾਰੀ ਬੋਲੀ ਗਈ। ਅਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਵਿੱਚ ਇਹ ਸੰਕੇਤ ਦਿੱਤੇ ਨੇ ਕੀ ਪੜ੍ਹਨਾ। ਸ੍ਰੀ ਰਾਗ ਦਾ ਸਭ ਤੋਂ ਪਹਿਲਾ ਸ਼ਬਦ ਪੜ੍ਹੀਏ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਉੱਥੇ ਸੱਚੇ ਪਾਤਸ਼ਾਹ ਨੇ ਲਿਖਿਆ ਮਹੱਲਾ, ਅੱਗੇ ਲਿਖਿਆ ਪੱਪਾ ਹਾਹੇ ਸਿਆਰੀ ਲੱਲੇ ਕੰਨਾ ਪਹਿਲਾ, ਉਹਦੇ ਫਿਰ ਪਿੱਛੇ ਲਿਖਿਆ ਏਕਾ, ਉਹ ਨਹੀਂ ਬੋਲਣਾ। ਇਹ ਗ੍ਰੈਮਰ ਦਾ ਨਿਯਮ ਹੈ, ਬਾਣੀ ਦਾ ਸਿਧਾਂਤ ਹੈ, ਬਾਣੀ ਦਾ ਅਸੂਲ ਹੈ। ਨਿਯਮ 'ਚ ਬਾਣੀ ਲਿਖੀ ਹੈ, ਐਵੇਂ ਨਹੀਂ ਲਿਖੀ। संपूर्ण गुरबाणी दे विच जिथे भी अक्षरां विच पहला लिखिया आ जाए अंकां च पिछों आ जाए एक वार सिर्फ बोलना, जे पहला अंक च आ जाए पिछों अक्षरां च आ जाए दो वार बोलना। जिदा तनासरी महला तीजा तीजा उत्थे लिखा तनासरी महला लिख के अंकां च लिखा तीन फिर लिखा पिछले बने तीजा। वो बोलने का तरीका दस्या कि इनू तनासरी महला तीन नहीं बोलना, इनू बोलना तीजा। इस तरह श्री राग महला पहला इत्थे लिखा महला फिर अगे लिखा पप्पा हाहे सियारी लल्ले कहना पहला फिर अगले बने का पाया वो नहीं बोलना। सो इसलिए गुरबाणी विच महाराज ने नाल दी नाल सानू संथ्या भी कराई हुई है, पढ़न का तरीका भी दस्या किवें पढ़ना है, क्योंकि पोठोहार दे इलाके त्रै बोलते ने, आप तीन बोलते हो त्रै बोलते ने। इसलिए सत्संगियो ये कुछ कारण ने कि महाराज ने नाल दी नाल सानू संकेत दिते ने। तां मैं बेनती कर रहा महला पहला, पहला बोलना, पहला नहीं ना पहला। घर तीजा, सो तीसरे घर सुरताल विच सच्चे पातशाह ने शब्द गाव्या है एक ओंकार सतगुर प्रसाद, एक ओंकार, एक ओंकार नहीं बोलना, एक बोल के एक ओंकार। आम तौर पर बेध्यानी जंज ने संथ्या ली नहीं जा सत्संगी कई जरा असं पहली जरा पढ़न लगते हैं एक मकार होर कई तरीके बोलते रोंग है, एक बोल के थोड़ा ठहर जाना एक ओंकार। ओंकार ओं खुला उड़ेदा कार उत्ते जी लई ने। सो सचे पातशाह कहिंदे ने एक ओंकार। बेनती करते हैं विद्वान जन सज्जन जन बाणी दे ज्ञाता वख वख विद्वान अपनी अपनी सोच मुताबक अर्थ करते ते लिखते ने। कुछ विद्वानों ने लिखिया कि गुरु ग्रंथ साहिब जी सब तो पुरातन बाणी जी फरीद साहब जी की है, 1373 च फरीद साहब का जन्म होया सत्संग पाक पटन दे विच। सो जे असी गौर देिए गुरबाणी दे उत्ते जिहड़ा एक ओंकार है सतगुरु महाराज ने ओं जिहड़ा शब्द है ओंकार इहदा शब्द परमात्मा ने उचारिया जदों सृष्टि रची है। ओंकार उत्पाती किया दिन ससवराती वन तिन त्रिपवन पाणी चार वेद खा चारे खाणी उत्पत परलो शब्द है होवै शब्दे ही फिर ओपत होवै। बाणी का फरमान है कि उत्पत परलो शब्दे होवै, शब्द की बाणी उत्पत्ति संसार दी ते नास हुंदा संसार शब्द द्वारा। चौपी साहिब का पाठ करते हो सुनते हो पढ़ते हो जब उद करख करा करतारा प्रजा धरत तब दे अपारा जब आकर्ख करत हो कब हूँ तुम मैं मिलत दे तर सब हूँ। जो परमात्मा हुक्म रूपी मुठ्ठी खोलदा ना सारी सृष्टि बना दिंदा, जो फिर हुक्म रूपी मुठ्ठी बंद करता वाहिगुरू सारा कुछ समेट लैंदा। जादूगर वेखे ने वह झोला जहा खोल के अपना कई कुछ विखाई जाते हैं, जान लगे सारा कुछ इकट्ठा किया झोला जहा चुकया मोढ़े दे रख के तुर गए। इदा परमात्मा ने बाजीगर एक बाजी का पाई नाना रूपे भेख दिखलाई सांग उतार थमे उपासारा तब एको एक अंकारा। जो उपसारा थम लेंदा है अपनी खेड रोक लेंदा है फिर एक केवल जादूगर रह गया। इदा ही परमात्मा ने ओपत परलो शब्द होवै शब्द द्वारा ओपत किया, शब्द की है ओंकार। ये शब्द क्या सारी सृष्टि राही दिती। कलगीधर जी लिखते ने ओंकार जो परमात्मा का शब्द है ना, प्रथम ओंकार तिन कहा सो तुन पूर जगत मैं रहा। ओंकार शब्द परमात्मा ने उचारिया सारे जगत च उही चल रहा, जिन्हों आप कहने सब मैं जोत जोत है सोए, जिन्हों कहने सभ्य घट राम बोलै रामा बोलै राम बिना को बोलै रहे, विज्ञान कहते धरती बोलती है। बड़े उन्होंने यंत्र ला ला के आवाज भी सुनी सत्संग धरती की जो घूमती है इचों आवाज आ रही है। इसलिए हरेक चीज़ जड़ी है ना ये बोल रही है तो बोलता है वाहिगुरु, वो शब्द है ओंकार जी धुनी कही ना सारे जगत सो धुन पूर जगत जगत मैं रहा। दशमेश पिता जी कहें उही धुनी जी ओंकार कहा वाहिगुरु ने सारे जगत च उही गूंज रही है, इन्हों कहते शब्द। ਇਸ ਲਈ ਜਿਹੜਾ ਓਅੰਕਾਰ ਸ਼ਬਦ ਹੈ, ਕਬੀਰ ਜੀ ਕਹਿੰਦੇ ਓਅੰਕਾਰ ਆਦਮੈ ਜਾਨਾ। ਸਭ ਤੋਂ ਪ੍ਰਥਮ ਦਾ ਸ਼ਬਦ ਕੀ? ਓਅੰ। ਇਸ ਲਈ ਜਦੋਂ ਸ੍ਰਿਸ਼ਟੀ ਬਣਾਈ ਹੈ ਉਦੋਂ ਤੋਂ ਹੀ ਇਹ ਬਾਣੀ ਹੈ, ਆਦਿ ਬਾਣੀ। ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸੱਤ ਸੱਚਾ ਹੈ, ਗੁਰ ਪੂਜਨੀਕ ਹੈ, ਪ੍ਰਸਾਦ ਆਨੰਦ ਸਰੂਪ ਹੈ। ਜਿਹੜਾ ਸੱਤ ਚਿੱਤ ਆਨੰਦ ਸਰੂਪ ਪਰਮਾਤਮਾ ਹੈ ਨਾ, ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਭਾਈ ਮਿਲਦਾ ਵਾਹਿਗੁਰੂ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਕਹਿੰਦੇ ਜੀਵ ਨੇ ਜਿਹੜਾ ਇਹ ਆਪਣਾ ਤਨ ਹੈ ਨਾ, ਸਰੀਰ, ਮਾਇਆ ਪਾਹਿਆ, ਇਹਨੂੰ ਮਾਇਆ ਦੀ ਪਾਹ ਚਾੜੀ ਹੋਈ ਹੈ, ਮਾਇਆ ਦੀ ਪਾਹ ਲੱਗੀ ਹੋਈ। ਸਤਸੰਗੀ ਮੋਹ ਮਮਤਾ ਦੀ ਮਾਇਆ ਦੀ ਪਾਹ ਚੜੀ ਹੋਈ ਹੈ, ਅਤੇ ਜਿਹੜੇ ਕੱਪੜੇ ਨੂੰ ਪਾਹ ਚੜੀ ਹੋਵੇ ਉਹਨੂੰ ਰੰਗ ਨਹੀਂ ਲੱਗਦਾ ਸਤਸੰਗੀ। ਇਸ ਲਈ ਜਿਹੜੇ ਲਲਾਰੀ ਨੇ ਪਹਿਲਾਂ ਉਹਨੂੰ ਸਤਸੰਗੀ ਫਟਕੜੀ ਦਾ ਲੂਣ ਦਾ ਪਾਣੀ ਆਦਿਕ ਉਹਦੀ ਭਾਂਫ ਦਿੰਦੇ ਨੇ, ਉਹਦੇ ਵਿੱਚੋਂ ਮਾਇਆ ਜਿਹੜੀ ਲੱਗੀ ਹੁੰਦੀ ਸਤਸੰਗੀ ਕੱਢ ਦਿੰਦੇ ਨੇ, ਕੱਪੜੇ ਨੂੰ ਮਾਇਆ ਲੱਗੀ, ਸੂਤ ਨਹੀਂ ਹੁੰਦਾ ਛੇਤੀ, ਆਕੜਿਆ ਹੋਇਆ ਕੱਪੜਾ। ਜਦੋਂ ਉਹਦੇ 'ਚ ਮਾਇਆ ਚੰਗੀ ਤਰ੍ਹਾਂ ਨਿਲ ਗਈ ਫਿਰ ਉਹਨੂੰ ਰੰਗ ਦਿੰਦੇ ਨੇ। ਇਹੋ ਤਨ ਮਾਇਆ ਪਾਹਿਆ ਪਿਆਰੇ, ਇਹ ਪਿਆਰੇ ਜਿਹੜਾ ਤਨ ਹੈ ਸਾਡਾ, ਸਰੀਰ ਹੈ ਜੀਵ ਦਾ, ਇਹਨੂੰ ਤੇਨੇ ਮਾਇਆ ਦੇ ਪਾਹ ਚਾੜੀ ਹੋਈ ਹੈ। ਲੀਤੜਾ ਲੱਭ ਰੰਗਾਏ, ਜਿਹੜਾ ਆਪਣੇ ਹਿਰਦੇ ਰੂਪੀ ਲੀਤੜਾ ਲੀੜਾ ਹੈ, ਲੱਭ, ਇਹਨੂੰ ਧਿਆਨ ਨਾਲ ਪੜ੍ਹਨਾ, ਲੱਭ ਲੱਭ ਨਹੀਂ, ਲੱਭ ਪੜਾਂਗੇ ਤਾਂ ਪੱਬੇ ਦੀ ਆਵਾਜ਼ ਆ ਜਾਏਗੀ, ਲੱਭ, ਲੱਭ ਦੇ ਵੀ ਸਿਆਰੀ ਲੱਗੀ ਹੋਈ, ਲੱਭ ਦੇ ਵਿੱਚ ਜੇ ਸਿਆਰੀ ਨਾ ਲੱਗੀ ਨਹੀਂ, ਇਹਦਾ ਅਰਥ ਇਕੱਲਾ ਲੱਭ ਹੀ ਸੀ, ਹੁਣ ਸਿਹਾਰੀ ਲੱਗ ਗਈ ਅਤੇ ਇਹਦਾ ਅਰਥ ਬਣ ਗਿਆ ਲੱਭ ਦੇ ਵਿੱਚ। ਰੰਗਾਏ, ਰੰਗਾਏ ਬੋਲ ਜਾਂਗੇ ਤਾਂ ਤਾਂ ਵੀ ਗਲਤ ਹੈ, ਰੰਗਾਏ ਬੋਲ ਜਾਂਗੇ ਅਤੇ ਉੱਤੇ ਟਿੱਪੀ ਨਹੀਂ ਬੋਲੀ ਗਈ, ਇਸ ਵਾਸਤੇ ਰਾਰੇ ਟਿੱਪੀ ਰੰਗਾਏ, ਰਾਰੇ ਨੂੰ ਟਿੱਪੀ ਕੀ ਹੁੰਦੀ ਹੈ ਰੰਗ, ਐੜੇ ਟਿੱਪੀ ਕੀ ਹੁੰਦੀ ਅੰਗ। ਛੋਟੇ ਹੁੰਦੇ ਸੀ ਜਦੋਂ ਟਕਸਾਲ 'ਚ ਆਏ ਅਤੇ ਸਕੂਲੋਂ ਪੜ੍ਹ ਕੇ ਆਏ ਸੀ 10, ਅਤੇ ਕਹਿਣ ਲੱਗੇ ਸੰਥਿਆ ਕਰੋ, ਮੈਂ ਕਿਹਾ ਬਾਣੀ ਮੈਂ ਪੜ੍ਹਦਾ ਰਿਹਾ, ਮੈਨੂੰ ਆਉਂਦੀ ਆ ਗੁਰਮੁਖੀ ਪੰਜਾਬੀ ਆਉਂਦੀ ਹੈ। ਕਹਿੰਦੇ ਨਹੀਂ, ਊੜਾ ਜਿਹੜਾ ਸੁਣਾ ਸੁਣਾਇਆ ਤਾਂ ਸੱਸ ਜਿੱਦਾਂ ਟੀਚਰਾਂ ਨੇ ਪੜ੍ਹਾਏ ਉੱਦਾਂ ਹੀ ਪੜ੍ਹਨ ਲੱਗ ਪਿਆ, ਨਾ ਗੰਗਾ ਆਵੇ ਅਤੇ ਨਾ ਨਿਆਂ ਆਵੇ, 80% ਟੀਚਰਾਂ ਨੂੰ ਨਹੀਂ ਆਉਂਦਾ ਏ ਗੰਗਾ ਅਤੇ ਨਿਆਂ। ਫਿਰ ਮੈਂ ਪੜ੍ਹਨ ਲੱਗ ਪਿਆ ਚੱਚੇ ਵਾਲੀ ਲੈਣ, ਸਕੂਲਾਂ 'ਚ ਪੜ੍ਹਾਏ ਚਿੱਚਾ ਸ਼ਿਸ਼ਾ ਜਿੱਜਾ ਚਿੱਜਾ, ਕਹਿੰਦੇ ਗਲਤ ਹੈ, ਚਿੱਚਾ ਨਹੀਂ ਹੁੰਦਾ ਚੱਚਾ ਹੁੰਦਾ, ਸ਼ਿਸ਼ਾ ਨਹੀਂ ਹੁੰਦਾ ਛੱਛਾ ਹੁੰਦਾ, ਉਹ ਮਹੀਨਾ ਉੱਥੇ ਰੋਕ ਛੱਡਿਆ ਦੇ ਇੱਥੇ ਬਿਖਲ ਹੋਇਆ ਊੜੇ ਦੇ, ਉਹ ਸਾਰਾ ਮੇਰਾ ਕੱਢਿਆ ਜਿਹੜਾ ਸੀ ਨਾ ਉਹ ਪਹਿਲਾਂ ਮਨ 'ਚ ਭਰਿਆ ਸੀ। ਸੇਖ ਸਾਧੀ ਜੀ ਸੰਤ ਹੋਏ ਨੇ ਇਰਾਨ ਦੇ ਵਿੱਚ, ਹਰੇਕ ਤਰ੍ਹਾਂ ਨਾਲ ਉਹਨਾਂ ਨੇ ਇੱਕ ਯੂਨੀਵਰਸਿਟੀ ਖੋਲ੍ਹੀ, ਹਰੇਕ ਹੀ ਗੁਣ ਸਿਖਾਉਂਦੇ ਸੀ, ਤਬਲਾ ਸਿਖਾਉਂਦੇ ਹੈ, ਸੰਗੀਤ ਸਿਖਾਉਂਦੇ ਨੇ, ਹਰੇਕ ਚੀਜ਼ ਸਿਖਾਉਂਦੇ ਹੈ। ਕੋਈ ਲੈ ਕੇ ਉਹਨਾਂ ਕੋਲ ਆ ਗਿਆ ਬੱਚੇ ਨੂੰ, ਕਹਿੰਦਾ ਵੀ ਸਾਡੇ ਬੱਚੇ ਨੇ ਤਬਲਾ ਸਿੱਖਣਾ, ਜੋੜੀ ਦੇ ਹੱਥ ਸਿੱਖਣੇ ਨੇ, ਕੈਰਵਾ ਤਾਲ ਚੱਪ ਤਾਲ ਸਾਰੇ ਸਿੱਖਣੇ ਨੇ। ਦੂਜਾ ਆ ਗਿਆ ਜੀ ਮੇਰੇ ਬੱਚੇ ਨੇ ਬਹੁਤ ਕੁਛ ਸਿੱਖਿਆ, ਆਹ ਵੀ ਆਉਂਦਾ, ਕੈਰਵਾ ਵੀ ਆਉਂਦਾ, ਦਾਦਰ ਵੀ ਆਉਂਦਾ, ਆਹ ਤਾਲ ਵੀ ਆਉਂਦਾ, ਫੀਸ ਦੱਸੋ ਕੀ ਸੇਵਾ ਲਓਂਗੇ ਇਹਦੀ। ਜਿਹੜਾ ਨਵਾਂ ਬੱਚਾ ਆਇਆ ਸੀ ਕਹਿੰਦਾ ਇਹਦੇ ਮੈਂ ਲਵਾਂਗਾ 1 ਰੁਪਈਆ ਫੀਸ ਮਹੀਨੇ ਦੀ, ਅਤੇ ਜਿਹੜਾ ਸਿੱਖਿਆ ਕਹਿੰਦੇ ਦੀ 5, ਕਹਿੰਦੇ ਮਾਰੇ ਉਹ ਤਾਂ ਸਿੱਖਿਆ, ਕਹਿੰਦੇ ਜਿਹੜੀ ਗਲਤ ਸਿੱਖਿਆ ਉਹ ਕੱਢੂ ਦਿਮਾਗ 'ਚੋਂ ਪਹਿਲਾਂ, ਗਲਤ ਨੂੰ ਸਿਖਾਇਆ ਆ ਨਾ ਉਹ ਪਹਿਲਾਂ ਕੱਢੂੰਗਾ ਫਿਰ ਦੁਬਾਰਾ ਸਿਖਾਊਂਗਾ, ਉਹ ਕੋਰਾ ਕਾਗਜ਼ ਹੈ ਉੱਤੇ ਜੋ ਲਿਖੂੰਗਾ ਉਹ ਲਿਖ ਜਾਣਾ। ਮਤਲਬ ਅਸੀਂ ਬਾਣੀ ਆਪ ਪੜ੍ਹਦੇ ਰਹਿੰਦੇ ਹਾਂ, ਆਪ ਪੜ੍ਹਦੇ ਰਹਿੰਦੇ ਹਾਂ, ਗਲਤ ਪੜ੍ਹੀ ਜਾਂਦੇ ਹਾਂ, ਸਾਨੂੰ ਉਹਦੀ ਗ੍ਰੈਮਰ ਦੀ ਸਮਝ ਨਹੀਂ ਹੁੰਦੀ, ਸਾਨੂੰ ਬਾਣੀ ਦੀ ਨਿਯਮ ਦੀ ਸਮਝ ਨਹੀਂ ਹੁੰਦੀ, ਨਿਤਨੇਮ ਕਰਦਿਆਂ ਕਰਦਿਆਂ ਗਲਤ ਪਕਾ ਲੈਂਦੇ ਹਾਂ, ਫਿਰ ਜਦੋਂ ਸਾਡੇ ਕੋਲ ਆਉਂਦੇ ਉਦੋਂ ਤੱਕ ਬਹੁਤ ਗਲਤ ਪੱਕੇ ਆਉਂਦਾ, ਫਿਰ ਉਹਨੂੰ ਵਾਰ ਵਾਰ ਰਿਪੀਟ ਕਰਾਉਣਾ ਪੈਂਦਾ, ਜ਼ਬਾਨ ਤੋਂ ਲਵਾਉਣਾ ਪੈਂਦਾ, ਫਿਰ ਸੱਸੀ ਜਾ ਕੇ ਗੱਲ ਬਣਦੀ ਹੈ, ਫਿਰ ਕਰਦਿਆਂ ਕਰਦਿਆਂ ਸਿੱਖ ਲਈਆ, ਸੱਸੀ ਊੜਾ ਉੜਾ ਕੇ ਪੜ੍ਹ ਲਿਆ, ਫਿਰ ਮਾਰਨੀ 'ਤੇ ਜਾ ਕੇ ਅੜ ਗਏ, ਜਿਉਂ ਮਾਰਨੀ ਲੱਗੇ ਪੜਾਉਣ, ਜਿਉਂ ਸੱਜ ਪੁੱਠੀ ਸਿੱਧੀ ਥੱਲੇ ਉੱਤੇ। ਸਾਡੇ ਉਸਤਾਦ ਜੀ ਗਿਆਨੀ ਸੁਰਜੀਤ ਸਿੰਘ ਸੋਧੀ ਜੀ, ਅਗਿਆਨੀ ਮਨਦੀਪ ਸਿੰਘ ਨੂੰ ਪਤਾ ਜ਼ਿਆਦਾ, ਉਹਨਾਂ ਕੋਲ ਵਿਦਿਆਰਥੀ ਪੜ੍ਹਦੇ ਨੇ, ਬਹੁਤ ਸਖਤ ਵਿੱਦਿਆ ਉਹਨਾਂ ਦੀ, ਉਹਨਾਂ ਫਿਰ ਮੁਹਾਰਨੀ 'ਤੇ ਲਾ ਤਾ ਅਤੇ ਉੱਥੋਂ ਗਾਹ ਤੁਰਨਾ ਦੇਣ। ਪੁੱਛਿਆ ਉਸਤਾਦ ਜੀ ਮੁਹਾਰਨੀ ਦਾ ਮਤਲਬ ਕੀ ਹੁੰਦਾ? ਮੁਹਾਰਨੀ ਕਹਿੰਦੇ ਪੜ੍ਹ ਪੜ੍ਹ ਕੇ ਮੂੰਹ ਹਾਰ ਜਾਏ, ਥੱਕ ਹੀ ਜਾਏ ਮੂੰਹ, ਉਹਨੂੰ ਕਹਿੰਦੇ ਮੁਹਾਰਨੀ। ਚੇਤਾ ਰੱਖਿਓ ਜਿਹੜੀ ਮੁਹਾਰਨੀ ਹੁੰਦੀ ਨਾ, ਉਹਦਾ ਅਰਥ ਹੁੰਦਾ ਹੈ ਮੂੰਹ ਹਾਰਨੀ, ਪੜ੍ਹੀ ਜਾਏ ਥੱਕ ਹੀ ਜਾਏ ਮੂੰਹ। ਸਤਸੰਗੀਓ, ਮਕਾਨ ਬਣਾਉਣੇ ਨੇ, ਜਿੰਨੀ ਨੀਵ ਡੂੰਘੀ ਰੱਖਾਂਗੇ, ਮਜ਼ਬੂਤ ਰੱਖਾਂਗੇ, ਕੁੱਟ ਕੁੱਟ ਕੇ ਭਰਾਂਗੇ, ਕੰਪੈਲਿੰਗ ਥਰੇ ਕਰਾਂਗੇ, ਉਨੀ ਮਜ਼ਬੂਤ ਬਿਲਡਿੰਗ। ਇੱਦਾਂ ਹੀ ਜੇ ਗੁਰਮੁਖੀ ਸਿੱਖਣੀ ਹੈ ਤਾਂ ਮੁਹਾਰਨੀ ਇੰਨੀ ਪੜ੍ਹਨੀ ਪਏਗੀ, ਇੱਕ ਇੱਕ ਅੱਖਰ ਦੀ ਆਵਾਜ਼ ਸਾਨੂੰ ਐਨ ਸਪੱਸ਼ਟ ਆਏ, ਐੜਾ ਮੁਕਤਾ ਆ, ਇਹ ਤੋਂ ਗਾਂਹ ਨਾ ਪਿਛਾਂ ਆਵਾਜ਼ ਲਈ ਜਾਣੀ ਨਹੀਂ, ਐੜਾ ਮੁਕਤਾ ਆ, ਐੜੇ ਕੰਨਾ ਆ, ਜੇ ਆ ਬੋਲਤਾ ਇਹ ਕੋਈ ਗਲਤ ਹੋ ਜਾਣਾ, ਈੜੀ ਸਿਆਰੀ ਇਹ, ਈੜੀ ਬਿਆਰੀ ਈ, ਮਤਲਬ ਹੈ ਕਿ ਇਹਦੀ ਮਾੜੀ ਜੀ ਵੀ ਆਵਾਜ਼ ਥੋੜ੍ਹੀ ਬਹੁਤੀ ਇੱਧਰ ਹੋ ਗਈ ਅਤੇ ਸ਼ਬਦ ਗਲਤ ਹੋ ਜਾਏਗਾ। ਸੋ ਗੁਰੂ ਜੀ ਮਿਹਰ ਕਰਦੇ ਨੇ, ਲੀਤੜਾ ਲੱਭ ਰੰਗਾਏ, ਰੰਗਾਏ ਰਾਰੇ ਨੂੰ ਟਿੱਪੀ ਦੀ ਆਵਾਜ਼ ਆਉਣੀ ਚਾਹੀਦੀ ਹੈ, ਜੇ ਰੰਗਾਏ ਬੋਲ ਗਏ ਤਾਂ ਉੱਥੇ ਟਿੱਪੀ ਦੀ ਆਵਾਜ਼ ਨਹੀਂ ਆਈ। ਲੀਤੜਾ ਲੱਭ ਰੰਗਾਏ, ਜਿਹੜਾ ਲੀਤੜਾ ਆਪਣਾ ਹਿਰਦੇ ਰੂਪੀ ਲੀਤੜਾ ਨਾ ਲੀੜਾ, ਇਹਨੂੰ ਲੱਭ ਦੇ ਵਿੱਚ ਰੰਗਾਏ ਰੰਗਾਇਆ ਹੋਇਆ, ਮੇਰੇ ਕੰਤਨ ਭਾਵ ਹੈ ਚੋਲੜਾ ਪਿਆਰੇ, ਇਹੋ ਜਿਹਾ ਜੀਵ ਰੂਪੀ ਚੋਲਾ, ਹਿਰਦੇ ਰੂਪੀ ਚੋਲਾ ਮੇਰੇ ਕੰਤ ਨੂੰ ਨਹੀਂ ਪਾਉਂਦਾ, ਕੱਪੜਾ ਹੋਵੇ ਲਿਬੜਿਆ ਮੈਲਾ ਸਾਨੂੰ ਨਹੀਂ ਪ੍ਰਵਾਨ, ਅਤੇ ਵਾਹਿਗੁਰੂ ਨੂੰ ਪ੍ਰਵਾਨ ਕਿਵੇਂ ਹੋਵੇ ਸਤਸੰਗੀਓ। ਇਸ ਵਾਸਤੇ ਮੇਰਾ ਕੰਤਨ ਭਾਵ ਹੈ ਚੋਲੜਾ ਪਿਆਰੇ, ਇਹ ਪਿਆਰਿਆ ਮੇਰੇ ਕੰਤ ਨੂੰ, ਮੇਰੇ ਮਾਲਕ ਨੂੰ, ਮੇਰੇ ਵਾਹਿਗੁਰੂ ਨੂੰ ਇਹੋ ਜਿਹਾ ਜੀਵ ਰੂਪੀ ਚੋਲਾ ਚੰਗਾ ਨਹੀਂ ਲੱਗਦਾ, ਕਿਉਂ ਉਹ ਧਨ ਸੇ ਜੈ ਜਾਏ, ਧਨ ਕਹਿੰਦੇ ਜੀਵ ਇਸਤਰੀ, ਕਿਉਂ ਉਹਦਾ ਭਾਵ ਕਿਵੇਂ ਸੇਜੇ ਦਾ ਭਾਵ ਪਰਮਾਤਮਾ ਦੀ ਸੇਜ ਉੱਤੇ ਜਾਏ ਦਾ ਭਾਵ ਜਾਵੇ, ਉਹ ਪ੍ਰਮਾਣ ਪਰਮਾਤਮਾ ਨੂੰ ਪ੍ਰਮਾਣ ਹੀ ਨਹੀਂ, ਵਾਹਿਗੁਰੂ ਨੂੰ ਚੰਗੀ ਨਹੀਂ ਲੱਗਦੀ, ਉਹਦਾ ਹਿਰਦਾ ਨਹੀਂ ਸਾਫ। ਇਸ ਵਾਸਤੇ ਐਸੀ ਜੀਵ ਰੂਪੀ ਇਸਤਰੀ ਮਾਲਕ ਦੀ ਸੇਜ ਉੱਤੇ ਪਰਮਾਤਮਾ ਦੇ ਨਾਲ ਅਭੇਦ ਕਿਵੇਂ ਹੋਵੇ। ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੇ ਮਿਹਰਬਾਨ ਪਰਮਾਤਮਾ ਵਾਹਿਗੁਰੂ। ਹੋ ਇੱਥੇ ਹਾਹੇ ਨੂੰ ਟਿੱਪੀ ਲੱਗੀ ਉੱਤੇ, ਜੇ ਨਾ ਲੱਗੀ ਤਾਂ ਹੋ, ਆਸਾ ਜੀ ਕੀ ਵਾਰ ਪੜ੍ਹਦੇ, ਹੋ ਵਿੱਚ ਆਇਆ, ਹੋ ਵਿੱਚ ਗਿਆ, ਹੋ ਵਿੱਚ ਜੰਮਿਆ, ਹੋ ਵਿੱਚ ਮੂਆ, ਉੱਥੇ ਟਿੱਪੀ ਹੈ ਨਹੀਂ, ਪਰ ਬੋਲੀ ਜਾਂਦੀ, ਬੋਲਦੇ ਨੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਗਲਤ ਹੈ। ਹੋ ਆ ਉੱਥੇ ਟਿੱਪੀ ਹੈ ਨਹੀਂ, ਆਪਣੇ ਕੋਲੋਂ ਲਾਈ ਜਾਵਾਂਗੇ ਤਾਂ ਗਲਤ ਹੈ, ਇੱਥੇ ਟਿੱਪੀ ਹੈ। ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੇ ਮਿਹਰਬਾਨ ਵਾਹਿਗੁਰੂ ਮੈਂ ਤੇਰੇ ਤੋਂ ਕੁਰਬਾਨ ਜਾਵਾਂ ਸਦਕੇ ਜਾਵਾਂ, ਹੋ ਕੁਰਬਾਨੇ ਜਾਓ ਵਾਹਿਗੁਰੂ ਮੈਂ ਤੁਹਾਡੇ ਤੋਂ ਕੁਰਬਾਨ ਜਾਵਾਂ ਸਦਕੇ ਜਾਵਾਂ, ਹੋ ਕੁਰਬਾਨੇ ਜਾਓ ਤਿੰਨਾ ਕਹਿ ਲੈਣ ਜੋ ਤੇਰਾ ਨਾਓ, ਮੈਂ ਉਹਨਾਂ ਕੋਲ ਤੋਂ ਕੁਰਬਾਨ ਜਾਵਾਂ ਸਦਕੇ ਜਾਵਾਂ ਜਿਹੜੇ ਤੇਰਾ ਨਾਮ ਲੈਂਦੇ ਨੇ, ਬਲਿਹਾਰ ਜਾਓ ਜੇ ਤੇਰੇ ਨਾਮ ਹੈ ਵਾਹਿਗੁਰੂ, ਤੇਰੇ ਨਾਮਾਂ ਤੋਂ ਵੀ ਬਲਿਹਾਰ, ਤੇਰੇ ਨਾਮ ਜਪਣ ਵਾਲਿਆਂ ਤੋਂ ਵੀ ਬਲਿਹਾਰ। ਖਿਆਲ ਆ ਜਾਂਦਾ ਕਈ ਵਾਰ ਮਨ ਦੇ ਵਿੱਚ ਕਿ ਗੁਰਮੁਖਾਂ ਮਹਾਂਪੁਰਖਾਂ ਦੀ ਜਦੋਂ ਬਰਸੀ ਆਉਂਦੀ ਹੈ ਜਾਂ ਦਿਹਾੜਾ ਕੋਈ ਮਨਾਉਂਦੇ ਹਾਂ ਅਤੇ ਉਹਨਾਂ ਦੇ ਗੁਣ ਗਾਉਂਦੇ ਹਾਂ, ਕਿ ਠੀਕ ਹੈ ਕਿ ਗਲਤ ਹੈ, ਕਈਆਂ ਦਾ ਖਿਆਲ ਹੈ ਕਿ ਨਹੀਂ। ਪਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਬਚਨ ਸੱਚੇ ਪਾਤਸ਼ਾਹ ਨੇ ਸੋਠ ਰਾਗ ਦੇ ਵਿੱਚ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ, ਬਾਣੀ 'ਚ ਲਿਖਿਆ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਜਦੋਂ ਵਾਹਿਗੁਰੂ ਨੂੰ ਆਪਣੀ ਵਡਿਆਈ ਚੰਗੀ ਲੱਗਦੀ, ਆਪਣੇ ਸੇਵਕ ਦੀ ਜੈ ਜੈਕਾਰ ਕਰਾਉਂਦਾ ਆਪਣੇ ਸੇਵਕਾਂ ਦੀ, ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਜਿਹਨਾਂ ਨਾਮ ਜਪਿਆ ਸਿਮਰਨ ਕੀਤਾ ਉਹਨਾਂ ਦਾ ਕਿੰਨਾ ਮਾਣ ਹੈ। ਅਤੇ ਨਿਰੰਕਾਰ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਕਿ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਉਹਨਾਂ ਤੋਂ ਕੁਰਬਾਨ ਜਾਵਾਂ, ਹੋ ਕੁਰਬਾਨੇ ਜਾਓ ਤਿੰਨਾ ਕਹਿ ਲੈਣ ਜੋ ਤੇਰਾ ਨਾਓ। ਇਹ ਵਾਹਿਗੁਰੂ ਜਿਹੜੇ ਤਾਂ ਨਾਮ ਲੈਂਦੇ ਨੇ, ਨਾਮ ਜਪਦੇ ਹੈ, ਨਾਮ ਸਿਮਰਨ ਕਰਦੇ, ਉਹਨਾਂ ਤੋਂ ਮੈਂ ਕੁਰਬਾਨ ਜਾਵਾਂ। ਹੁਣ ਸੰਤ ਦੀ ਡੈਫੀਨੇਸ਼ਨ ਕੀ, ਸੰਤ ਦੀ ਪਰਿਭਾਸ਼ਾ ਕੀ ਹੈ, ਭੇਖ ਦਾ ਨਾਮ ਸੰਤ ਹੈ? ਨਹੀਂ ਭਾਈ, ਭੇਖ ਦਾ ਨਾਮ ਨਹੀਂ, ਇਹ ਨਾਮ ਅਵਸਥਾ ਦਾ ਨਾਮ ਹੈ। ਜਿਨ੍ਹਾਂ ਨੂੰ ਕਦੇ ਸਵਾਸ ਸਵਾਸ ਪਰਮਾਤਮਾ ਭੁੱਲਦਾ ਹੀ ਨਹੀਂ, ਪਖੰਡ ਅੱਜ ਕੱਲ੍ਹ ਜ਼ਿਆਦਾ, ਅਸਲੀਅਤ ਘੱਟ ਹੈ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੋਟ ਮੱਧੇ ਕੋਈ ਸੰਤ ਦਿਖਾਇਆ, ਕੋਟ ਕਰੋੜਾਂ ਮੱਧੇ ਵਿੱਚੋਂ ਕੋਈ ਇੱਕ ਸੰਤ, ਅਤੇ ਸਾਡੀ ਗਿਣਤੀ ਕਿੰਨੀ ਪਿਆਰੀ, 2 ਕਰੋੜ ਕਹਿੰਦੇ ਨੇ, 2 ਕਰੋੜ ਦੇ 'ਚ ਨਰੋਲ ਸਿੱਖਾਂ ਦੀ ਗਿਣਤੀ, ਨਰੋਲ ਸਿੱਖਾਂ ਦੀ, ਜਿਹੜੇ ਪੂਰੇ ਸਿੱਖ ਨੇ, ਸਾਬਤ ਸੂਰਤ ਸਿੱਖ ਉਹਨੂੰ ਕਹਿੰਦੇ। ਮੁਸਲਮਾਨ ਕਹਿੰਦੇ ਸੱਸੇ ਸਿਰ 'ਤੇ ਕੇਸ ਕੱਟੇ ਹੋਣ, ਲਵਾ ਕੱਟੀਆਂ ਹੋਣ, ਲਵਾ ਕਹਿੰਦੇ ਮੁੱਛਾਂ ਕੱਟੀਆਂ ਹੋਣ, ਸੁੰਨਤ ਕੀਤੀ ਹੋਵੇ ਫਿਰ ਮੁਸਲਮਾਨ ਹੈ। ਪੰਡਿਤ ਕਹਿੰਦੇ ਸਤਸੰਗੀਓ ਅਸਲੀ ਹਿੰਦੂ ਕੌਣ ਹੈ, ਸਿਰ 'ਤੇ ਚੋਟੀ ਰੱਖੀ ਹੋਵੇ, 12 ਤਿਲਕ ਲੱਗੇ ਹੋਣ, ਗਾ ਚਿੱਜੇ ਨੇ ਉਹ ਹੋਵੇ, ਤੇੜ ਧੋਤੀ ਹੋਵੇ, ਤੁਰਿਆ ਆਉਂਦਾ ਸਾਹਮਣੇ ਆਉਣ ਡਿਆ ਇਹ ਪੰਡਿਤ ਹੈ, ਸਾਬਤ ਸੂਰਤ ਹੈ, ਸਿਰ 'ਤੇ ਦਸਤਾਰ ਹੈ, ਤੁਰਿਆ ਆਉਂਦਾ ਸਿੱਖ ਹੈ। ਸਿੱਖ ਦੀ ਇਹੀ ਨਿਸ਼ਾਨੀ ਸਤਸੰਗੀ। ਹੁਣ ਬਾਹਰ ਤੁਰਿਆ ਫਿਰਦਾ ਸਾਰੇ ਇੱਕ ਜੈਸੇ ਹੋ ਗਏ, ਧਰਮ ਕੀ ਘੱਤ ਰਹੀ, ਸਾਰੇ ਇੱਕੋ ਜਿਹੇ ਹੋ ਗਏ ਸਤਸੰਗੀਓ। ਸਿਰ 'ਤੇ ਕੇਸ ਨਹੀਂ, ਚਿਹਰੇ 'ਤੇ ਦਾੜਾ ਨਹੀਂ ਸਤਸੰਗੀ। ਹੁਣ ਪਤਾ ਨਹੀਂ ਲੱਗਦਾ ਕਿ ਈਸਾਈ ਹੈ, ਮੁਸਲਮਾਨ ਹੈ, ਇਹ ਯੂਪੀ ਦਾ, ਇਹ ਬਿਹਾਰ ਦਾ, ਜਾਂ ਕਿੱਥੋਂ ਹੈ। ਮੁੰਬਈ ਵਿਖੇ, ਨਿਊ ਮੁੰਬਈ, ਦਾਸ ਨੇ ਕੋਈ 9 ਸਾਲ ਉੱਥੇ ਸੇਵਾ ਕੀਤੀ ਗ੍ਰੰਥੀ ਦੀ। ਉੱਥੇ ਕੀ ਜਦੋਂ ਗੱਡੀਆਂ ਖਰਾਬ ਕਰਨ ਲੱਗ ਪੈਂਦੀਆਂ ਨਾ ਸਤਸੰਗੀਓ, ਫਿਰ ਉਹਨਾਂ ਦੀ ਭਾਵਨਾ ਹੁੰਦੀ ਹੈ ਕਿ ਗੱਡੀ ਦੇ ਵਿੱਚ ਬਿਠਾ ਕੇ ਅਤੇ ਸੁਖਮਨੀ ਸਾਹਿਬ ਦਾ ਪਾਠ ਜਾਂ ਚੌਪੀ ਸਾਹਿਬ ਦਾ ਪਾਠ ਕਰਵਾ ਲਈਏ। ਹਰਪਾਲ ਸਿੰਘ ਜੀ ਸੀ ਸਾਬਤ ਸੂਰਤ ਗੁਰੂ ਦੇ ਪਿਆਰੇ, ਉਹ ਮੈਨੂੰ ਕਹਿੰਦੇ ਕਿ ਬਾਬਾ ਜੀ ਗੱਡੀ ਖਰਾਬ ਕਰ ਰਹੀ ਹੈ ਅਤੇ ਉੱਥੇ ਨਾ ਸੁਖਮਨੀ ਸਾਹਿਬ ਦਾ ਪਾਠ ਕਰ ਦਈਏ, ਆਪਾਂ ਅਰਦਾਸ ਕਰ ਰਹੇ ਹੋ, ਠੀਕ ਹੈ ਜੀ, ਨਾਰੀਅਲ ਲੈ ਆਉਣਾ, ਉਹ ਸਮਾਨ ਲਿਆਉਂਦੇ, ਉੱਧਰ ਬਣਿਆ ਉਹਨਾਂ ਦਾ ਸਿਸਟਮ। ਅਤੇ ਗਿਆ ਮੈਂ ਅਤੇ ਸਤਸੰਗੀ, ਉਹਨੇ ਕਿਹਾ ਕਿ ਫਲਾਣੇ ਫਲਾਣੇ ਥਾਂ ਚੱਲ ਜਾਓ, ਉਹਨੂੰ ਫੋਨ ਨੰਬਰ ਦੇ ਦਿੱਤਾ, ਮੈਂ ਚਲੇ ਗਿਆ ਉੱਥੇ ਜਿੱਥੇ ਮੈਨੂੰ ਦੱਸਿਆ ਨਾ। ਉੱਥੇ ਜਿਹੜਾ ਵਿਅਕਤੀ ਸੀ ਉਹ ਹੋਰ ਤਰ੍ਹਾਂ ਦਾ ਚਿਹਰਾ ਮੂਹਰਾ, ਜਦੋਂ ਪਰਦੇਸੀ ਉਹ ਦੂਜਾ ਜਾਪੇ ਸਤਸੰਗੀ ਪ੍ਰਵਾਸੀ। ਅਤੇ ਮੈਂ ਗਿਆ ਤਾਂ ਮੈਂ ਜਦੋਂ ਉੱਥੇ ਗਿਆ ਤਾਂ ਮੈਂ ਕਿਹਾ ਵੀ ਅਰੇ ਬਈਆ ਸਮਾਨ ਲਿਆਓ, ਬਾਬਾ ਜੀ ਮੈਂ ਹਰਪਾਲ ਸਿੰਘ ਦਾ ਭਰਾ ਵਾਂ, ਉਹ ਮੈਂ ਚਿਹਰਾ ਮੂਹਰਾ ਭਰਾ ਤੇਰਾ ਬਣਿਆ ਹੋਇਆ ਉਹ ਪ੍ਰਵਾਸੀ ਹਰਗਾ, ਹੁਣ ਮੈਨੂੰ ਕੀ ਪਤਾ ਲੱਗੇ, ਇਹ ਤਾਂ ਸੋਰੀ ਬਾਬਾ ਜੀ ਮੈਂ ਨਾ ਭਰਾ ਉਹਦਾ ਹਰਪਾਲ ਦਾ। ਮਤਲਬ ਹੈ ਵੀ ਉਹ ਸਾਫ ਸੂਰਤ ਆ ਅਤੇ ਉਹ ਦੂਜਾ, ਹੁਣ ਪਤਾ ਲੱਗੇ ਅਤੇ ਸਿੱਖੀ ਦੇ ਰੂਪ ਤੋਂ ਲੱਗੇ ਨਾ ਸਾਡਾ, ਅਤੇ ਗੁਰੂ ਦਾ ਸਿੱਖ ਤੁਰਿਆ ਆਉਂਦਾ ਅਤੇ ਸਿੱਖ ਹੈ, ਲੱਖਾਂ ਵਿੱਚ ਖਲੋਤਾ ਪਤਾ ਲੱਗ ਜਾਂਦਾ ਗੁਰੂ ਦਾ ਸਿੱਖ ਆ ਰਿਹਾ। ਇਹ ਸਾਨੂੰ ਇੱਕ ਮਹਾਰਾਜ ਨੇ ਡੰਟੀ ਦਿੱਤੀ ਹੈ, ਇੱਕ ਵੱਖਰੀ ਪਛਾਣ ਦਿੱਤੀ ਹੈ, ਧੰਨ ਗੁਰੂ ਨਾਨਕ ਦੇਵ ਨੇ, ਸਾਬਤ ਸੂਰਤ ਦਸਤਾਰ ਸਿਰਾ। ਇਸ ਵਾਸਤੇ ਬੇਨਤੀ ਹੈ ਭਾਈ, ਸਿੱਖੀ ਬੜੀ ਮਹਿੰਗੀ ਹੈ, ਕੇਸਾਂ ਸਵਾਸਾਂ ਨਾਲ ਨਿਭਾ ਗਏ, ਬੰਦ ਬੰਦ ਕਟਵਾ ਗਏ, ਖੋਪੜੀਆਂ ਉਤਾਰ ਲਈਆਂ, ਉਹਨਾਂ ਦਾ ਮਨ ਨਹੀਂ ਸੀ ਕਰਦਾ ਸੁੱਖ ਲੈਣ ਨੂੰ। ਭਾਈ ਤਾਰੂ ਸਿੰਘ ਵਰਗੇ, ਭਾਈ ਦਿਆਲਾ ਜੀ ਵਰਗੇ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮੁਸਲਮਾਨ ਬਣ ਜਾਓ, ਕਰਨਾ ਕੀ ਸੀ, ਕੇਸ ਕਟਾਉਣੇ ਸੀ, ਮੁਸਲਮਾਨ ਬਣ ਜਾਓ, ਸਾਰੇ ਤੁਰਕਾਨੇ ਦੇ ਤੁਹਾਨੂੰ ਇਹ ਪੀਰ ਬਣਾ ਦਿਆਂਗੇ, ਲੱਖਾਂ ਤੁਰਕਾਨਾ ਮੱਥਾ ਟੇਕੇਗਾ। ਸਵਾਲ ਕੀਤਾ, ਕਹਿੰਦੇ ਕੀ ਮੁਸਲਮਾਨ ਬਣਨਾ ਮੌਤ ਨਹੀਂ ਆਉਂਦੀ, ਕੀ ਅਸੀਂ ਫਿਰ ਮਰਾਂਗੇ ਨਹੀਂ, ਕਹਿੰਦੇ ਨਹੀਂ ਮਰਨਾ ਤਾਂ ਹੈ ਹੀ ਹੈ, ਫਿਰ ਆਪਣੇ ਧਰਮ 'ਚ ਰਹੀਏ। ਗੁਰੂ ਅਰਜਨ ਦੇਵ ਨੂੰ ਸਵਾਲ ਕੀਤਾ ਸੀ, ਮਹਾਰਾਜ ਸੱਚੇ ਪਾਤਸ਼ਾਹ ਧਰਮ ਕਿਹੜਾ ਚੰਗਾ, ਸੱਚੇ ਪਾਤਸ਼ਾਹ ਕਹਿੰਦੇ ਸਾਰੇ ਚੰਗੇ, ਅਤੇ ਮਹਾਰਾਜ ਆਖਰੋਂ ਤਾਂ ਕੋਈ ਧਰਮ ਚੰਗਾ ਹੋਏਗਾ, ਕਹਿੰਦੇ ਕਦੇ ਬੇੜੀ ਵਿੱਚ ਬੈਠ ਕੇ ਦਰਿਆ ਸਮੁੰਦਰ ਤੋਂ ਪਾਰ ਹੋਏ ਹੋ। ਹਾਂ ਮਹਾਰਾਜ, ਕਿੰਨੀਆਂ ਬੇੜੀਆਂ ਹੁੰਦੀਆਂ ਉੱਥੇ ਮਹਾਰਾਜ, ਬਹੁਤ ਸਾਰੀਆਂ ਬੇੜੀਆਂ, ਕਹਿੰਦੇ ਕਿ ਸਾਰੀਆਂ ਪਾਰ ਕਰਨ ਦੇ ਸਮਰੱਥ ਨਹੀਂ, ਜਿਹੜੀ ਤੂੰ ਬੈਠਾ ਉਹੀ ਪਾਰ ਕਰੇਗੀ, ਕਹਿੰਦੇ ਨਹੀਂ ਮਹਾਰਾਜ ਸਾਰੀਆਂ ਹੀ ਕਰ ਦਿੰਦੀਆਂ ਪਾਰ, ਇਸ ਲਈ ਜਿਹੜੀ ਬੇਟੀ 'ਚ ਬੇੜੀ 'ਚ ਬੈਠੋ ਦੀ ਸਲਾਮਤੀ ਮੰਗੀ ਦੀ ਹੈ, ਸਮਝੇ। ਜਹਾਜ਼ ਚੜ੍ਹਨ ਲੱਗਾ ਸਤਸੰਗੀ ਉਹ ਦਿੱਲੀ ਤੋਂ ਜਾਂ ਅੰਮ੍ਰਿਤਸਰ ਗੁਰੂ ਰਾਮਦਾਸ ਏਅਰਪੋਰਟ ਤੋਂ, ਅਤੇ ਬਹਿਣ ਲੱਗਿਆ ਸ਼ੁਕਰ ਤੇਰਾ ਵਾਹਿਗੁਰੂ ਪਰਮਾਤਮਾ ਮਿਹਰ ਕਰੀ, ਮਤਲਬ ਜਿੰਨੇ ਬੈਠੇ ਉਹ 'ਚ ਸਾਰਿਆਂ ਦੀ ਸੁੱਖ ਮੰਗੀ, ਜਹਾਜ਼ ਦੀ ਸੁੱਖ ਮੰਗੀ, ਬਾਕੀ ਜਹਾਜ਼ ਉੱਥੋਂ ਵਧੀਆ ਬਣਗੇ ਦੂਜੀਆਂ ਏਅਰਲਾਈਨਾਂ, ਪਰ ਜਿਹੜੀ 'ਚ ਬੈਠੇ ਸਾਨੂੰ ਤਾਂ ਉਹਦੇ ਨਾਲ ਵਾਸਤਾ। ਇਸ ਲਈ ਜਿਹੜੇ ਧਰਮ 'ਚ ਬੈਠੇ ਹਾਂ ਉਹਦੀ ਪ੍ਰਫੁੱਲਤਾ ਲਈ, ਉਹਦੇ ਚੜ੍ਹਦੀ ਕਲਾ ਲਈ ਹਮੇਸ਼ਾ ਗੁਰੂ ਦਾ ਸੇਵਾ ਕਰ ਅਰਦਾਸ ਕਰਦਾ। ਸਾਂਝਾ ਧਰਮ ਸਾਡਾ ਕੀ ਹੈ, ਪਰਮਾਤਮਾ ਦਾ ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਇਹ ਸਾਂਝਾ ਧਰਮ ਹੈ। ਅਤੇ ਬਾਕੀ ਆਪੋ ਆਪਣੇ ਧਰਮ ਨੇ, ਜਿੰਨੀਆਂ ਬੇੜੀਆਂ ਜਿੰਨੇ ਜਹਾਜ਼ ਚੱਲ ਰਹੇ ਨੇ ਸਾਰੇ ਪਾਰ ਕਰਨ ਦੀ ਸਮਰੱਥ ਹੈ। ਇਸ ਲਈ ਭਾਈ ਸਾਰੇ ਧਰਮ ਚੰਗੇ ਨੇ, ਆਪਣੇ ਆਪਣੇ ਸਮੇਂ 'ਤੇ ਹਰੇਕ ਚੰਗਾ। ਹੁਣ ਇੱਕ ਪਹਿਲੀ ਕਲਾਸ 'ਚ ਬੱਚਾ ਪੜ੍ਹ ਰਿਹਾ, ਇੱਕ 8ਵੀਂ 'ਚ ਪੜ੍ਹ ਰਿਹਾ, ਇੱਕ ਸਤਸੰਗੀ ਉਹ +2 'ਚ ਚਲਾ ਗਿਆ, ਇੱਕ ਸਤਸੰਗੀ ਵੱਡੀ ਪੜ੍ਹਾਈ ਕਰ ਰਿਹਾ, ਹੁਣ ਆਖੀ ਜਿਹੜਾ ਟੀਚਰ ਪਹਿਲੀ ਵਾਲਾ ਉਹ ਮਾੜਾ ਅਤੇ ਉਹ ਜਿਹੜਾ ਦੂਜਾ ਟੀਚਰ ਵੱਡਾ। ਨਹੀਂ ਭਾਈ, ਜਿੱਥੇ ਜਿੱਥੇ ਰੱਖਿਆ ਸਤਯੁਗ ਸੀ, ਲੋਕ ਭੋਲੇ ਭਾਲੇ ਸੀ, ਛਲ ਨਹੀਂ ਸੀ, ਕਪਟ ਨਹੀਂ ਸੀ, ਫਰੇਬ ਨਹੀਂ ਸੀ, ਉਦੋਂ ਪ੍ਰਾਇਮਰੀ ਦਾ ਟੀਚਰ ਚਾਹੀਦਾ ਸੀ, ਪ੍ਰਾਇਮਰੀ ਦਾ ਟੀਚਰ ਪਰਮਾਤਮਾ ਨੇ ਭੇਜੇ ਅਵਤਾਰ ਸਤਯੁਗ ਵਿੱਚ। ਸਮਾਂ ਸਤਸੰਗੀ ਉਹ ਲੋਕ ਥੋੜ੍ਹੇ ਜਿਹੇ ਵਿਕਸਿਤ ਹੋ ਗਏ, ਮੰਨ ਲਓ 5ਵੀਂ ਚਲੇ ਗਏ, 5ਵੀਂ 'ਚ ਸਿਆਣੇ ਹੋ ਗਏ, ਹੁਣ ਥੋੜ੍ਹੇ ਸਿਆਣੇ ਟੀਚਰ ਦੀ ਲੋੜ ਸੀ, ਥੋੜ੍ਹਾ ਜਿਹਾ ਜ਼ਿਆਦਾ ਪੜ੍ਹਿਆ ਟੀਚਰ ਚਾਹੀਦਾ, ਰਾਮ ਚੰਦਰ ਜੀ ਨੂੰ ਭੇਜ ਦਿੱਤਾ, ਹੋਰ ਅਵਤਾਰ ਆ ਗਏ ਸਤਸੰਗੀ ਉਹ ਲੋਕਾਂ ਨੂੰ ਸਿੱਖਿਆ ਦੇਣ ਲੱਗੇ। ਫਿਰ ਸਮਾਂ ਆਇਆ ਹੋਰ ਲੋਕ ਸਿਆਣੇ ਹੋ ਗਏ ਹੋਰ, ਤਾਂ ਸਤਿਸੰਗੀਓ ਸਮਝੋ ਦਸਵੀਂ ਚਲੇ ਗਏ ਅਤੇ ਫਿਰ ਹੋਰ ਅਵਤਾਰ ਭੇਜ ਦਿੱਤੇ ਸਤਿਸੰਗੀਓ, ਕ੍ਰਿਸ਼ਨ ਜੀ ਵਰਗੇ, ਮੁਹੰਮਦ ਸਾਹਿਬ ਜੀ ਵਰਗੇ, ਈਸਾ ਮਸੀਹ ਜੀ ਵਰਗੇ, ਮਾਤਾ ਬੁੱਧ ਵਰਗੇ, ਤਿੰਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਲੋਕਾਂ ਨੂੰ ਜਿਹੜਾ ਸੀ ਇਹ ਸਿੱਖਿਅਤ ਕੀਤਾ। ਪਰ ਜਦੋਂ ਸਤਿਸੰਗੀਓ ਚੱਲੀਆਂ ਵੱਡੀਆਂ ਕਲਾਸਾਂ ਚਲੇ ਜਾਂਦੇ ਨੇ, ਵੱਡੀਆਂ ਕਲਾਸਾਂ 'ਚ ਐੱਮ ਏ ਬੀ ਏ ਉੱਥੇ ਬੜੇ ਬੜੇ ਪ੍ਰਿੰਸੀਪਲ ਪ੍ਰੋਫੈਸਰ ਪੜ੍ਹਾਉਂਦੇ ਨੇ ਬੜੇ ਬੜੇ। ਕਲਯੁੱਗ ਦਾ ਸਮਾਂ ਆ ਗਿਆ, ਬਹੁਤ ਵਿਕਸਿਤ ਸਮਾਂ ਹੋ ਗਿਆ, ਭਿਆਨਕ ਜ਼ੋਰ ਪੈ ਗਿਆ ਕਲਯੁੱਗ ਦਾ। ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਆਪ ਨਿਰੰਕਾਰ ਪਰਮਾਤਮਾ ਹੀ ਆ ਗਿਆ ਵਾਹਿਗੁਰੂ। ਹੁਣ ਮੈਂ ਇਹੀ ਇਹਨਾਂ ਸੂਤ ਕਰਾਂਗਾ, ਮੇਰੇ ਹੀ ਇਹ ਕਰਾਏ ਹੋਏ ਜਿਹੜੇ ਪੜ੍ਹਾਏ ਹੋਏ ਪੜ੍ਹਨਗੇ ਉਹਨੇ। ਇਸ ਲਈ ਸਤਸੰਗੀ ਸਾਰੇ ਠੀਕ ਨੇ, ਜਿੰਨੇ ਜਿੰਨੇ ਜਿੰਨੀ ਜਿੰਨੀ ਕਿਸੇ ਨੂੰ ਸਮਝ ਦਿੱਤੀ ਵਾਹਿਗੁਰੂ ਨੇ, ਉਨੇ ਉਹਨੇ ਸਿੱਖਿਆ ਦਿੱਤੀ। ਇਸ ਵਾਸਤੇ ਆਦਿ ਕਾਲ ਤੋਂ ਹੀ ਪਰਮਾਤਮਾ ਨੇ, ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਸ੍ਰਿਸ਼ਟੀ ਨੂੰ ਸਾਜਿਆ, ਬਣਾਇਆ, ਸਵਾਰਿਆ। ਜਿਹੜੇ ਨਾਮ ਜਪਦੇ ਨੇ, ਸਿਮਰਨ ਕਰਦੇ, ਵਾਹਿਗੁਰੂ ਦਾ ਭਗਤੀ ਕਰਦੇ ਸਤਸੰਗੀਓ, ਉਹਨਾਂ ਦਾ ਮਾਣ ਸਨਮਾਨ ਹੋਇਆ। ਤਿੰਨ ਯੁੱਗ ਬਤੀਤ ਹੋ ਗਏ, ਚਾਰ ਯੁੱਗ, ਸੱਤ ਯੁੱਗ, ਤ੍ਰੇਤਾ, ਦੁਆਪਰ, ਕਲਯੁੱਗ। ਤਾਂ ਸਤਸੰਗੀਓ ਉਹਨਾਂ ਮਹਾਂਪੁਰਸ਼ਾਂ ਦਾ ਨਾਮ ਅੱਜ ਵੀ ਆਪਾਂ ਲੈਂਦੇ, ਸਾਰੀ ਦੁਨੀਆ ਜਾਣਦੀ ਹੈ ਜਿਹਨਾਂ ਸਿਮਰਨ ਕੀਤਾ। ਭਗਤ ਪ੍ਰਹਿਲਾਦ ਜੀ, ਭਗਤ ਧਰੂ ਜੀ, ਚਾਰ ਯੁੱਗ ਲੰਘ ਗਏ ਸਤਸੰਗੀਓ। ਇੱਥੇ ਤਾਂ ਚਾਰ ਸਦੀਆਂ ਲੰਘ ਜਾਣ 'ਤੇ ਬੰਦਾ ਭੁੱਲ ਜਾਂਦਾ। ਮਤਲਬ ਨਾਮ ਦੀ ਮਹਿਮਾ, ਜਿਹਨਾਂ ਸਿਮਰਨ ਕੀਤਾ, ਵਾਹਿਗੁਰੂ ਦਾ ਭਜਨ ਕੀਤਾ, ਯੁਗਾਂ ਯੁਗਾਂ ਤੱਕ ਉਹਨਾਂ ਦਾ ਨਾਮ ਰਹਿੰਦਾ ਦੁਨੀਆ 'ਤੇ। ਧਰੂ ਅਟਲ ਅਜੂ ਨਾ ਟਰਿਓ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਅਟਲ ਪਦਵੀ 'ਤੇ ਪਹੁੰਚ ਗਿਆ, ਅੱਜ ਤੱਕ ਟਲਿਆ ਨਹੀਂ, ਭਾਵ ਐਨ ਅਟਲ ਪਦਵੀ 'ਤੇ ਖਲੋਤਾ ਵਾਹਿਗੁਰੂ ਦਾ ਪਿਆਰਾ। ਇਹ ਨਾਮ ਦੀ ਮਹਿਮਾ ਪਿਆਰਿਓ। ਇਸ ਵਾਸਤੇ ਕੋਟ ਮੱਧੇ ਕੋਈ ਸੰਤ ਦਿਖਾਇਆ, ਕਰੋੜਾਂ 'ਚੋਂ ਇੱਕ ਸੰਤ। ਅਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਸਿੱਖਾਂ ਦੀ ਗਿਣਤੀ ਲਾ ਲਓ, ਨਰੋਲ ਸਿੱਖ ਸਤਸੰਗ ਕਰੋੜ ਵੀ ਨਹੀਂ ਹੋਣੇ, ਜੇ ਉਹਨਾਂ 'ਚੋਂ ਪੂਰੇ ਸਿੱਖ ਕਹਿ ਲਈਏ ਉਹ ਲੱਖਾਂ ਦੀ ਗਿਣਤੀ 'ਚ ਹੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਚੱਲੇ ਦਮਦਮਾ ਸਾਹਿਬ ਤੋਂ, ਪਤਾ ਲੱਗਿਆ ਜਹਾਨ ਖਾਨ ਨੇ ਹਰਿਮੰਦਰ ਸਾਹਿਬ ਦੀ ਬੇਦ ਵੀ ਕੀਤੀ ਹੈ। ਗਾਵਾਂ ਮਰੀਆਂ ਸੁੱਟ ਕੇ, ਕੂੜਾ ਕਰਕਟ ਸੁੱਟ ਕੇ, ਹੱਡੀਆਂ ਸੁੱਟ ਕੇ ਸਰੋਵਰ ਭਰ ਦਿੱਤਾ ਗਿਆ। ਇੱਥੋਂ ਸ਼ਕਤੀ ਲੈਂਦੇ ਸਿੱਖ। ਬਾਬਾ ਦੀਪ ਸਿੰਘ ਸਾਹਿਬ ਜੀ ਉੱਥੇ ਪੜ੍ਹਾ ਰਹੇ ਸੀ ਗੁਰਮਤਿ ਦੀ ਵਿੱਦਿਆ, ਭਗਤੀ ਸ਼ਕਤੀ ਉਹਨਾਂ ਗ੍ਰਹਿਣ ਕੀਤੀ ਹੈ। ਪਤਾ ਲੱਗਿਆ ਬੇਦ ਵੀ ਹੋ ਰਹੀ ਹੈ, ਕਮਰ ਕਾਸਾ ਖਰਚ ਕਰ ਲਿਆ, ਅਰਦਾਸ 700 ਦੇ 500 ਸਿੰਘ ਨਾਲ ਲੈ ਕੇ ਚੱਲੇ। ਚੱਲਦਿਆਂ ਚੱਲਦਿਆਂ ਹੁਕਮਨਾਮੇ ਜਾਰੀ ਕੀਤੇ, ਘੋੜ ਸਵਾਰ ਭੇਜ ਦਿੱਤੇ ਪਿੰਡਾਂ ਥਾਵਾਂ 'ਤੇ, ਮਰਜੀ ਬੜੇ ਗੁਰੂ ਦੇ ਲਾਲ ਉੱਠ ਪਏ। ਹਰਿਮੰਦਰ ਸਾਹਿਬ ਦੀ ਬੇਦ ਵੀ ਸੁਣ
1: 1550 KRPI ਰੇਡੀਓ 'ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਭੁਜ ਬਲਵੀਰ ਬਰਮ ਸੁਖ ਸਾਗਰ, ਗਰਤ ਪਰਤ ਗਹਿਲ ਹੋ ਅੰਗੁਰੀਆ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
3: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ। ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।

0: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ, ਕੱਲ ਭਾਣਾ ਵਾਪਰ ਗਿਆ ਤੁਹਾਡੇ ਘਰ, ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰ ਰਿਹਾ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦਨ ਬੰਦੇ ਦੀ ਈਗੋ ਮਰੇਗੀ, ਤਾਂ ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ, ਉਹ ਹਉਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ 'ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹ ਹੀ ਮਰ ਗਿਆ ਅਤੇ ਵਾਪਸ ਆਏ, ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ, ਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋਗ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ, ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ, ਇਹੋ ਜਿਹੀ ਘਟਨਾ ਵਾਪਰਦੀ, ਮੌਤ ਅਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ ਹੈ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ, ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ਼ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ, ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ, ਕੀਤਾ ਕਰਨਾ ਸਰਬ ਰਜਾਈ, ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ, ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ, ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ, ਨਾ ਜੋਰ, ਜੋਰ ਨਾ ਜੀਵਨ ਮਰਨ, ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ। ਜਿਹਦੇ ਹੱਥ ਤਾਕਤ, ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ, ਮੇਰੇ ਖਰਜੀ ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ, ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਹੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ, ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ, ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ, ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ, ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ, ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ, ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਂ ਨੰਗੀ, ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ, ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ, ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ। ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗੀਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾਂ, ਵਾਲ ਸੁਕਾਉਣ ਲੱਗਾਂ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਖਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ ਤਾਪ ਗੋਇਓ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਖੁੱਲ੍ਹ ਜਾਂਦੇ ਨੇ ਜੀ, ਅਸੀਂ ਕਹਿੰਦੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ ਵੀ ਇਹ ਖੁੱਲ੍ਹ ਜਾਂਦੇ ਨੇ? ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ, ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਦਿੰਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ? ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਹੈ ਕੇਸ। ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਅਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਅਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ, ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। भगत नामदेव ने जिहड़े दर्शन किए उन्होंने इथों तक शब्द क्या है कि खूब तेरी पगड़ी मीठे तेरे बोल। मैं फिर बेनती करांगा कि ये शब्द क्योंकि जे भाई तारू सिंह का जिक्र करना है तो ये बड़ी वड्डी गल है केस यही तो गल अगे चल के मैं कहना क्यों खोपड़ी लाई गई गर्दन क्यों ना ला दी हाथ पैर क्यों ना कट दिते क्योंकि इत सिख नू अपमानित करना सी केसा करके केस रब की दात ने पीर बुद्धू शाह ने चार पुत्रां तो दो पुत्र मरवाए शहीद कराए ते जदों गुरु गोबिंद सिंह त्रुठे ते क्या जो मंगेगा कह लगे बस आ जेड़े कंगे विच केस अड़े ने केस मेरी झोली च पा दियो। वो गुरमुखो साखियां तां सुनाने असीं वो मुसलमान है पीर जी पर गुरु गोबिंद सिंह तो केस क्यों मंग रहा है क्योंकि उन्हें गुरु गोबिंद सिंह दी जुल्फां दे विचों बहुत कुछ मिलिया। साडे एक बहुत वड्डे कवि होए ने प्रीतम सिंह जी कासिद वह कहिंदे ने जदों आए वापस तो पीर जी ने अपनी घरवाली नूं कहा सी सुन नसीरा मेरे नसीब जोर कर गए गुरु गोबिंद सिंह मेरा यार बन गया। शब्द सुन वाले सुन नसीरा नसीरा वाइफ का नाम सी मेरे नसीब जोर कर गए गुरु गोबिंद सिंह मेरा यार बन गया यार नू पुत दे के आया ओदे बदले यार ने केस दे दिते ने फिर अर्ज इनू भाई नंद लाल साहब दियो शेर दीन दुनिया दर कमंदे आ परी रुखसार ए परी लफज दर्त पुरी नहीं नू पढ़ना परी अपरियां नहीं होंदियां आ जिहड़ियां कहिंदे बड़े हुसीन परियां ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਨਾ ਲੋਕੋ ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ ਨੇ। मैं आपनूं बेनती करां मां ने केस पाले भाई तारू सिंह अमृतधारी है आप हलवंद है जी शाम नूं तिन्ने मां ते दोनों भैण भरा तिन्ने बैठ के सिमरन करदे आ कीर्तन करदे आ ते पिंड विच इन्ना सन्मान जी की हिंदू की मुसलमान मैं अगे अर्ज करांगा हर बंदा भाई तारू सिंह नूं रज के सन्मान दिंदा इत्थों तक जिहड़ा मैं पिंड सिंघपुरा कहना नेड़े ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ ਅਤੇ ਮਾਂ ਨੂੰ ਕਹਿੰਦਾ ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ ਜੀ ਕੀ ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ ਕਿਉਂਕਿ ਕੱਲ੍ਹ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ ਹੈ। ਭਾਈ ਸਾਹਿਬ ਕਹਿੰਦੇ ਮਾਂ ਅਨੰਦਪੁਰ ਆ ਗਿਆ ਪੁੱਤ ਕੀ ਸਮਝੀ ਨਹੀਂ ਕਹਿਣ ਲੱਗੀ ਅੱਜ ਮੈਂ ਸਿੰਘ ਦੇਖੇ ਨੇ ਕਛਹਿਰੇ ਪਾਟੇ ਨੇ ਸੱਚੀ ਮੁੱਚੀ ਲੀਰਾਂ ਬਣ ਗਏ ਨੇ ਗਾਤਰੇ ਪਾਟੇ ਨੇ ਰੋਟੀ ਨਹੀਂ ਮਿਲਦੀ ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ ਪੁੱਤ ਮੇਰਿਆ ਪਤਾ ਮੈਨੂੰ ਵੀ ਹੈ ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ ਜਿਹੜੀ ਗੱਲ ਮੈਂ ਸਬਰ ਕਹੀ ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ ਤੁਰੇ ਰਹਿੰਦੇ ਆ ਪੁੱਤ ਮੇਰਿਆ ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਵਾ ਦਿੰਦਾ ਹੈ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਢਿੱਡ ਵਿੱਚ ਕੜਲਾਂ ਪੈਂਦੀਆਂ ਨੇ ਪਰ ਸਿਰਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ ਕਹਿੰਦੇ ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ ਜਿਵੇਂ ਭਾਈ ਸਾਹਿਬ ਕਹਿ ਕੇ ਗਏ ਕਿੰਨਾ ਉੱਥੇ ਚੱਲ ਰਿਹਾ ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ ਉੱਥੇ ਏਡਾ ਵੱਡਾ ਬਜਟ ਹੋਵੇ ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਅਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ ਵੈਸੇ ਸਾਡੀ ਇੱਛਾ ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ ਮੈਂ ਚਾਹੁੰਦਾ 10-15 ਪ੍ਰਚਾਰਕ ਪੈਸੇ ਇਕੱਠੇ ਕਰਨ ਲਈ ਨਹੀਂ ਉਹਨਾਂ ਨੂੰ ਪਿੰਡ ਦਿੱਤੇ ਜਾਣ ਤਹਿਸੀਲ ਪੱਧਰ 'ਤੇ ਬਲਾਕ ਪੱਧਰ 'ਤੇ ਤੇ ਆਹ ਵਖਰੇਵਾ ਇਹ ਫਲਾਣੀ ਜਥੇਬੰਦੀ ਜੇ ਫਲਾਣਾ ਜਥਾ ਜੀ ਫਲਾਣਾ ਇਸ ਚੀਜ਼ ਨੂੰ ਖਤਮ ਕਰੋ ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ ਮੇਰੀ ਬੇਨਤੀ ਹੈ ਤਾਂ ਬਚੇਗਾ ਜੇ ਨਹੀਂ ਤਾਂ ਸਾਡੀ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ ਸੱਚੀ ਜੀ ਜੀ ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ ਨਾ ਕਿ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ ਮੇਰੀ ਮੰਜ਼ਿਲ ਕੀ ਹੋ ਪਿਆਰਿਓ ਆਪ ਕੁੱਲੂ ਕੱਲੂਹਾ ਰੇ ਵੱਡੇ 'ਚ ਕੁੱਪਰੇੜੇ ਸਰਦਾਰ ਚੜ੍ਹਤ ਸਿੰਘ ਨੇ ਕਿਹਾ ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ ਤਕਰੀਬਨ 22-19 ਫੱਟ ਲੱਗੇ ਉਹ ਕਹਿੰਦਾ ਚਰਨ ਸਿੰਘ ਨੂੰ ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ ਨੇ ਮਿਸਲ ਵੰਡ ਅਬ ਕਬੂ ਨਾ ਪਾਵੋ ਰਲ ਮੇਲ ਤੁਰ ਖੜ ਪੰਥ ਬਚਾਓ ਮੈਂ ਆਪ ਨੂੰ ਬੇਨਤੀ ਕਰਾਂ ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ ਸਿੱਧਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ ਮਾਂ ਇੱਕ ਕੰਮ ਕਰੀਏ ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ ਦਾਲ ਰੱਖਿਆ ਕਰ ਰਾਤ ਨੂੰ ਮੈਂ ਅਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ ਛੋਟਾ ਜਿਹਾ ਵਲਟੋਈ ਸੀ ਜੀ ਉਹਦੇ 'ਚ ਦਾਲ ਰੱਖੀ ਟੋਕਰੀ 'ਚ ਰੋਟੀਆਂ ਪਾ ਗਏ ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ ਉਹ ਜੀ ਸ਼ੁਰੂ ਹੋ ਗਿਆ ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ ਪਿੰਡ ਦੇ ਲੋਕ ਇਕੱਠੇ ਹੋ ਗਏ ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ ਮੁਸਲਮਾਨ ਵੀ ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਭੰਗੂ ਲਿਖਦਾ ਕਿਉਂਕਿ ਮੈਂ ਉਹਨੂੰ ਬੜਾ ਇਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ ਕਿਉਂਕਿ ਉਹਦਾ ਪਰਿਵਾਰ ਉਹਦੇ 'ਚ ਮਹਿਤਾਬ ਸਿੰਘ ਰਾਏ ਸਿੰਘ ਇਹ ਸਾਰੇ ਰਤਨ ਸਿੰਘ ਭੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ ਕੋਈ ਕਸੂਰ ਨਹੀਂ ਸੀ ਇਹਦਾ ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ ਉੱਥੇ ਗੱਲ ਚੱਲੀ ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ ਉਹ ਇਹ ਕਿਉਂ ਨਹੀਂ ਖੱਪਦੇ ਕਹੋ ਇਹ ਤੇ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ
1: ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖੇ ਹਰੋ ਹੇ ਸਰਨ ਜੋਗ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਤ ਖੀਣ ਸਵੇ ਸਿਮਰੰਤ ਨਾਨਕ ਰਾਮ ਦਾਮੋਦਰ माधवे। वाहिगुरु जी का खालसा, वाहिगुरु जी की फतेह। गुर कृपा जै नरको कीने, तें ए जुगत पछाने। नानक लेन भयो गोविंद सिंह, ज्यो पाने संग पाने। गोविंद विच लीन हो जाना मनुख दे जीवन दा लक्ष्य है, भविष्य है, और कोई भविष्य नहीं। परिवार मिल गया है, चंगा रोजगार मिल गया है, धन संपदा मिल गई है, तिया पुत्र मिल गए ने, सब रस्ते दा पड़ाव है। यात्रा देच की आंदा, एक पड़ाव आया गया, एक पड़ाव आया गया, एक पड़ाव आया गया। इस तरह संसार देच आंदा है मिलना बिछड़ना, मिलना बिछड़ना, होर मिलया, जो मिलया बिछड़ गया, होर मिलया। कितनी दफा साढ़े इस तरह दे संबंध जुड़ चुके ने। ऐसे घर हम बहुत बसाए, कबीर कहते इस तरह के घर में कई वसा चुके हैं। कईयां दा पिता बनया, कईयां दा पुत्र बनया, कईयां दा संबंधी बनया। बार बार जन्म, बार बार मरण। यात्री उतने चिर तक यात्रा विच रहिंदा है जितने चिर तक घर नहीं पहुंचदा। जिसनूं असीं घर कहिंदे हां, घर नहीं है। ये तन दा थोड़ा जिहा विश्राम पड़ाव है, ये मन दा घर नहीं है। थोड़ा जिहा इसका मैं निखेड़ा करा। प्रथम लईए तन है कि गुरबाणी नूं विचार नाल पढ़िए, ते गुरबाणी ऐसा कहिंदी है तन भोजन तो बिना होर कुछ भी नहीं है, तन रोटी तो बिना होर कुछ भी नहीं है। भाव तन की है, रोटी। तुसी आखोगे मैं की आख रहे हैं। पहले देखना पड़ेगा रोटी दी अहमियत, खासियत। तन रोटी तो बने हैं, तुसी आखोगे ऐसा पढ़िया नहीं, ऐसा किधरे सुनिया नहीं। गुरबाणी कहती है रखत बिंद कर निमया, अगन उदर मजा। तन बनया लहू तो बिंद तो। फिर गुरबाणी खुलासा कर दी है, मां की रखत पिता बिंदारा। मां दा लहू है, पिता दा बिंद है। बिंद ते जिन पिंड किया, अगन कुंड रहाया। बहुत सारिया पंक्तियां। प्रश्न पैदा होंदा है, खून किवें बनदा है? रोटी तो। बिंद किवें बनदा है? रोटी तो। और किस तो बनदा है? खून की है, रोटी। बिंद की है, रोटी। रखत बिंद कर निमया, ये तन निमया है, बने है लहू तो बिंद तो। रखत बिंद कर निमया, अगन उदर मडा। बिंद ते जिन पिंड किया, अगन कुंड रहाया। दस मास माता उदर रखया, बाहर लागी माया। ये खून तो बने है, बिंद तो बने है। खून ते बिंद रोटी तो बनता है, भोजन तो बनता है। तन बने है भोजन तो, तन बने है रोटी तो। अगर ये बनया रोटी तो है, तो जीवेगा भी रोटी दे आसरे ते, बिना रोटी तो जीव ही नहीं सकता। तन नूं जन्म दिता है भोजन ने, ते तन जीवदा भी भोजन दे आसरे ते। ये भी मैं अर्ज करा। गुरबाणी ने चार हस्तियां नूं महान खोज ने आख्या केड़ियां चार भगत कबीर जी का बोल है धन गोपाल धन गुरुदेव हे गोपाल तू पूजन योग है तू धनता दे योग है फिर कहने धन गुरुदेव हे गुरु तू भी धनता दे योग है तेरे करके गोपाल दा पता चलता है नहीं ते गोपाल दा पता भी ना चले फिर कहने धन अनाद भूखे कवल टेके हे अन्न हे रोटी तुम ही पूजन योग है धनता दे योग है पेट दे च पै जाए ते गुरु भी चंगा लगता है रब भी चंगा लगता नहीं ते दोवें नहीं चंगे लगते कबीर खुद कहते ने भूखे भगत न कीजे ये माला अपनी लीजे एले अपनी माला भूखिया भजन बंदगी नहीं होनी धन गोपाल धन गुरुदेव धन अनाद भूखे कवल टेके फिर एक चौथा भी पूज योग दसदे ने भगत कबीर धन ओए संत जिन ऐसी जाने तिनको मिलबो सारंग पाने ओ संत भी पूजनीक ने जिन्हां ने इस असलियत नू समझे कि अन्न भी पूजन योग है गुरु भी पूजन योग है प्रभु भी पूजन योग है तन रोटी है ये बनिया रोटी तो है ये जीवेगा भी रोटी दे आसरे ते मैं एक दफा फिर दोहराना बिंद ते जिन पिंड किया अगन कुंड रहा है रकत बिंद करने में आ तन किवें बनदे लहू तो बिंद तो ते लहू ते बिंद किवें बनदा है रोटी तो और किस तो बनदा है भोजन तो ये तन रोटी तो बने भोजन तो बना है ये जीवेगा भी भोजन दे आसरे ते बिना भोजन तो जी भी नहीं सकता जीवन भर मनुख नू जिहड़ी प्रबल चिंता हुंदी है रिजक दी रोटी दी ये भी मैर्ज करदे आ कशिश रोटी दी है उहदा एक कारण भी है पानी दी ते बारिश भी होंदी है रोटियां दी बारिश नहीं होंदी पानी दे ते दरिया भी चलदे ने रोटियां दे दरिया नहीं चलदे पानी दे ते सरोवर भी होंदे ने झीलां होंदियां ने सागर है रोटियां दे सागर कोई नहीं रोटियां दे सरोवर कोई नहीं रोटी लभनी पैंदी है होर भी सुन लो सतगुरु दी बाणी कहंदी है हर जगह रोटी नहीं है जिथे रोटी है उथे जाके लभनी पैंदी है हर जगह नहीं है हर जगह मनुख दा रिजक नहीं पिया जिथे है उथे जाके लभना पैंदा है नक नथ खसम हथ किरत धक्के दे जहां दाणे जिथे रिजक पिया जिथे रोटी पई है नख नथ खसम हथ किरत धक्के दे जहां दाने तहां खाने नानका सच है महाराज कहंदे ने यही एक सच्चाई है जिथे रिजक पे है उथे ही जाके लभना पैंदा है खाना पैंदा जाना पैंदा किरत की बांधी जग फिरे चित बंद न धीरा रिजक खिची फिरदा है मनुख नूं सब जगह मनुखता दी सारी भज दौड़ पंछियां दी सारी भज दौड़ पशुआं दी सारी भज दौड़ रिजक शरीर दा भजना दौड़ना रिजक रिजक भजाई फिरदा रोटी भजाई फिरदी है मैनूं फिर कहण देना तन रोटी है और कुछ भी नहीं है। रखत बिंद करने में आ, ये खून ते बिंद तो पैदा होया, मां की रखत पिता बिंदारा, मां दा लहू पिता दा बिंद किमें बने है रोटी तो, तन बने है रोटी तो, ये जीवेगा रोटी दे आसरे ते, सारी जिंदगी फिर मनुख रोटी लभदा ही रहिंदा, रिज़क ही लभदा है। नोटां दे बंडल रोटियां दे बंडल ने होर कुछ भी नहीं। मेरे पुत्र नू मिलदी रहे, पोतरियां नू मिलदी रहे, पड़पोतरियां नू मिलदी रहे, रिज़क दी चिंता, रोटियां दी चिंता। तिजोरी विच सोने चांदी दा इकट्ठ, रोटियां दा इकट्ठ है, भविष्य दियां रोटियां, अज दियां नहीं, सत्तां पीढ़ियां दियां, चिंता रोटी दी और कुछ भी नहीं। भावें सतपुरश गुरबाणी कहती है, कोई होर चिंता तू करनी है ते कर ले, रिजक दी चिंता ना कर, ना कर चिंत, चिंता है करते। जिसने जीवन बनाया है, जगत बनाया है, रिजक दी चिंता ओ करेगा। तू उद्दम ते करना है, चिंता नहीं करनी, रिजक लभना ते है, चिंता नहीं करनी। ना कर चिंत, चिंता है करते, सो करता चिंता करे, जिन उपाया जग। देखो किसे दे घर मेहमान होइए ते घर वाले नु सारी फिक्र करनी पैंदी, किथे ठहराना है, की खिलाना है, की पिलाना है, किस तरह दा इस दा इंतजाम करना है। ये सारा ब्रह्मंड परमात्मा दा घर है, असी उस दे जीव, ओनो फिकर है, ओनो फिकर है। ओ साड़ी चिंता दे चे, असी उसका चिंतन करी है, बस इन्नी गल है। उन्हें साडे नाल संबंध जोड़े हुआ है, सिर सिर रिजक संभा हेठा कर, काहे मन भव करया। बिल्कुल चिंता करता है। ईरानी सूफी संत सादी ते इसनों होर बड़े बाकमाल ढंग नाल बयान करता है। कहिंदे गमे रोजी माखुर, कोई गम तू करना है, चिंता करनी है, कर ले, पर रोटी दा गम ना करें, रिजक दा गम ना करें। गमे रोजी माखुर, मजन और आ के दफ्तर रा, के पेशे अस्ते फल ए जद, कल को नद पस्ताने मादर रा। सादी कहिंदा है, बच्चे दा जन्म बाद दे चौंदा है, मां दे अस्तना दे च रिजक दुध पहले बन जाता है। के पेशे अस्ते फल ए जद, तिफल कहिंदे ने बच्चे दा, के पेशे अस्ते फल ए जद, कल कुनद पस्ताने मादर रा, मां दे पस्तान दे च, मां दे अस्तना दे च दुध पहले बन जाता है, बच्चे दा जन्म बाद दे चौंदा है। इत्थों तू शिक्षा क्यों नहीं लेंदा, रिजक पहले है, जीव बाद दे च है, जीवन बाद दे च है। गुरवाणी फिर इस तरह बयान कर दी है, पहले देते रिजक संभाहा, पाछे देते जंत उपाहा। रिजक पहले पैदा होंदा है, जंतु बाद देच पैदा होंदा है, जीव बाद देच पैदा होंदा है। गुरबाणी, पहले देते रिजक संभाहा, पाछे देते जंत उपाहा। मनुख नु इस ते भरोसा नहीं आउंदा, इस गल ते भरोसा ना करना मानो परमात्मा ते भरोसा नहीं है, और वाकई परमात्मा ते भरोसा नहीं। पता है गुरु अर्जन देव जी महाराज की कहंदे ने, जाके हृदय विश्वास प्रभ आया, तत् ज्ञान तित मन प्रगट आया। तत्काल तत् उसे वक्त इधर भरोसा बज गया, इधर मनुख दी समाधि लग जाती, लीन हो जाता है, ब्रह्म ज्ञान प्रगट हो जाता है। तत् ज्ञान इस मन प्रगट आया, जांके हृदय विश्वास प्रभा आया। जिथे विश्वास पूरा बज जाए, विश्वास डोलदा है, भरोसा डोलदा है और सारी जिंदगी डोलदा है। अरदास करना सतगुरु सानू सिखांदे ने, डोलन थे राखो प्रभु, नानक दे कर हथ की डोलदा है। भरोसा सिदक डोलदा है, रोज रोज डोलदा है, भरोसा नहीं बजदा। आज मिले है पता नहीं कल मिलना है कि नहीं, मैनू मिले है पता नहीं पुत्रां नू मिलना है कि नहीं, पुत्रां नू मिले है पता नहीं पोतरियां नू मिलना है कि नहीं। जिंदगी लंघ जाती है रिजक की चिंता च, बगौर मुताला करना उहदा एक कारण है। मनुख जीवदा जो तन ते तल ते पिया, ते जे तन दे तल ते जी रहा है ते तन ते रोटी है, भोजन है, बनिया भोजन तो है जीवेगा भी भोजन ते आस, बनिया रोटी तो है जिंदा भी रहेगा रोटी दे आसरे ते। हुण मैं अर्ज करा, ये मन रोटी तो नहीं बने, ये जीव आत्मा रोटी तो नहीं बने, ये संसार का हिस्सा नहीं है, ये तन रोटी तो बनया संसार का हिस्सा। ये ठीक है, चूंकि प्रभु ने हर मनुख का रिजक उदे कोल नहीं बनाया, लभना पैंदा है। इस वास्ते मनुख ने बड़े उद्यम ते उपराले कीते ने और इस तो बड़ी तामीर होई है। सारी तामीर संसार दे च मनुख कोलों करवाईए, दो रोटियां ने, ए भी महज कर रेलां ने, मोटरां ने, गड्डियां ने, सड़कां ने, महल ने, माड़ियां ने, फैक्ट्रियां ने, कारखाने ने, मसला ते दो रोटी दा और है कि सारी भज दा। जिथे मनुख है उथे ही रोटी आउंदी, फिर मनुख ने कुछ भी नहीं करना सी, रोटी लभनी पैंदी है। जहां दाने हैं तहां खाने हैं, नानका सच ए परमात्मा ने सारियां दे दाने खिलेर रख दिते ने। लभ अपने दाने लभ ले, अपना चोगा लभ, अपने पशुआं दे दाने भी खिलेर दिते ने, पंछियां दे भी खिलेर दिते, लभदे फिरदे ने पंछी, लभदे फिरदे ने पशु, लभदा फिरदा है मनुख, दाने ही लभदा फिरदा और की लभदा फिरदा। जहां दाने, क्योंकि जिथे है उथे दाना नहीं है, उथे रोटी नहीं है। जहां दाने, जिथे दाने पे ने, जिथे रोटी पई है। जहां दाने तहां खाने, कदी बगौर मुताला करना, मनुख दा जन्म किथे हुंदा है, जीवदा किथे है और रिजक दी तलाश किथे किथे करदा है। सारी पंछियां दी दौड़, सारे पशुआं दी दिन भर दौड़, सारे मनुखां दी जीवन भर दी दौड़, मसला रोटी दा और कुछ भी नहीं है, रिजक दा। नक नथ खसम हथ किरत धक्के दे, जहां दाने तहां खाने, नानका सच है। महाराज कहंदे ने सच्चाई है, तन बनिया रोटी तो है, जीवेगा रोटी दे आसरे ते, मन रोटी तो नहीं बनया। मन तो जोत स्वरूप है अपना मूल पछा, कहो कबीर ए राम की अंश। रोटी मन दी लोड़ नहीं है, भोजन जीव आत्मा दी लोड़ नहीं है, ये भी मैर्ज करते। पर साड़ा जीवन, जीवन चेतना तन नाल इतनी सम्मिलित हो गई है, इन्हें भी जीवन दा आधार रोटी मन लिया, भोजन मन लिया नहीं। तन भोजन है, मन भोजन नहीं है। ਦੂਸਰਾ ਜੰਮਦਿਆਂ ਹੀ ਮਨੁੱਖੀ ਬੱਚੇ ਦੀਆਂ ਨਜ਼ਰਾਂ ਜੋ ਲੱਭਦੀਆਂ ਨੇ ਯਕੀਨ ਜਾਣੋ ਰਿਜ਼ਕ ਹੀ ਲੱਭਦੀਆਂ ਨੂੰ ਕੁਛ ਵੀ ਨਹੀਂ ਲੱਭਦੀ ਰਿਜ਼ਕ ਲੱਭਦੀ ਅਸਤਣ ਮੂੰਹ ਦੇ ਚ ਪੈ ਜਾਂਦਾ ਖੁਸ਼ ਹੋ ਜਾਂਦਾ ਪ੍ਰਸੰਨ ਹੋ ਜਾਂਦਾ ਰਿਜ਼ਕ ਮਿਲ ਗਿਆ ਅਜੇ ਉਸਦੇ ਹੱਥ ਰਿਜ਼ਕ ਕਮਾ ਨਹੀਂ ਸਕਦੇ ਅਜੇ ਉਹਦੇ ਪੈਰ ਰਿਜ਼ਕ ਤੱਕ ਪਹੁੰਚ ਨਹੀਂ ਸਕਦੇ ਤੋ ਕੁਦਰਤ ਨੇ ਨਿਯਮ ਬਣਾਇਆ ਅਜੇ ਉਸਨੂੰ ਰਿਜ਼ਕ ਮਿਲਦਾ ਹੈ ਮਾਂ ਦੇ ਹੱਥਾਂ ਤੋਂ ਅਜੇ ਉਸਨੂੰ ਰੋਜ਼ੀ ਮਿਲਦੀ ਹੈ ਮਾਂ ਸਹਿਜੇ ਸਹਿਜੇ ਹੱਥ ਪੈਰ ਕੰਮ ਕਰਨਗੇ ਰਿਜ਼ਕ ਲੱਭਣਾ ਪਏਗਾ ਲੱਭਣਾ ਪਏਗਾ ਔਰ ਰਿਜ਼ਕ ਹਰ ਜਗ੍ਹਾ ਨਹੀਂ ਪਿਆ ਜਿੱਥੇ ਹੈ ਉੱਥੇ ਰਿਜ਼ਕ ਖਿੱਚ ਕੇ ਲੈ ਜਾਏਗਾ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹ ਮਨ ਨੇ ਤਨ ਦੀ ਸੰਗਤ ਕਰ ਲਈ ਹੈ ਤੋ ਮਨ ਵੀ ਸਮਝਦਾ ਮੇਰੀ ਵੀ ਲੋੜ ਰੋਟੀ ਹੈ ਕਤਈ ਨਹੀਂ ਕਤਈ ਨਹੀਂ ਪੇਟ ਭਰ ਜਾਂਦਾ ਮਨ ਤੇ ਭਰਦਾ ਹੀ ਨਹੀਂ ਤਨ ਤੇ ਤ੍ਰਿਪਤ ਹੋ ਜਾਂਦਾ ਖਾਂਦੇ ਹਾਂ ਦੋ ਰੋਟੀਆਂ ਨਹੀਂ ਚਾਰ ਖਾ ਲਿਆਂਗੇ ਛੇ ਕਹਿ ਲ ਤ੍ਰਿਪਤ ਹੋ ਗਿਆ ਮਨ ਤੇ ਤ੍ਰਿਪਤ ਹੁੰਦਾ ਸੁਣਦੇ ਹੋਵੇ ਕੋਈ ਕਈਆਂ ਕੋਲ ਔਰ ਕਈਆਂ ਨੇ ਮੈਨੂੰ ਕਿਹਾ ਗਿਆਨੀ ਜੀ ਕੀ ਕਰੀਏ ਪੇਟ ਤੇ ਭਰ ਗਿਆ ਮਨ ਨਹੀਂ ਭਰਿਆ ਸਵਾਦ ਹੈ ਰਸ ਹੈ ਹੁਣ ਤਨ ਦੀ ਲੋੜ ਤੇ ਹੈ ਨੇ ਭੁੱਖ ਤੇ ਹੈ ਨੇ ਤਨ ਦੀ ਲੋੜ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ ਤੋ ਫਿਰ ਕੀ ਆਉਂਦਾ ਖਾਈ ਜਾਂਦਾ ਖਾਈ ਜਾਂਦਾ ਮਨ ਦੀ ਭੁੱਖ ਤੇ ਮਿਟਦੀ ਨਹੀਂ ਮਿਟਦੀ ਬਹੁਤ ਸਾਰੇ ਮੁਲਕਾਂ ਦਾ ਅੱਜ ਮਸਲਾ ਹੋ ਗਿਆ ਓਵਰ ਈਟਿੰਗ

0: मन तो ज्योत स्वरूप है अपना मूल पछाण। हुण मैं इसका दूसरा पहलू बयान करा। जन्म तो ही तन दे अंदर भोजन की भुख है, जन्म तो मन दे अंदर भजन की भुख नहीं है। एक कथा तन वास्ते नहीं, इहदे नाल कोई पेट नहीं भरना। अगर पेट भर सकता है तो फिर लंगर पानी की कोई लोड़ ही नहीं। इस कीर्तन नाल तन दियां लोड़ां दी पूर्ति नहीं आउंदी। वाहिगुरु वाहिगुरु दा जप कोई तन दियां लोड़ां नूं पूरा नहीं करदा। इस चक्कर च ना पैणा। ये मन वास्ते, ये मन वास्ते। भोजन मेरे सामने पिया पर भोजन नाल मैं अपना तन ना जोड़ा, भाव बुरकी नूं मूंह च ना पावां, मेरी भुख नहीं मिटेगी। कीर्तन मेरे सामने हो रहा है, पाठ मैं कर रहा, पर मैं इस नाल अपना मन नहीं जोड़ता। यकीन जानो, बाणी पढ़द्या होया भी मन रोंदा पिटदा रहेगा, दुखी रहेगा, संताप ग्रस्त रहेगा, चिंतातुर रहेगा, सोगी रहेगा, भावें सारा दिन पढ़ता रहे बाणी। कहिंदे ने मैनू मिलदे ने कई, अज असी चार सुखमनी साहब दे पाठ कीते ने। मैं कि तेरा चेहरा ते दसदा पे एक पंक्ति भी नहीं तेरे मन ने सुनी। उसे तरह ही सोग दे चें, चिंता दे चें, हंकार दे चें, विकार दे चें, कुछ भी नहीं, कुछ भी नहीं। 36 प्रकार का भोजन मेरे सामने पे है, मैं बुरकी मुंह च नहीं पाई। चलो मुंह च भी पा ली है, स्वाद आ गया सर, पर मैं थले नहीं की थी, कंठ तो थले नहीं की थी। भुख नहीं मिटेगी, भुख नहीं मिटे। एक एक बुरकी ही अंदर जाएगी, भुख बाहर आएगा। मन दी भुख ये भोजन नहीं है। जन्म तो तन दे अंदर रोटी दी भुख है, भोजन दी भुख है। जन्म तो शरीर दे ना मन विच भजन दी भुख नहीं है। इतनी मर्ज करा नहीं है। विद्वान इंज भी कहते ने, जेदे अंदर हर वक्त भोजन दी भुख है, भुख तो मुराद है भिखारी, हर वक्त मनुख भिखारी है। पर किसे मन दे अंदर भजन दी भुख पैदा हो जाए, सिर्फ भुख, बादशाहां दा बादशाह हो जाता है, शहन शाहां दा शहन शाह हो जाता है। इनू मैं दूजे नुक्ते नाल बयान करा। संसार दे मार्ग ते चल के बहुत कुछ प्राप्त हो भी जाए, अखीर दे च पता चलता है कख नहीं मिले, कुछ भी नहीं, हथ खाली है। निरंकार दे मार्ग ते चल के, धर्म दे मार्ग ते चल के जे कुछ नहीं भी प्राप्त होया, बहुत कुछ प्राप्त हो जाता है। नहीं परमात्मा मिलया, परमात्मा दी प्यास मिल गई है, उदी तड़प मिल गई है, उदी भुख मिल गई है। भगतां ने इसते भी शुकराना किया। पता है क्यों? किसे मनुख नूं भोगन भुख ही ना लगे भोजन दी, तन दे तल ते। तो आयुर्वेद आचार्य कहिंदे ने तन रोगी है, रोगी बीमार। 104 डिग्री का बुखार चढ़िया होया, 36 प्रकार का भोजन परोस के उसके अगों रखे, कहिंदा नहीं मैनू भुख नहीं है। अगले कहिंदे ने 4 दिन का तू कुछ खादा नहीं, मंजे ते पिया, खा, कमजोर होंदा जा रहा है। वैद कहिंदे ने खा, कहिंदा भुख नहीं है। इतना जोर दा ताप उन्हें भुख नूं मार दिता है, भुख दे ताप नूं दबा दिता है। फिर जस उसनूं प्रेरदिया नहीं खा, नहीं तो शरीर निडाल होवेगा, कमजोर होवेगा। वो खांदा है, कहिंदा स्वाद नहीं। आपकी ज्ञातली अर्ज करा, आयुर्वेद आचार्य कहते सारी जबान स्वाद नहीं मानती, कोई थोड़े जिहा तन तू ने जबान रस लेंदे, बारीक तन तो जोर दे बुखार करके कमजोर हो जाते, शीतल हो जाते, रस लैण की उन्होंने समर्था नहीं रह जाती, कम नहीं करते। तो बंदे नूं भोजन का स्वाद नहीं आता, ਜਦਕਿ ਹੈ ਸਵਾਦ ਹੀ। ਜੋ ਤੰਤੂ ਸਵਾਦ ਮਾਣ ਸਕਦੇ ਨੇ ਉਹ ਰੋਗੀ ਹੋ ਗਏ ਨੇ, ਰੋਗ ਕਰਕੇ ਕਮਜ਼ੋਰ ਹੋ ਗਏ ਨੇ, ਸ਼ਿਥਲ ਹੋ ਗਏ ਨੇ, ਸਵਾਦ ਨਹੀਂ ਆਉਂਦਾ। ਕਹਿੰਦਾ ਸਵਾਦ ਨਹੀਂ ਹੈ, ਭੁੱਖ ਦਾ ਨਾ ਲੱਗਣਾ ਤੇ ਸਵਾਦ ਦਾ ਨਾ ਆਉਣਾ ਇਸ ਗੱਲ ਦੀ ਪਹਿਚਾਣ ਹੈ ਤਨ ਰੋਗੀ ਬਿਮਾਰ ਹੈ। ਹੁਣ ਦੂਸਰਾ ਪਹਿਲੋ, ਜਿਸ ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ, ਨਾਮ ਦੀ ਭੁੱਖ ਨਹੀਂ ਹੈ, ਮਨ ਰੋਗੀ ਹੈ, ਰੋਗੀ ਹੈ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਭਜਨ ਦੀ ਭੁੱਖ ਲੱਗਦੀ ਨਹੀਂ, ਲੱਗਦੀ ਨਹੀਂ। ਕਿਧਰੇ ਇੱਕ ਦਿਨ ਰੋਟੀ ਨਹੀਂ ਖਾਧੀ, ਸਹੁੰਆਂ ਨੂੰ ਦੱਸਦਾ ਫਿਰਦਾ, ਅੱਜ ਤੇ ਮੈਂ ਰੋਟੀ ਖਾਣ ਦੀ ਵਿਹਲ ਨਹੀਂ ਮਿਲੀ, ਨਹੀਂ ਖਾਧੀ, ਅੱਜ ਤੇ ਭੁੱਖੇ ਰਹਿ ਗਏ। ਘਰ ਵਾਲੇ ਵੀ ਚਿੰਤਾ ਕਰਦੇ ਨੇ, ਮਹੀਨਾ ਮਹੀਨਾ ਨਿਤਨੇਮ ਨਹੀਂ ਕੀਤਾ, ਗੁਰਦੁਆਰੇ ਨਹੀਂ ਆਇਆ, ਜਪ ਨਹੀਂ ਕੀਤਾ। ਨਾ ਘਰ ਵਾਲਿਆਂ ਨੂੰ ਅਫਸੋਸ, ਨਾ ਇਹਨੂੰ ਅਫਸੋਸ, ਕਿਉਂ? ਨਾ ਘਰ ਵਾਲਿਆਂ ਨੂੰ ਭੁੱਖ ਲੱਗਦੀ ਹੈ ਭਜਨ ਦੀ, ਨਾ ਇਸ ਨੂੰ ਲੱਗਦੀ। ਘਰ ਵਾਲੇ ਵੀ ਰੋਗੀ, ਇਹ ਵੀ ਰੋਗੀ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਹੈ, ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਭਜਨ ਦੀ ਭੁੱਖ ਲੱਗਦੀ ਨਹੀਂ। ਮਹਾਰਾਜ ਕਹਿੰਦੇ ਸਾਰੇ ਹੀ ਰੋਗੀ ਨੇ, ਜੋ ਜੋ ਦੀਸੇ ਸੋ ਸੋ ਰੋਗੀ। ਤੇ ਰੋਗੀ ਦੀ ਪਹਿਚਾਣ ਕੀ ਹੋਵੇਗੀ? ਖੁਦ ਫੈਸਲਾ ਕਰ ਲੈਣਾ। ਇਹਨੂੰ ਸਾਦੀ ਕਹਿੰਦੇ ਨੇ, ਤੂੰ ਖੁਦ ਬਾ ਮੁਨਸਬ ਸੁਧ, ਆਪਣਾ ਫੈਸਲਾ ਆਪ ਕਰ, ਦੂਜੇ ਤੋਂ ਨਾ ਕਰਾ। ਤੂੰ ਕੀ ਹੈ, ਦੂਜਾ ਕੀ ਜਾਣਦਾ ਤੇਰੇ ਬਾਰੇ, ਤੇਰੇ ਵਿਚਾਰ ਕੀ ਨੇ, ਤੇਰੀ ਸੋਚਣੀ ਕੀ ਹੈ, ਤੇਰਾ ਚਿੰਤਨ ਕੀ ਹੈ, ਦੂਜੇ ਨੂੰ ਕੀ ਪਤਾ, ਉਹ ਤੇ ਚਿੱਤਰ ਗੁਪਤ ਹੈ, ਆਪਣਾ ਫੈਸਲਾ ਆਪ ਕਰ। ਜੋ ਤੂੰ ਦਿਖਾਈ ਦੇ ਰਿਹਾ ਤੂੰ ਉਹ ਨਹੀਂ ਹੈ, ਜੋ ਤੂੰ ਸੋਚਦਾ ਰਹਿੰਦਾ ਤੂੰ ਉਹ ਹੈ। ਜੋ ਤੂੰ ਦਿਖਾਈ ਦੇ ਰਿਹਾ ਤੂੰ ਉਹ ਨਹੀਂ ਹੈ, ਜੋ ਤੇਰੇ ਅੰਦਰ ਵਿਚਾਰ ਚੱਲਦੇ ਰਹਿੰਦੇ ਨੇ ਤੂੰ ਉਹ ਹੈ। ਜੋ ਤੂੰ ਦਿਖਾਈ ਦੇ ਰਿਹਾ ਤੇ ਦੁਨੀਆਂ ਜੋ ਕੁਝ ਤੈਨੂੰ ਜਾਣਦੀ ਹੈ ਤੇ ਕਹਿੰਦੀ ਹੈ ਤੂੰ ਉਹ ਨਹੀਂ ਹੈ, ਜੋ ਤੇਰੇ ਅੰਦਰ ਚਿੰਤਨ ਚੱਲਦਾ ਰਹਿੰਦਾ ਤੂੰ ਉਹ ਹੈ। ਕਹਿੰਦੇ ਨੇ ਇੱਕੋ ਹੀ ਮਨੁੱਖ ਸਾਰੀ ਦੁਨੀਆਂ ਨੂੰ ਦੇਖਦਾ, ਸੂਰਜ ਚੰਦ ਤਾਰਿਆਂ ਨੂੰ ਵੀ ਦੇਖਣ ਦੀ ਇੱਛਾ, ਉੱਥੇ ਜਾਣ ਦੀ ਵੀ ਇੱਛਾ, ਆਪਣੇ ਆਪ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਹਰ ਮਨੁੱਖ ਸਾਰਿਆਂ ਦੇ ਤੇ ਨੇੜੇ ਹੋਣਾ ਚਾਹੁੰਦਾ, ਆਪਣੇ ਨੇੜੇ ਨੇ। ਚਲੋ ਮੈਂ ਇਸ ਤਰ੍ਹਾਂ ਵੀ ਬਿਆਨ ਕਰਾਂ, ਇੱਕ ਪਤੀ ਆਪਣੀ ਪਤਨੀ ਦੇ ਜਿਤਨੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਪਤਨੀ ਬਾਰੇ ਬਹੁਤ ਕੁਝ ਜਾਣਦਾ, ਉਹਦੇ ਗੁਣ ਔਗੁਣ ਸੁਭਾਅ ਸਭ ਕੁਝ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਪਤਾ। ਤੇ ਹੁਣ ਮੈਂ ਇੰਜ ਵੀ ਅਰਜ਼ ਕਰਾਂ, ਇੱਕ ਪਤਨੀ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ, ਬੜਾ ਕੁਝ ਪਤਾ ਹੈ ਉਹਦੀ ਹਰ ਕਮਜ਼ੋਰੀ ਦਾ, ਉਹਦੇ ਹਰ ਔਗਣ ਦਾ, ਉਹਦੀ ਹਰ ਖੂਬੀ ਦਾ, ਉਹਦੇ ਹਰ ਸੁਭਾਅ ਦਾ ਪਤਾ ਹੈ, ਆਪਣਾ ਕੱਖ ਵੀ ਨਹੀਂ ਜਾਣਦੇ, ਕੁਛ ਵੀ ਨਹੀਂ ਪਤਾ। ਇੱਕ ਪਿਤਾ ਦਾ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਇੱਕ ਪੁੱਤਰ ਪਿਤਾ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਇੱਕ ਭਰਾ ਜਿਤਨਾ ਭਰਾ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਤੇ ਜਦ ਆਪਣੇ ਤੋਂ ਹੀ ਦੂਰ ਹੈ, ਆਈ ਦੋਸ ਬਿਲਕੁਲ ਦੋਸ, ਤੋ ਆਪਣੀ ਅਸਲੀਅਤ ਦਾ ਪਤਾ ਨਹੀਂ ਚੱਲਦਾ। ਆਪਣੀ ਅਸਲੀਅਤ ਦਾ ਪਤਾ, ਆਪਣੇ ਨੇੜੇ ਆਉਣ ਦਾ ਮਤਲਬ ਆਪਣੇ ਵਿਚਾਰਾਂ ਦੇ ਨੇੜੇ ਆਉਣਾ, ਆਪਣੀ ਸੋਚਣੀ ਦੇ ਨੇੜੇ ਆਉਣਾ, ਆਪਣੇ ਚਿੰਤਨ ਦੇ ਨੇੜੇ ਆਉਣਾ। ਮੈਂ ਕੀ ਯਾਦ ਕਰਦਾ ਰਹਿੰਦਾ, ਮੈਂ ਕੀ ਸੋਚਦਾ ਰਹਿੰਦਾ, ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਰਹਿੰਦੇ। ਅਗਰ ਕੋਈ ਇਸ ਨੂੰ ਦੇਖਣ ਵਾਲਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰਮੁਖ ਹੈ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਤੇ ਗੁਰਮੁਖ ਹੈ, ਇਹ ਤੇ ਮਾਨ ਗੁਰਮੁਖ ਹੈ, ਇਹ ਤੇ ਆਪਣੇ ਨੇੜੇ ਆ ਗਏ, ਆਪਣੇ ਵਿਚਾਰਾਂ ਨੂੰ ਦੇਖਣ ਲੱਗ ਪਏ। ਇਹਨਾਂ ਗੰਦੇ ਵਿਚਾਰਾਂ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੀ ਸੋਚਣੀ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੇ ਚਿੰਤਨ ਨੂੰ ਰੋਜ਼ ਰੋਜ਼ ਦੇਖਦਿਆਂ, ਆਖਿਰ ਇਸ ਦੇ ਅੰਦਰ ਘਿਰਣਾ ਪੈਦਾ ਹੋ ਜਾਏਗੀ। ਪਰ ਬਦਕਿਸਮਤੀ, ਮਨੁੱਖ ਆਪਣੇ ਨੇੜੇ ਆਉਂਦਾ ਹੀ ਨਹੀਂ। ਇਸ ਵਾਸਤੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤੇਰੇ ਬਾਰੇ ਦੂਸਰੇ ਦਾ ਫੈਸਲਾ ਗਲਤ ਹੋਵੇਗਾ। ਦੂਸਰਾ ਕੀ ਜਾਣਦਾ ਤੇਰੇ ਕੀ ਵਿਚਾਰ ਨੇ, ਤੂੰ ਕੀ ਸੋਚਦਾ ਰਹਿਣਾ। ਇਹ ਇੰਜ ਮੈਂ ਅਰਜ਼ ਕਰਦੇ ਹਾਂ, 100% ਲੋਕੀ ਦੂਜਿਆਂ ਬਾਰੇ ਗਲਤ ਫੈਸਲੇ ਕਰਦੇ। ਇਹ ਪਾਪੀ ਹੈ, ਇਹ ਪੁੰਨੀ ਹੈ, ਇਹ ਤਾਂ ਕਹਿਣ ਮਾਤਰ ਗੱਲਾਂ ਹੋਣ। ਪਰ ਮਹਾਰਾਜ ਕਹਿੰਦੇ ਨੇ, ਕਹਿਣ ਮਾਤਰ ਖੇਡ ਨਹੀਂ ਹੈ। ਪੁੰਨੀ ਪਾਪੀ ਆਖਣ ਨਾ ਹੈ, ਕਰਨਾ ਲਿਖ ਲੈ ਜਾ। ਜੋ ਅਸੀਂ ਕਰਦੇ ਹਾਂ, ਜਿਸ ਕਰਮ ਵਿੱਚ ਮਨ ਆਉਂਦਾ ਹੈ, ਉਹ ਅੰਦਰ ਲਿਖਿਆ ਜਾਂਦਾ ਹੈ, ਉਸੇ ਵਕਤ ਲਿਖਿਆ ਜਾਂਦਾ, ਸੰਸਕਾਰ ਬਣ ਜਾਂਦਾ। ਜਿਸ ਕਰਮ ਵਿੱਚ ਮੇਰਾ ਮਨ ਹੈ, ਉਸ ਕਰਮ ਦੇ ਸੰਸਕਾਰ ਬਣ ਜਾਂਦੇ ਨੇ। ਜਿਸ ਕਰਮ ਵਿੱਚ ਮੇਰਾ ਮਨ ਨਹੀਂ ਹੈ, ਉਹਦੇ ਸੰਸਕਾਰ ਨਹੀਂ ਬਣਦੇ, ਅੰਦਰ ਲਿਖਿਆ ਨਹੀਂ ਜਾਂਦਾ। ਚੋਰੀ ਅੰਦਰ ਲਿਖੀ ਜਾਂਦੀ ਹੈ, ਕਿਉਂ? ਉਹਦੇ ਚ ਮੇਰਾ ਪੂਰਾ ਮਨ ਆਉਂਦਾ, ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਬਾਣੀ ਦਾ ਪਾਠ ਮੇਰੇ ਅੰਦਰ ਨਹੀਂ ਲਿਖਿਆ ਜਾਂਦਾ, ਨਾ ਮੇਰੀ ਸਾਵਧਾਨੀ ਆਉਂਦੀ ਹੈ, ਨਾ ਮੇਰੀ ਇਕਾਗਰਤਾ ਆਉਂਦੀ ਹੈ, ਨਾ ਸਮਾਜ ਦਾ ਡਰ, ਨਾ ਕਾਨੂੰਨ ਦਾ ਡਰ। ਕਿਸੇ ਵੀ ਸ਼ੁਭ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ, ਬੁਰੇ ਕਰਮਾਂ ਦੇ ਬਣਦੇ, ਕਿਉਂਕਿ ਬੁਰੇ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਕਰਦਾ। ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਸ਼ੁਭ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਨਹੀਂ ਕਰਦਾ। ਹਰ ਇੱਕ ਕਹਿ ਦਿੰਦਾ ਕੀ ਕਰੀਏ, ਮਨ ਤੇ ਜੁੜਦਾ ਹੀ ਨਹੀਂ। ਪਰ ਜਦ ਤੂੰ ਝੂਠ ਬੋਲਦਾ, ਉਹਦੇ ਚ ਪੂਰਾ ਮਨ ਆਉਂਦਾ। ਜਦ ਤੂੰ ਕਿਸੇ ਨੂੰ ਠੱਗਦਾ, ਉਹਦੇ ਤੇਰਾ ਪੂਰਾ ਮਨ ਆਉਂਦਾ। ਜਦ ਤੂੰ ਕਿਸੇ ਨੂੰ ਧੋਖਾ ਦੇਂਦਾ, ਉਹਦੇ ਤੇਰਾ ਪੂਰਾ ਮਨ ਆਉਂਦਾ। ਜਦ ਜੇਬ ਕਤਰਾ ਕਿਸੇ ਦੀ ਜੇਬ ਕੱਟਦਾ, ਉਹਦੇ ਚ ਪੂਰਾ ਉਸਦਾ ਮਨ ਆਉਂਦਾ। ਬੜੀ ਭਾਰੀ ਇਕਾਗਰਤਾ ਆਉਂਦੀ। ਕਿਸੇ ਜੇਬ ਕਤਰੇ ਨੇ ਨਹੀਂ ਆਖਿਆ, ਜੇਬ ਕੱਟਣ ਲੱਗਿਆ ਮੈਂ ਇਕਾਗਰ ਕਿਵੇਂ ਆਵਾਂ। ਕਿਸੇ ਡਕੈਤ ਨੇ ਨਹੀਂ ਆਖਿਆ, ਡਾਕਾ ਡਾਲਣ ਲੱਗਿਆ ਮੈਂ ਆਪਣਾ ਮਨ ਇਕਾਗਰ ਕਿਵੇਂ ਕਰਾਂ, ਇਕਾਗਰ ਹੋ ਜਾਂਦਾ। ਹਰ ਅਭਿਆਸੀ ਨੇ ਆਖਿਆ, ਹਰ ਸਤਸੰਗੀ ਨੇ ਆਖਿਆ, ਕੀ ਕਰੀਏ, ਮਨ ਤੇ ਜੁੜਦਾ ਹੀ ਨਹੀਂ, ਮਨ ਤੇ ਇਕਾਗਰ ਹੀ ਨਹੀਂ ਆਉਂਦਾ। ਕਾਰਨ ਕਿਉਂ ਨਹੀਂ ਇਕਾਗਰ ਆਉਂਦਾ? ਨਾ ਸਮਾਜ ਦਾ ਡਰ, ਨਾ ਕਾਨੂੰਨ ਦਾ ਡਰ। ਤੇ ਪਰਮਾਤਮਾ ਦਾ ਡਰ ਬੰਦਾ ਮੰਨੇ ਨਾ, ਤੇ ਗੱਲ ਖਤਮ। ਸਾਰੀ ਜ਼ਿੰਦਗੀ ਕਰਮ ਕਾਂਡ ਚੱਲਦਾ ਰਹੇਗਾ, ਹੋਵੇਗਾ ਕੁਛ ਵੀ। ਤੇ ਪਤਾ ਕਰਮ ਕਾਂਡ ਕਿਸ ਨੂੰ ਕਹਿੰਦੇ ਨੇ? ਜਿਸ ਵਿੱਚ ਮਨ ਪੂਰਾ ਨਹੀਂ ਹੈ। ਨਹੀਂ, ਇਹ ਵੀ ਮੈਂ ਅਰਜ਼ ਕਰਦਾ, ਪੂਰੀ ਭਾਵਨਾ ਹੈ, ਪੂਰਾ ਮਨ ਹੈ, ਹਰ ਕਰਮ ਭਗਤੀ ਹੋ ਜਾਂਦਾ, ਭਗਵਾਨ ਨਾਲ ਜੋੜ ਦਿੰਦਾ। ਕੋਈ ਮਨ ਨਹੀਂ ਹੈ, ਕੋਈ ਭਾਵਨਾ ਨਹੀਂ ਹੈ, ਕੋਈ ਯਕਸੋਈ ਨਹੀਂ ਹੈ, ਇਹ ਤੇ ਕਰਮ ਕਾਂਡ ਚੱਲਦਾ ਰਹਿੰਦਾ ਹੈ। ਕਰਮ ਕਾਂਡ ਜਨਮ ਤੋਂ ਤਨ ਦੇ ਅੰਦਰ ਭੋਜਨ ਦੀ ਭੁੱਖ ਹੈ, ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ। ਕਾਰਨ ਮਨ ਰੋਗੀ ਹੈ, ਇਸ ਜਨਮ ਦਾ ਨਹੀਂ, ਅਨੰਤ ਜਨਮਾਂ ਤੋਂ, ਅਨੰਤ ਜਨਮਾਂ ਤੋਂ ਰੋਗੀ ਹੈ, ਔਰ ਬੇਹੋਸ਼ ਹੈ, ਅਚੇਤ ਹੈ, ਭੁੱਖ ਨਹੀਂ ਹੈ। ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਜਪ ਹੈ, ਥੋੜਾ ਇਸ ਨੂੰ ਸੁਚੇਤ ਕਰਨਾ ਤੇ ਕਿਧਰੇ ਇਸ ਦੇ ਅੰਦਰ ਭੁੱਖ ਪੈਦਾ ਹੋ ਜਾਏ। ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗ ਆਏ। ਜੈਸੇ ਮਨੁੱਖ ਪੂਰੀ ਇਕਾਗਰਤਾ ਨਾਲ ਵਾਹਿਗੁਰੂ ਕਹਿੰਦਾ, ਵਾਹਿਗੁਰੂ ਦਾ ਅੰਦਰ ਸੰਸਕਾਰ ਬਣ ਜਾਂਦਾ। ਤੇ ਜੈਸੇ ਵਾਹਿਗੁਰੂ ਦਾ ਸੰਸਕਾਰ ਬਣਦਾ ਅੰਦਰ, ਵਿਕਾਰਾਂ ਦੇ ਬਣੇ ਅੰਦਰ ਸੰਸਕਾਰ ਉਹ ਮਿਟਦੇ ਨੇ, ਖਤਮ ਹੁੰਦੇ। ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਜਾਂ ਨਾਮ ਦਾ ਸੰਸਕਾਰ ਰਹੇਗਾ, ਜਾਂ ਕਾਮ ਦਾ ਸੰਸਕਾਰ ਰਹੇਗਾ, ਜਾਂ ਸਬਰ ਸੰਤੋਖ ਦਾ ਸੰਸਕਾਰ ਰਹੇਗਾ, ਜਾਂ ਲੋਭ ਦਾ ਰਹੇਗਾ। ਦੋਵੇਂ ਇਕੱਠੇ ਨਹੀਂ ਰਹਿੰਦੇ, ਇੱਕ ਦੂਜੇ ਨੂੰ ਮਿਟਾ ਦਿੰਦੇ ਨੇ। ਇਹ ਵੀ ਮੈਂ ਅਰਜ਼ ਕਰਦੇ, ਸੰਤੋਖ ਔਰ ਨਾਮ ਇਕਾਗਰਤਾ ਦੇ ਨਾਲ ਨਾ ਜਪਿਆ ਨਾ ਪੜ੍ਹਿਆ ਬਾਣੀ ਨੂੰ, ਤਾਂ ਵਿਕਾਰਾਂ ਦੇ ਸੰਸਕਾਰ ਬਣਦੇ ਜਾਣਗੇ। ਕਰ ਕਰ ਕਰਨਾ ਲਿਖ ਲੈ ਜਾ, ਜਿਹੜਾ ਕੰਮ ਅਸੀਂ ਪੂਰੇ ਮਨ ਨਾਲ ਕਰਦੇ ਅੰਦਰ ਲਿਖਿਆ ਜਾਂਦਾ। ਅਨਰਥ ਅੰਦਰ ਬੜਾ ਲਿਖਿਆ ਹੋਇਆ ਕਿਉਂਕਿ ਅਨਰਥ ਪੂਰੇ ਮਨ ਨਾਲ ਕਰਦੇ ਹਾਂ, ਗਲਤੀਆਂ ਪੂਰੇ ਮਨ ਨਾਲ ਕਰਦੇ ਹਾਂ, ਧੋਖਾ ਫਰੇਬ ਛਲ ਕਪਟ ਪੂਰੇ ਮਨ ਨਾਲ ਮਨੁੱਖ ਕਰਦਾ, ਬੜੀ ਸਾਵਧਾਨੀ ਨਾਲ ਕਰਦਾ, ਅੰਦਰ ਬੜਾ ਭਾਰੀ ਅਨਰਥ ਹੈ। ਕਰ ਕਰ ਕਰਨਾ ਲਿਖ ਲੈ ਜਾ, ਜਿਤਨਾ ਮਨ ਦਾ ਭਾਗ ਜਾਗਿਆ ਹੋਇਆ ਹੈ। ਵਿਦਵਾਨ ਕਹਿੰਦੇ ਨੇ ਇੱਕ ਭਾਗ ਜਾਗਿਆ, ਨਾਂ ਤੇ ਸੁੱਤੇ ਪਏ, ਸਿਰਫ ਇੱਕ ਭਾਗ। ਉਹ ਜਿਹੜਾ ਇੱਕ ਭਾਗ ਜਾਗਿਆ ਹੋਇਆ ਹੈ ਉਸਨੂੰ ਪੂਰੀ ਉਸੇ ਇੱਕ ਭਾਗ ਦੇ ਜਾਗ੍ਰਿਤੀ ਦੇ ਨਾਲ ਜਪ ਕਰੀਏ, ਇਤਨੀ ਸਮਰੱਥਾ ਫਿਰ ਮਿਲ ਜਾਂਦੀ ਹੈ, ਬਾਕੀ ਨੌ ਹਿੱਸੇ ਜਾਗ ਪੈਂਦੇ ਨੇ। ਜਾਗਿਆ ਹੋਇਆ ਮਨ ਭਗਵਾਨ ਹੋ ਜਾਂਦਾ ਹੈ, ਸੁੱਤਾ ਹੋਇਆ ਮਨ ਸ਼ੈਤਾਨ ਹੋ ਜਾਂਦਾ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਇੱਕ ਦੋ ਨੁਕਤੇ ਹੋਰ ਵੀ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ। ਇਕਾਗਰਤਾ ਬਣਨ ਲੱਗ ਪਈ ਹੈ, ਰਸ ਆਉਣ ਲੱਗ ਪਿਆ। ਅਗਰ ਵਾਹਿਗੁਰੂ ਆਖਣ ਦਾ ਰਸ ਆਉਣ ਲੱਗ ਪਿਆ ਤਾਂ ਸਮਝਣਾ ਮਨ ਅਰੋਗ ਹੁੰਦਾ ਜਾ ਰਿਹਾ, ਜਾਗਦਾ ਜਾ ਰਿਹਾ। ਸੋਣਾ ਹੀ ਰੋਗ ਹੈ, ਜਾਗਣਾ ਹੀ ਤੰਦਰੁਸਤੀ ਹੈ। ਅਗਰ ਵਾਹਿਗੁਰੂ ਆਖਣ ਦਾ ਰਸ ਆਉਣ ਲੱਗ ਪਿਆ, ਕੀਰਤਨ ਸੁਣਨ ਦੇ ਸਵਾਦ ਆਉਣ ਲੱਗ ਪਿਆ, ਬਾਣੀ ਜਪਣ ਦੇ ਰਸ ਆਉਣ ਲੱਗ ਪਿਆ, ਗੁਰਦੁਆਰੇ ਆਉਣ ਨੂੰ ਉਤਸ਼ਾਹ ਪੈਦਾ ਹੁੰਦਾ, ਉਮੰਗ ਪੈਦਾ ਹੁੰਦੀ ਹੈ, ਤਾਂ ਸਮਝਣਾ ਮਨ ਜਾਗਦਾ ਜਾ ਰਿਹਾ, ਤੰਦਰੁਸਤ ਆਉਂਦਾ ਜਾ ਰਿਹਾ, ਰੋਗ ਮਿਟਦੇ ਜਾ ਰਹੇ ਨੇ। ਅੱਗੋਂ ਫਿਰ ਇੱਕ ਖਤਰਾ ਹੈ, ਅਨੰਤ ਜਨਮਾਂ ਤੱਕ ਜੋ ਅਸੀਂ ਜੀਵੇ ਹਾਂ ਉਹ ਉਹਨਾਂ ਸੰਸਕਾਰਾਂ ਵਿੱਚ ਜੀਵੇ ਹਾਂ ਜੋ ਸੰਸਕਾਰ ਕਾਮ ਤੋਂ ਬਣੇ ਨੇ, ਲੋਭ ਤੋਂ ਬਣੇ ਨੇ, ਹੰਕਾਰ ਤੋਂ ਬਣੇ ਨੇ, ਕ੍ਰੋਧ ਤੋਂ ਬਣੇ ਨੇ, ਮੋਹ ਤੋਂ ਬਣੇ ਨੇ। ਅਨੰਤ ਜਨਮਾਂ ਤੋਂ ਇਹਨਾਂ ਹੀ ਸੰਸਕਾਰਾਂ ਵਿੱਚ ਜੀ ਰਹੇ ਹਾਂ, ਜੀ ਰਹੇ ਹਾਂ, ਲੋਭ ਆਸ਼ਰਿਤ ਜੀ ਰਹੇ ਹਾਂ, ਕਾਮ ਆਸ਼ਰਿਤ ਜੀ ਰਹੇ ਹਾਂ, ਅਹੰਕਾਰ ਆਸ਼ਰਿਤ, ਇਸੇ ਦੇ ਹੀ ਸੰਸਕਾਰ ਨੇ। ਜੈਸੇ ਮਨ ਜੁੜਦਾ ਹੈ ਨਾਮ ਦੇ ਵਿੱਚ, ਕਦੋਂ ਜੁੜਦਾ ਹੈ? ਜਦ ਭੁੱਖ ਪੈਦਾ ਹੁੰਦੀ ਹੈ, ਇਹ ਸਾਰੇ ਸੰਸਕਾਰ ਮਿਟਦੇ ਨੇ, ਤੋ ਸਾਰਾ ਸੰਸਾਰ ਖਤਮ ਹੁੰਦਾ। ਉਹੀ ਸੰਸਾਰ ਸਾਡਾ, ਉਸੇ ਚ ਅੱਜ ਤੱਕ ਜੀਵੇ ਆਉਂਦੇ ਹਾਂ। ਮਨੁੱਖ ਨੂੰ ਪਹਿਲੀ ਦਫਾ ਅਨੁਭਵ ਹੁੰਦਾ ਜਿਵੇਂ ਮੈਂ ਮਰ ਰਿਹਾ, ਖਤਮ ਹੋ ਰਿਹਾ। ਸਿਆਹੀ ਵੀ ਛਾਂਦੀ ਹੈ, ਇੱਕ ਨਹੀਂ ਮੈਨੂੰ ਸੈਂਕੜੇ ਅਭਿਆਸੀਆਂ ਨੇ ਕਿਹਾ ਅਸੀਂ ਤੇ ਡਰ ਦੇ ਮਾਰੇ ਛੋੜ ਦਿੱਤਾ, ਨਹੀਂ ਕੀਤਾ। ਕਈ ਚੀਖ ਵੀ ਉੱਠੇ ਨੇ, ਇਹ ਕੀ ਹੋਣ ਲੱਗੇ ਤੇ ਖਤਮ ਹੋਣ ਲੱਗਿਆ। ਪਰ ਕੀਤਾ ਕੀ ਜਾਏ, ਮਨ ਖਤਮ ਹੋਣ ਲੱਗਾ। ਅੱਜ ਤੱਕ ਹਜ਼ਾਰਾਂ ਤਰ੍ਹਾਂ ਦੇ ਜੋ ਅੰਦਰ ਸੰਸਕਾਰ ਪਏ ਨੇ ਜਿਨ੍ਹਾਂ ਦੇ ਵਿੱਚ ਅਸੀਂ ਜੀ ਰਹੇ ਸੀ, ਉਹ ਖਤਮ ਹੋ ਰਿਹਾ। ਇੱਕ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਹੈ, ਪੁਰਾਣੀ ਜ਼ਿੰਦਗੀ ਮਿਟਦੀ ਹੈ। ਇਹਨੂੰ ਕਹਿੰਦੇ ਨੇ ਦਵਿਜ, ਦੂਜਾ ਜਨਮ। ਇੱਕ ਜਨਮ ਮਾਂ ਬਾਪ ਤੋਂ ਹੋਇਆ ਸਾਡਾ, ਪਰ ਇੱਕ ਜਨਮ ਜਪ ਤੋਂ ਹੁੰਦਾ ਹੈ, ਸ਼ਬਦ ਤੋਂ ਹੁੰਦਾ ਹੈ, ਗੁਰੂ ਤੋਂ ਹੁੰਦਾ ਹੈ। ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਬੜੀ ਕੀਮਤੀ ਬਣਦੀ ਹੈ। ਮਾਂ ਬਾਪ ਦੇ ਘਰ ਜਨਮ ਲਿਆ ਸੀ, ਜਨਮ ਮਰਨ ਚੱਲਦਾ ਹੀ ਰਿਹਾ, ਚੱਲਦਾ ਹੀ ਰਿਹਾ। ਗੁਰੂ ਦੇ ਘਰ ਜਨਮ ਹੋ ਗਿਆ, ਜਮਣਾ ਮਰਨਾ ਮਿਟ ਗਿਆ। ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਇਹ ਆਵਾਗਮਨ ਮਿਟ ਗਿਆ, ਇਹ ਜਮਣਾ ਮਰਨਾ ਮਿਟ ਗਿਆ। ਕਿਉਂ? ਹੁਣ ਗੁਰੂ ਦੇ ਘਰ ਜਨਮ ਹੋ ਗਿਆ। ਮਾਂ ਬਾਪ ਦੇ ਘਰ ਜਨਮ ਹੁੰਦਾ ਹੈ ਪੁੱਤ ਦਾ, ਸੁੱਤ ਦਾ, ਗੁਰੂ ਦੇ ਘਰ ਜਨਮ ਹੁੰਦਾ ਹੈ ਸੰਤ ਦਾ, ਭਗਤ ਦਾ। ਔਰ ਮੈਂ ਅਰਜ਼ ਕਰਾਂ, ਸੰਤ ਨਹੀਂ ਮਰਦਾ, ਸੰਤ ਆਪਣੇ ਘਰ ਦੇ ਟਿਕ ਜਾਂਦਾ। ਸੰਤ ਮੋਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਵਾਪਰੇ ਜੋ ਹਾਟੇ ਹਾਟ ਵਿਕਾਏ। ਸੰਤ ਜੀਵਦਿਆਂ ਜੀ ਇਸ ਤਨ ਤੋਂ ਉੱਚਾ ਉੱਠ ਜਾਂਦਾ ਹੈ, ਇਸ ਨੂੰ ਕਹਿੰਦੇ ਨੇ ਜੀਵਤ ਮਿਰਤਕ, ਮੁਰਦੇ ਵਾਂਗ ਮੁਰੀਦ ਹੋਏ। ਜੀਵਤ ਮਰੇ ਮਰੇ ਫਨ ਜੀਵੇ, ਐਸੇ ਸੁਨ ਸਮਾਇਆ ਅੰਜਨ ਮਾਹੇ निरंजन रहिए, बौड़ना बौजल आया, स्वास्थ्य चल दे पैने जीवदा पै जीवत मरे मन दे तल ते मर गया। आज तक दी जो जिंदगी सी अहंकार आशत लोभ आशत काम आशत जो बने संसार सन जिन्हां दे जी रहे सी खत्म। जद खत्म होण लगदी है भय उसे तरह ही पैदा होंदा है जिवें शरीर खत्म हो रहा है, डर उतना ही लगदा है जिवें शरीर खत्म हो रहा है। कई इत्थों वापस मुड़दे ने, एक नहीं चंगे चंगे अभ्यासियां ने कह दिता मैनूं कि ज्ञानी जी ये की हो रहा है, असी तो छोड़ बैठे हैं तो खत्म होने लगे सी। मैं कि ठीक है खत्म होने लगे सी, अज तक जिस तरह की दुनिया जीवे आ वो खत्म होने लगी सी। तो जे किधरे डरदे ना भजदे ना नवा जन्म हो जाना सी, फिर मां मां नहीं दिखाई देनी सी, मां भी रब का रूप दिखाई देना सी, पिता भी रब का रूप दिखाई देना सी, भरा भी रब का रूप दिखाई देना सी, पत्नी पति भी रब का रूप दिखाई देना। मात पिता सुत बंधव भाई नानक होआ पार ब्रह्म सहाई, सारा परिवार निरंकार का रूप दिखाई देना सी, ते सारा परिवार की सारा संसार निरंकार का रूप दिखाई देना सी। जो दिसे सो तेरा रूप गुण निधान गोविंदन अनूप, ए विश संसार तुम देख दे ए हर का रूप है हर रूप नदरी आया। जीवदा रहे हैं तू पहले परिवार दे संसार दे, हुण तू जीवना सी निरंकार दे। जीवदा रहे हैं अज तक तू पदार्थां दे, हुण जीवना सी परमात्मा दे। पदार्थां दा जीवन ते परमात्मा दा जीवन इत जमीन आसमान दा अंतर है। पहला जीवन वाकई खत्म होता है, द्विज दूजा जन्म होता है। तो भय उतना ही पैदा हो जाता है जिवें शरीर की मौत। चंगे चंगे अभ्यासी जिन्होंने मैनू दसिया ते मैं कह किधरे उस भय नु एक पासे सुट देंदे, किधरे पहले बोध होंदा, बड़ा कीमती अवसर गवा दिता। ते जिन्हां मैं दसिया कि कोई बने ते डरना ना, ते कई ने रोंद आख्या खेड बनी ने नहीं बनी, उदो डर करके मुड़ गए वापस हो गए। तो मैं अर्ज करा ऐसा महसूस होगा अगर कोई अभ्यास करता है मैं खत्म हो रहा, वो जन्मां जन्मांतरां दे संस्कार जिन्हां दे अज तक जीवदे रहे हां खत्म हो गए, एक नवी दुनिया का जन्म आता है। ऐसी दुनिया जो कदी नाश नहीं आती, ऐसी दुनिया जिस दे सदा नवीनता बनी रहती है, महारस बनया रहा महा आनंद बनया रहा। उसे कह देंगे ने हुण असी संसार तो निकल के निरंकार दे चलीन हो गए, हुण पदार्थ तो निकल के गोविंद दे चलीन हो गए, गोविंद दे चलीन होके गोविंदा रूप हो गया, बूंद सागर दे चलीन होके सागर हो जाती है, अलग नहीं रह जाती, दरिया सागर दे चलीन होके वो सागर हो जाता है, गंगा नर्मदा जमुना नहीं रह जाती, वो सतलज ब्यास नहीं रह जाता, वो दजला फरात नील नदी नहीं रह जाती, वो तो सागर हो जाता है। परमात्मा दे चलीन होके ना मनुख हिंदू रह जाता है, ना मुस्लिम, ना सिख, ना ईसाई, परमात्मा दे चलीन होके मनुख परमात्मा ही हो जाता है, ईश्वर का रूप हो जाता है। एवें नहीं कबीर ने कह दिता सी ना हम हिंदू ना मुसलमान, अल्लाह राम के पिंड परां, जिस रब दे चलीन हो गया कबीर वो रब मुसलमान नहीं है, वो रब हिंदू नहीं है। कलगीधर पातशाह कहने नमस्तंग अम अजबे नमस्तस्त अजबे, नमस्कार है परमात्मा तैनो, तेरा कोई मजहब नहीं, तेरी कोई जात पात नहीं, तू सारे थावां दे वसदा है, तेरा कोई एक मुलक नहीं, सारा ब्रह्मंड तेरा मुलक है। जैसे जद कोई परमात्मा दे लीन आउंदा है ये सारियां दीवारां गिर जांदियां ने, भाषा दी दीवार, मुलक दी दीवार, मजहब दी दीवार, जात पात दी दीवार, तरह तरह के संस्कारां दी दीवारां ये सारियां गिर जांदियां ने, मनुख निरंकार दा रूप हो जांदा है। उसे नूं गुरु तेग बहादुर साहब जी महाराज फरमान पै करदे ने, गुर किर पा जै नर को कीने ते ए जुगत पछाने, नानक लीन भयो गोविंद स्यों ज्यों पाने संग पाने, ਜਿਸ ਦਿਨ ਬੂੰਦ ਸਾਗਰ ਵਿੱਚ ਲੀਨ ਹੁੰਦੀ ਹੈ ਉਹੀ ਜਾਣੇ ਸਾਗਰ ਹੋ ਗਏ, ਅਸੀਮ ਹੋ ਗਏ। ਹੁਣ ਇਹ ਨਾਪੀ ਤੋਲੀ ਨਹੀਂ ਜਾ ਸਕਦੀ। ਅਸੀਮ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ, ਤਾਂ ਹੀ ਤੇ ਮਨੁੱਖ ਰਜਦਾ ਨਹੀਂ ਅਸੀਮ ਹੋਣਾ ਚਾਹੁੰਦਾ। ਮਹਾਨ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ, ਤਾਂ ਹੀ ਤੇ ਮਨੁੱਖ ਕਿਧਰੇ ਰਾਜ਼ੀ ਨਹੀਂ ਹੁੰਦਾ, ਸੰਤੁਸ਼ਟ ਨਹੀਂ ਹੁੰਦਾ। ਮੈਂ ਫਿਰ ਅਰਜ਼ ਕਰਾਂ, ਜਿਤਨੇ ਚਿਰ ਤੱਕ ਮਨੁੱਖ ਨੂੰ ਪਰਮਾਤਮਾ ਨਹੀਂ ਮਿਲਿਆ, ਰੱਜੇਗਾ ਨਹੀਂ, ਤ੍ਰਿਪਤ ਨਹੀਂ ਹੋਵੇਗਾ, ਸੁਖੀ ਵੀ ਨਹੀਂ ਹੋਵੇਗਾ, ਕੁਰਲਾਂਦਾ ਰਹੇਗਾ, ਰੋਂਦਾ ਤੇ ਪਿੱਟਦਾ ਹੀ ਰਹੇਗਾ। ਜੀਵਨ ਦਾ ਲਕਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਇਹ ਜੀਵਨ ਮਿਲਿਆ ਪਰਮ ਜੀਵਨ ਦੀ ਪ੍ਰਾਪਤੀ ਲਈ, ਪਰਮ ਜੀਵਨ ਪਰਮਾਤਮਾ ਹੈ, ਇਹ ਜੀਵਨ ਸੰਸਾਰ ਹੈ। ਇਸ ਸੰਸਾਰ ਤੋਂ ਉੱਚੇ ਉੱਠ ਕੇ ਨਿਰੰਕਾਰ ਦਾ ਜੀਵਨ ਪ੍ਰਾਪਤ ਕਰਨਾ ਇਸ ਜੀਵਨ ਦਾ ਲਕਸ਼ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਇਸੇ ਜੀਵਨ ਵਿੱਚ ਇਸ ਲਕਸ਼ ਨੂੰ ਅਸੀਂ ਪ੍ਰਾਪਤ ਕਰ ਸਕੀਏ। ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਗੱਟ ਵੀ ਤਰ ਤੂੰ ਦੇਖ ਵਿਚਾਰ, ਇਸ ਅਵਸਰ ਨੂੰ ਗਵਾਹ ਨਾ ਦੇਈਏ, ਇਹ ਅਵਸਰ ਹੱਥੋਂ ਚਲਾ ਨਾ ਜਾਏ। ਵਾਰੀ ਮਿਲੀ, ਇੱਕ ਅਵਸਰ ਮਿਲਿਆ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਤੂੰ ਚੋਟੀ ਦਾ ਧਨਵਾਨ ਬਣ ਗਿਆ, ਗੁਣਵਾਨ ਬਣ ਗਿਆ, ਸਾਇੰਟਿਸਟ ਬਣ ਗਿਆ, ਮਿਨਿਸਟਰ ਬਣ ਗਿਆ, ਚੌਧਰੀ ਬਣ ਗਿਆ, ਸਭ ਰਸਤੇ ਦੇ ਪੜਾਓ ਨੇ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਰੋਂਦਾ ਰਹੇਗਾ, ਪਿੱਟਦਾ ਰਹੇਗਾ, ਕੁਰਲਾਂਦਾ ਰਹੇਗਾ, ਦੁਖੀ ਰਹੇਗਾ, ਸੰਤਾਪ ਗ੍ਰਸਤ ਰਹੇਗਾ, ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਪਰਮਾਤਮਾ ਨਹੀਂ ਮਿਲ ਜਾਂਦਾ, ਅਕਾਲ ਪੁਰਖ ਨਹੀਂ ਮਿਲ ਜਾਂਦਾ। ਸਤਿਗੁਰ ਰਹਿਮਤ ਕਰਨ ਸਾਰਿਆਂ ਤੇ, ਬਖਸ਼ਿਸ਼ ਕਰਨ, ਐਸੀ ਸੂਝ ਦੇਣ, ਐਸੀ ਸਮਝ ਦੇਣ, ਤੇ ਅਸੀਂ ਉਸਦਾ ਪੂਰਨ ਤੌਰ ਤੇ ਯਤਨ ਕਰੀਏ, ਤਾਂ ਕਿ ਇਸੇ ਜੀਵਨ ਵਿੱਚ ਪਰਮ ਜੀਵਨ ਨੂੰ ਪ੍ਰਾਪਤ ਕਰ ਸਕੀਏ। ਇਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ, ਸੰਦੇਸ਼ ਹੈ। ਇਤਨੀਆਂ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੀਆਂ। ਕੱਲ੍ਹ ਸਵੇਰੇ, ਸ਼ਾਮ ਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਦਾਸਾਂ ਨੇ ਇੱਥੋਂ ਫਿਰ ਝਾਂਸੀ ਚਲੇ ਜਾਣਾ ਸਾਰੇ ਜਥੇ, ਵੀ ਝਾਂਸੀ ਜਾਣਗੇ, ਫਿਰ ਕਲਕੱਤੇ, ਵਿਸਾਖੀ ਤੇ। ਫਿਰ ਦਾਸਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 500 ਸਾਲਾ ਸ਼ਤਾਬਦੀ ਪੁਰਬ ਤੇ ਖੰਡੂਰ ਸਾਹਿਬ ਜਾਣਾ, ਅੰਮ੍ਰਿਤਸਰ, ਪਟਿਆਲਾ, ਹੋਰ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ 500 ਸਾਲਾ ਜੈਨਤੀ ਦੇ ਸੰਬੰਧ ਵਿੱਚ ਦਾਸ ਨੇ ਹਾਜ਼ਰੀਆਂ ਜੋ ਹੈ ਭਰਨੀਆਂ ਨੇ, ਤੇ ਹੁਣ ਜਿਹੜੇ ਨਾਲ ਆਏ ਹੋਏ ਜਥੇ ਨੇ ਵਾਕਈ ਆਪਣੇ ਆਪਣੇ ਫੁੱਲਾਂ ਦੀ ਮਹਿਕ ਲੈ ਕੇ ਆਏ ਨੇ। ਇਹਨਾਂ ਕੋਲ ਜੋ ਕਲਾ ਹੈ, ਜੋ ਪ੍ਰਭੂ ਨੇ ਦਿੱਤੀ ਹੈ, ਜੋ ਗੁਰੂ ਨੇ ਦਿੱਤੀ ਹੈ, ਸਤਿਗੁਰ ਰਹਿਮਤ ਕਰਨ, ਇਹਨਾਂ ਦੀ ਕੀਰਤਨ ਦੀ ਧੁਨਾਂ ਦੇ ਨਾਲ ਉਹ ਆਪ ਵੀ ਕਰਤੇ ਨਾਲ ਜੋੜਨ, ਤੇ ਤੁਹਾਨੂੰ ਵੀ ਜੋੜਨ ਦਾ ਜੋ ਹੈ ਉਪਰਾਲਾ ਦੇ ਸਕਣ। ਇਸ ਤਰ੍ਹਾਂ ਤੁਸੀਂ ਵੀ ਜੁੜ ਸਕੋ, ਤਾਂ ਕਿ ਸੁਣਨਾ ਤੇ ਸੁਣਾਉਣਾ ਦੋਹਾਂ ਦਾ ਸਾਰਥਿਕ ਹੋ ਸਕੇ। ਇਹ ਅੱਜ ਦਾ ਕੀਰਤਨ ਪ੍ਰਬੰਧਕ ਸੱਜਣ ਤੁਹਾਡੇ ਸਾਹਮਣੇ ਸਾਰੀ ਦੇ ਸਰਵਣ ਕਰਾ ਦਿੰਦੇ ਨੇ। ਪਹਿਲੇ ਆਰੰਭਤਾ ਕਰਨਗੇ ਅੰਮ੍ਰਿਤਸਰ ਤੋਂ ਆਏ ਭਾਈ ਸਾਹਿਬ ਭਾਈ ਹਰਜੀਤ ਪਾਲ ਸਿੰਘ ਜੀ। ਦੂਸਰੀ ਲਿਸਟ ਦੇ ਜੋ ਨਾਂ ਹੈ, ਸਾਰੇ ਦੇ ਸਾਰੇ ਪ੍ਰਬੰਧਕ ਤੁਹਾਡੇ ਸਾਹਮਣੇ ਇਹਨਾਂ ਦੇ ਨਾਮ ਸੁਣਾਈ ਜਾਂਦੇ ਨੇ। ਜੋ ਕੁਛ ਆਪਣੇ ਸਰਵਣ ਕੀਤਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ ਫਤਿਹ ਪ੍ਰਵਾਨ ਕਰਨੇ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
3: Family Care Pharmacy
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ @604-581-1900।
6: Need help navigating our ever-changing real estate market? Goodale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Goodale Baud, your realtor for life. Call Dale at 604-303-7653 or go online at GoodaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: Radio station 1550 AM Gurwani segment tuhade tak. Swargwasi Sardar Ajit Singh di baad Swargwasi Mata Surinder Kaur baad di yaad de vich 1550 AM ton Gurwani prachar kita janda hai. 1550 radio de utte Gurwani de kise bhi program nu sponsor karn vaste 604-964-7790 604-961-7790 1550 AM. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
4: 1746

ਸਿੱਖ ਸ਼ਹੀਦ ਹੁੰਦਾ ਰਿਹਾ। 1846 ਸਿੱਖ ਸ਼ਹੀਦ ਹੁੰਦਾ ਰਿਹਾ, 1946 ਸਿੱਖ ਸ਼ਹੀਦ ਹੋਇਆ, ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ।

0: روشن لالہ گل، ہونے دو جو ویراں ہوتے ہیں، تقریب جنوں کے پردے میں تعمیر کے ساما ہوتے ہیں۔ کہندا ہر بربادی دے کوئی نمی اساری آندی ہے، ہر تباہی دے کوئی نمی تعمیر آندی ہے۔ ڈاکٹر محمد اقبال فلاسفر اس ڈنگ نال سوچتے ہیں، دارشنک اس ڈنگ نال جو ہے سوچتے ہیں، انہوں دی اس ڈنگ دی جو ہے وچار آندی ہے۔ سکھ اتہاس، گیانیاں دا اتہاس، دانیاں دا اتہاس، بھگتاں دا اتہاس، سوربیراں دا اتہاس، شہیداں دا اتہاس، اتنے چوہے لگ گئے ٹکی جاندے ٹکی جاندے، ٹک دیو موش دیواں میں شبد، دیوان ایسا ہوئے جیسے کہ موش چوہے، حکمران ایسا ہوئے جیسے کہ بگیاڑ، وزیر ایسے اون جیسے کہ کتے، گرگ میرو سگ وزیرو موش دیواں میں شبد۔ دوسری پنکتی، زاگ زاہد خر سناسی بوم عالم میں شبد، زاگ زاہد خر شناسی، زاہد لوگ دھارمک بندے، دھرم دے مکھی تے دھارمک بندے ایسے اون جیسے کہ کھوتے، خرشناسی انہاں دی پہچان کھوتیاں دی طرح ہو گئے۔ کیوں ایسا کیوں کہہ دیتا اس فقیر نے؟ پرانے زمانے میں بار برداری دا کم، ٹرانسپورٹ دا کم کھوتیاں تو ہی لیا جاندا سی، ایک تھان تو دوسری تھان تے جانا ہے، مال ایک تھان تو دوسری تھان تے پہنچانا ہے، تو کھوتیاں دے آسرے تے سارا سلسلہ ہوندا سی۔ کھچر کھوتے ایک پنڈ تو دوسرے پنڈ، ایک شہر تو دوسرے شہر مال لے جاندے سن، حتیٰ کہ ایک ملک تو دوسرے ملک۔ سادی کہندے کھوتے دتے 100 پوتھیاں قرآن شریف دیاں لد دئیے، تو وہ ایک پنڈ تو دوجے پنڈ لے جائے، تو یہ جڑا کھوتا ہے مولوی فاضل بن جائے گا، فقیر سائیں بن جائے گا، ولی اللہ بن جائے گا، کوئی خدا شناس ہو جائے گا اگر یہ لد کے لے گیا ہے۔ ہو بہ ادارن وجہ جی کہہ دئیے، اگر ایک کھوتے دیتے 100 گٹکے 100 پوتھیاں گیتا دے لد دئیے، تو وہ ایک شہر تو دوجے شہر پہنچا دے گے بےچارا کھوتا، تو کیا وہ بھگت جی بن جائے گا؟ اسی کھوتے دیتے 100 سندر گٹکے لد دئیے، تو ایک پنڈ تو دوجے پنڈ پہنچا دے گے، تو ہوں ایک کھوتا گرو کا سکھ بن جائے گا، برہم گیانی بن جائے گا، آتم گیانی ہو جائے گا، لد کے لے گیا۔ پٹھ تے دھرم گرنتھاں نوں لدر کے کوئی کھوتا ولی اللہ نہیں ہو جاندا، بھگت نہیں ہو جاندا، برہم گیانی نہیں ہو جاندا۔ تے دماغ دے تے جس نے گیتا نوں لد لیا، گرو گرنتھ صاحب دی بانی صرف دماغ وچ ہے، یاد ہے، ویوہار وچ نہیں ہے۔ ਇਹਦੇ ਵਿਵਹਾਰ ਵਿੱਚ ਨੇ, ਵਿਵਹਾਰ ਦੇ ਉੱਤੇ ਕਠੋਰਤਾ ਪ੍ਰਗਟ ਆਉਂਦੀ ਹੈ, ਵਿਵਹਾਰ ਦੇ ਉੱਤੇ ਕ੍ਰੋਧ ਪ੍ਰਗਟ ਆਉਂਦਾ, ਵਿਵਹਾਰ ਦੇ ਉੱਤੇ ਈਰਸ਼ਾ ਹੈ, ਵਿਵਹਾਰ ਦੇ ਉੱਤੇ ਹੰਕਾਰ ਹੈ। ਉਹ ਦਿਮਾਗ ਦੇ ਸੁਖਮਨੀ ਸਾਹਿਬ ਵੀ ਹੈ, ਜਪਜੀ ਸਾਹਿਬ ਵੀ ਹੈ, ਬੜਾ ਯਾਦ ਹੈ ਇਸਨੂੰ, ਬੜੀ ਪੜਦਾ ਬਾਣੀ ਦਿਮਾਗ ਦੇ ਵਿੱਚ, ਵਿਵਹਾਰ ਦੇ ਵਿੱਚ ਨਹੀਂ ਹੈ। ਵਿਵਹਾਰ ਵਿੱਚ ਬਾਣੀ ਨਹੀਂ ਪ੍ਰਗਟ ਆਉਂਦੀ, ਵਿਵਹਾਰ ਵਿੱਚ ਗੀਤਾ ਨਹੀਂ ਪ੍ਰਗਟ ਆਉਂਦੀ, ਵਿਵਹਾਰ ਵਿੱਚ ਕੁਰਾਨ ਨਹੀਂ ਪ੍ਰਗਟ ਆਉਂਦੀ। ਤੇ ਫਕੀਰ ਕਹਿੰਦਾ ਇੰਜ ਧਾਰਮਿਕ ਬੰਦੇ ਇੰਜ ਹੋਣ ਜਿਵੇਂ ਖੋਤੇ ਬਸ ਚੁੱਕੀ ਫਿਰਦੇ ਨੇ ਸਿਰ ਤੇ ਬਾਹਰ, ਬਾਕੀ ਕੁਛ ਵੀ ਨਹੀਂ, ਬੋਝ ਚੁੱਕੀ ਫਿਰਦੇ ਨੇ, ਬਾਹਰ ਚੁੱਕੀ ਫਿਰਦੇ ਨੇ, ਕੁਰਾਨ ਸਿਰ ਤੇ ਚੁੱਕੀ ਫਿਰਦੇ ਨੇ, ਵਿਵਹਾਰ ਵਿੱਚ ਕੁਰਾਨ ਸ਼ਰੀਫ ਨਹੀਂ ਹੈ। ਯਾਦ ਹੈ ਬੜੀ ਬਾਣੀ, ਵਿਵਹਾਰ ਵਿੱਚ ਗੁਰਬਾਣੀ ਨਹੀਂ ਹੈ। ਉਹਨਾਂ ਦਾ ਜੋ ਵਿਵਹਾਰ ਹੈ ਪਰਿਵਾਰ ਨਾਲ, ਉਹਨਾਂ ਦਾ ਜੋ ਵਿਵਹਾਰ ਹੈ ਸੰਸਾਰ ਨਾਲ, ਉਹਦੇ 'ਚ ਗੁਰਬਾਣੀ ਦੀ ਕੋਈ ਝਲਕ ਨਹੀਂ ਮਿਲਦੀ। ਉਹਨਾਂ ਦੇ ਸੰਬੰਧਾਂ ਤੋਂ, ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਕਿ ਹੰਕਾਰ ਹੈ, ਦੁਸ਼ਟਪਣਾ ਹੈ, ਈਰਸ਼ਾ ਹੈ, ਗੁਰਬਾਣੀ ਨਹੀਂ ਹੈ। ਧਾਰਮਿਕ ਬੰਦੇ ਐਸੇ ਹੋਣ ਜੈਸੇ ਕਿ ਖੋਤਾ, ਬਸ ਧਰਮ ਦਾ ਬੋਝ ਚੁੱਕੀ ਫਿਰਨ, ਜ਼ਾਗ ਜ਼ਾਹਿਦ ਖਰਸ਼ਨਾਸੀ, ਧਰਮ ਦੇ ਮੁਖੀਆਂ ਨੂੰ ਚੋਟ ਮਾਰੀ ਹੈ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਬਹੁਤ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ ਧਾਰਮਿਕ ਮੁਖੀਆਂ ਦੇ ਕਿ ਉਹ ਧਾਰਮਿਕ ਵੀ ਹੋਵਣ। ऐसे कोई लंबे चौड़े आंकड़े नहीं है, बहुत थोड़े आंकड़े ने। खैर इस वक्त इस पहलू ने ना छोई है। जाग जाहिद खर्श नासी बूम आलम में शबद। बूम कहने ने उल्लू नु, परजा इंज होवे, जनता इंज होवे जिमें उल्लू, उल्लू हनेरे च रहिंदा है। परजा अज्ञानी होवे, अंधी रहीत ज्ञान भी होनी, भाए भरे मुरदार, कख भी ना समझ होवे राजनीति की है, धर्म की है, कुछ भी ना समझ होवे। ते राजनीतक भी उन्होंने ठगन, ते धार्मिक बंदे भी उन्होंने धोखे च रखन। इकबाल ने किसी वक्त कहा सी, इलाही ये तेरे सादा दिल बंदे किधर जाए, कि शाही एक अयारी है, फकीरी भी मकारी है। कहिंदा मैं देख के हैरान हाँ, जेड़े राजनीतक ने मकार ने, पर जो फकीर ने वो भी मकार ने, कुछ भी नहीं, कुछ भी नहीं। कोई राजनीति दे नां ते कौम नूं धोखा देंदा है, कोई धर्म दे नां ते धोखा देंदा है। साडी कौम दे इस तरह दे रज के ने, जिन्होंने कौम नूं रज के धोखा दिता, धर्म दे नां ते भी, राजनीति दे नां ते भी, रज के, कमी नहीं। और बार बार जो धोखा खावे, कहिंदे अज्ञानी होवेगा, ना समझ होवेगा। सार किताबली दा करता राजनीति दे जिहड़े ग्रंथ ने, वैसा कहिंदे ते धार्मिक पुरश। एक दफा धोखा खा जाना मनुखी सुभाव है, गलती नहीं है। भरोसा करना मनुखी सुभाव है, ते भरोसा कीता, अगले ने धोखा दिता है, ठीक है, सुचेत हो जाए, सावधान हो जाए। ये विद्वान कहने ने कि उसने दूजी दफा भी धोखा खा ले, दूजी दफा, कहिंदा फिर हुण ये मूर्ख है, और इसने तीजी दफा भी धोखा खा ले, हुण ये पशु है, बंदा ही नहीं है, ये हुण पशु है। इंज कहिंदा इसने एक दफा किसे तो धोखा खादा है, कहिंदा कोई नहीं, मनुखी सुभाव है, मनुखी सुभाव है। आखिर भरोसा करेगा जिससे धोखा मिल सकता है, और भरोसे दे पात्र योग होने तो बाद ही धोखे मिलते हैं अक्सर। एक कथा लिखी हुई है पंच दसी दे, एक मुनसिफ की कचहरी च एक बंदा फरियाद करता है, भी फलाने ते मैं इतना भरोसा किया, उसने मैनू धोखा दिता। वह भी कचहरी से, ते मुनसिफ उसनू कहिंदा, जब इसने तेरे ते इतना भरोसा किया, तू धोखा क्यों देता है? वो कहिंदा, मुनसिफ फिर थानू भी समझ नहीं है, जे ये मेरे ते भरोसा ना करदा, मैं धोखा दे सकदा सी, मैं तो धोखा दे ही नहीं सकदा सी। धोखा देण दे च मैं तां ही सफलता मिल सकदी, अगला मेरे ते भरोसा करे, वरना हो नहीं सकदा। एक दफा धोखा खा जाना मनुखी सुभाव है, दूजी दफा धोखा खाना मूर्खता है, और तीसरी दफा भी उसे तो उसे तरह का धोखा खा लेना, कहिंदे ने पशु पाना है, ये तो पशुता है, मनुखता खत्म हो गई, मनुखता रही नहीं। अंधी रही है तो ज्ञान वे होनी, बूम आलम में शब्द, पर जा इंज होवे जैसे उल्लू हनेरे, कख ना समझ। इस शब्द का प्रयोग गुरु अर्जन देव जी महाराज ने भी किया, संपद दौल झूल संग झूलत, माया मगन फिरत घुगना। पंजाबी दे उल्लू नू गुगू कहिंदे, इंज घूमे जैसे उल्लू हनेरे, कख नहीं समझ, कुछ भी नहीं पता सच्चाई की है, असलियत की है, हकीकत की है। जाग जाहिद खर्श नासी बूम आलम में शबद। तीसरी पंक्ति, दुस्द मुहाफिज बदबही खा शैतान नाजम में शबद। दुस्द कहिंदे ने चोर नो, मुहाफिज रखवाला कौन होवे, चोर, चोर रखवाले अमन, ते इंतजामी ढांचा किस दे कोल होवे, शैतान दे कोल, नाजम ओ होवे। इंतजाम करने वाला कौन होवे, शहर दा, शैतान। रखवाली करने वाला कौन होवे, चोर। धार्मिक बंदे कैसे होवन, खोते। हुक्मरान कैसा होवे, बगयाड़। वजीर कैसे होवन, कुत्ते। और दीवान कैसे होवन, चूहे। तो आम प्रजा कैसी होवे, उल्लू। ਮੈਂ ਫਿਰ ਅਰਜ਼ ਕਰਾਂ, ਬਗਿਆੜ ਕੌਣ ਬਣ ਜਾਂਦਾ? ਅਸੰਤੁਸ਼ਟ, ਅਸੰਤੁਸ਼ਟ ਮਨੁੱਖ ਕਿਸੇ ਨੂੰ ਖਾਏਗਾ, ਕਿਸੇ ਦੀ ਜਾਨ ਖਾਏਗਾ, ਕਿਸੇ ਦੀ ਇੱਜ਼ਤ ਖਾਏਗਾ, ਕਿਸੇ ਦੀ ਧਨ ਸੰਪਦਾ ਖਾਏਗਾ। ਔਰ ਅਸੰਤੁਸ਼ਟ ਮਨੁੱਖ ਦੇ ਕੋਲ ਜੇ ਕਿਧਰੇ ਤਾਕਤ ਆ ਜਾਏ, ਉੱਥੇ ਲਾਸ਼ਾਂ ਵਿਛਾ ਦੇਵੇਗਾ। 1 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। ਚੰਗੇਜ਼ ਖਾਨ ਜਿੱਥੋਂ ਲੰਘਦਾ ਸੀ ਬਸਤੀਆਂ ਉਜਾੜ ਕੇ ਲੰਘਦਾ ਸੀ, ਹਲਾਕੂ ਖਾਨ ਦੇ ਘੋੜੇ ਲਾਸ਼ਾਂ ਤੋਂ ਲੰਘਦੇ ਸਨ। ਕਹਿੰਦੇ ਨੇ ਕਮਜ਼ੋਰ ਬੰਦਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਰੱਬ ਨੂੰ ਮੰਨਦਾ, ਗੁਰੂ ਨੂੰ ਮੰਨਦਾ, ਪਰਮਾਤਮਾ ਨੂੰ ਮੰਨਦਾ, ਕਿਉਂਕਿ ਜਿਹੜੀ ਉਸਦੀ ਕਾਮਨਾ ਹੈ ਉਹ ਗੁਰੂ ਤੋਂ ਬਿਨਾਂ ਪੂਰੀ ਹੋ ਨਹੀਂ ਸਕਦੀ। ਕਮਜ਼ੋਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਮੰਨਦਾ, ਗੁਰੂ ਨੂੰ ਮੰਨਦਾ। ਤਾਕਤਵਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ, ਇੱਕ ਪਾਸੇ ਰੱਖ ਦਿੰਦਾ। ਗੱਲ ਦੋਹਾਂ ਦੀ ਕਾਮਨਾ ਦੀ ਹੈ, ਧਰਮ ਦੀ ਨਹੀਂ ਹੈ। ਤਾਕਤਵਰ ਬੰਦਾ ਅਗਰ ਸਾਹਮਣੇ ਰੱਬ ਨੂੰ ਰੱਖੇ, ਪਰਮਾਤਮਾ ਨੂੰ, ਕਿਆ 1 ਕਰੋੜ ਬੰਦਿਆਂ ਨੂੰ ਕਤਲ ਕਰ ਸਕਦਾ ਹੈ? ਕਿਆ ਸੜਕਾਂ 'ਤੇ ਹਜ਼ਾਰਾਂ ਲਾਸ਼ਾਂ ਵਿਛਾ ਸਕਦਾ ਹੈ? ਕਹਿੰਦੇ ਨੇ ਤਾਕਤਵਰ ਬੰਦੇ ਨੂੰ ਪਰਮਾਤਮਾ ਨੂੰ ਇੱਕ ਪਾਸੇ ਕਰਨਾ ਪੈਂਦਾ, ਉਹਦੀ ਕਾਮਨਾ ਪੂਰੀ ਨਹੀਂ ਹੋ ਸਕਦੀ ਅਗਰ ਰੱਬ ਨੂੰ ਅੱਗੇ ਕਰੇ, ਕਿਉਂਕਿ ਰੱਬ 'ਤੇ ਦਇਆ ਹੈ, ਪਰਮਾਤਮਾ 'ਤੇ ਪ੍ਰੇਮ ਹੈ, ਪਰਮਾਤਮਾ 'ਤੇ ਨਿਰਵੈਰ ਹੈ, ਪਰਮਾਤਮਾ 'ਤੇ ਨਿਰਭੈ ਹੈ, ਪਰਮਾਤਮਾ 'ਤੇ ਸਾਬਰ ਹੈ, ਪਰਮਾਤਮਾ 'ਤੇ ਸਮਾਨ ਦ੍ਰਿਸ਼ਟ ਹੈ, ਪਰਮਾਤਮਾ 'ਤੇ ਵਿਸ਼ਾਲ ਹੈ। ਅਗਰ ਇਹ ਪਰਮਾਤਮਾ ਨੂੰ ਅੱਗੇ ਕਰੇ ਤਾਂ ਕਿਆ ਕਰੋੜਾਂ ਲਾਸ਼ਾਂ ਵਿਛਾ ਸਕਦਾ ਹੈ? ਕਿਆ ਇਹ ਘਰਾਂ ਨੂੰ ਉਜਾੜ ਸਕੇਗਾ? ਕਿਆ ਕਿਸੇ ਦੀ ਅਸਮਤ, ਇੱਜ਼ਤ, ਆਬਰੂ, ਧਨ ਸੰਪਦਾ, ਜਾਨ ਖੋ ਸਕੇਗਾ? ਕਹਿੰਦੇ ਨੇ ਤਾਕਤਵਰ ਮਨੁੱਖ ਹਮੇਸ਼ਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ, ਇੱਕ ਪਾਸੇ ਕਰ ਦਿੰਦਾ, ਕਿਉਂਕਿ ਉਹਨੂੰ ਸਾਹਮਣੇ ਰੱਖੇ ਤੇ ਆਪਣੀ ਵਾਸ਼ਨਾ ਦੀ ਪੂਰਤੀ ਹੋ ਨਹੀਂ ਸਕਦੀ। ਕਮਜ਼ੋਰ ਬੰਦਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਅੱਗੇ ਕਰਦਾ, ਉਹਦੇ ਕੋਲ ਕੋਈ ਸਹਾਰਾ ਹੀ ਨਹੀਂ, ਉਹ ਕੋਈ ਆਸਰਾ ਹੀ ਨਹੀਂ। ਇਹ ਪਰਮਾਤਮਾ ਤੂੰ ਹੀ ਮੇਰੀ ਟੇਕ ਹੈ, ਤੂੰ ਮੇਰੀ ਕਾਮਨਾ ਦੀ ਪੂਰਤੀ ਕਰ। ਉਹ ਵੀ ਕਾਮਨਾ ਕਰਕੇ ਰੱਬ ਨੂੰ ਮੰਨਦਾ ਹੈ, ਤੇ ਤਾਕਤਵਰ ਵੀ ਕਾਮਨਾ ਕਰਕੇ ਇਨਕਾਰ ਕਰਦਾ ਹੈ। ਸਿਆਣੇ ਇਸ ਨੂੰ ਸਮਝਣਗੇ, ਪਕੜਨਗੇ, ਮੂਲ ਗੱਲ ਕਾਮਨਾ ਦੀ ਹੈ, ਰੱਬ ਦੀ ਨਹੀਂ ਹੈ। ਜਿਹਨੂੰ ਅਸੀਂ ਧਾਰਮਿਕ ਦੁਨੀਆ ਕਹਿੰਦੇ ਹਾਂ, ਉਹ ਵੀ ਧਾਰਮਿਕ ਦੁਨੀਆ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਧਾਰਮਿਕ ਦੁਨੀਆ ਤੇ ਅਧਾਰਮਿਕ ਹੈ, ਧਾਰਮਿਕ ਦੁਨੀਆ ਵੀ ਅਧਾਰਮਿਕ। ਇੱਕ ਬੜੀ ਕੀਮਤੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਔਰ ਮੈਂ ਸਮਝਦਾ ਇੱਕੋ ਇੱਕ ਵਾਹਿਦ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਐਸਾ ਕਹਿ ਸਕਦੇ ਨੇ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਪਾਪ ਤੇ ਪਾਪ ਹੈ, ਪੁੰਨ ਵੀ ਪਾਪ ਹੈ, ਹੱਦ ਹੋ ਗਈ। ਪੁੰਨ ਵੀ ਪਾਪ ਹੈ ਤੇ ਕਿਉਂ ਕਰੀਏ, ਕੀ ਲੋੜ ਹੈ ਫਿਰ? ਇਹ ਪੰਕਤੀ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੁਣਾ ਰਿਹਾ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਪਹਿਲੇ ਲੱਭਣਾ ਪਏਗਾ ਕਿ ਮਨੁੱਖ ਪਾਪ ਕਿਉਂ ਕਰਦਾ ਹੈ। ਪਾਪ ਕਰਦਾ ਹੈ ਲੋਭ ਵਸ ਹੋ ਕੇ, ਹੰਕਾਰ ਵਸ ਹੋ ਕੇ, ਅਗਿਆਨ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਮਨੁੱਖ ਪਾਪ ਕਰਦਾ ਹੈ। ਤੇ ਮਨੁੱਖ ਪੁੰਨ ਕਰੇ ਹੰਕਾਰ ਵਸ ਹੋ ਕੇ, ਮਨੁੱਖ ਪੁੰਨ ਕਰੇ ਲੋਭ ਵਸ ਹੋ ਕੇ, ਮਨੁੱਖ ਪੁੰਨ ਕਰੇ ਵਾਸ਼ਨਾ ਵਸ ਹੋ ਕੇ, ਔਰ ਮਨੁੱਖ ਪੁੰਨ ਕਰੇ ਹਉਮੈ ਕਰਕੇ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਫਿਰ ਪਾਪ ਪੁੰਨ ਵਿੱਚ ਫਰਕ ਕੀ ਹੋਇਆ? ਦੋਵਾਂ ਦੇ ਥੱਲੇ ਬੁਨਿਆਦ ਤੇ ਇੱਕੋ ਹੀ ਹੈ। ਅਗਿਆਨ ਕਰਕੇ ਪਾਪ ਕੀਤਾ, ਅਗਿਆਨ ਕਰਕੇ ਪੁੰਨ ਪਿਆ ਕਰਦਾ ਹੈ। ਹੰਕਾਰ ਕਰਕੇ ਪਾਪ ਕੀਤੇ ਇਸਨੇ, ਹੰਕਾਰ ਕਰਕੇ ਪੁੰਨ ਪਿਆ ਕਰਦਾ ਹੈ। ਵਾਸ਼ਨਾ ਕਰਕੇ ਇਸਨੇ ਪਾਪ ਕੀਤੇ ਨੇ ਤੇ ਵਾਸ਼ਨਾ ਕਾਮਨਾ ਕਰਕੇ ਪੁੰਨ ਪਿਆ ਕਰਦਾ ਹੈ। ਫਰਕ ਕੀ ਹੈ? ਪਾਪ ਪੁੰਨ ਦੋਏ ਏਕ ਸਮਾਨ। ਪਾਪੀਆਂ ਦੇ ਪਾਪ ਤੇ ਪਾਪ ਹੈਗੇ ਹੀ ਨੇ, ਗੁਸਤਾਖੀ ਮਾਫ ਪੁਨੀਤ ਬੰਦਿਆਂ ਦੇ ਪੁੰਨ ਵੀ ਕੋਈ ਪੁੰਨ ਨਹੀਂ ਨੇ, ਕਿਉਂਕਿ ਥੱਲੇ ਹੰਕਾਰ ਖੜਾ। ਤੀਰਥ ਵਰਤਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਮਿਕ ਨੇਹਫਲ ਜਾਤ ਤੇ ਜਿਮ ਕੁੰਚਲ ਇਸਨਾ। ਤੋ ਮੈਂ ਅਰਜ਼ ਕਰਾਂ, ਅਸੰਤੁਸ਼ਟ ਮਨੁੱਖ ਕਾਤਲ ਬਣ ਜਾਂਦਾ, ਦੁਰਾਚਾਰੀ ਬਣ ਜਾਂਦਾ, ਡਕੈਤ ਬਣ ਜਾਂਦਾ। ਸੰਸਾਰ ਦੇ ਇਤਿਹਾਸ ਵਿੱਚ ਇਹ ਭਰੇ ਪਏ ਨੇ, ਇਹਨਾਂ ਦਾ ਜ਼ਿਕਰ ਹੈ। ਔਰ ਸੰਤੁਸ਼ਟ ਮਨੁੱਖ ਭਗਤ ਬਣ ਜਾਂਦਾ ਹੈ, ਸੂਰਬੀਰ ਬਣ ਜਾਂਦਾ ਹੈ, ਦਾਨੀ ਬਣ ਜਾਂਦਾ ਹੈ। ਜਗਤ ਦੇ ਸਾਰੇ ਦਾ ਸਾਰਾ ਇਤਿਹਾਸ ਇਹ ਦੋ ਤਰ੍ਹਾਂ ਦੇ ਮਨੁੱਖਾਂ ਦੇ ਆਲੇ ਦੁਆਲੇ ਘੁੰਮਦਾ ਹੈ, ਖੋਣ ਵਾਲੇ, ਦੇਣ ਵਾਲੇ। ਸਤਸੰਗ, ਗੁਰੂ ਦੀ ਸੰਗਤ, ਭਜਨ ਕੀਰਤਨ ਨਾਮ ਅਭਿਆਸ ਬਾਣੀ ਦਾ ਪਾਠ ਮਨੁੱਖ ਨੂੰ ਸੰਤੁਸ਼ਟ ਕਰਦਾ ਹੈ, ਭਗਤ ਬਣਾ ਦਿੰਦਾ, ਸੂਰਬੀਰ ਬਣਾ ਦਿੰਦਾ, ਦਾਨੀ ਬਣਾ ਦਿੰਦਾ, ਸੰਪੰਨ ਬਣਾ ਦਿੰਦਾ, ਮਹਾਨ ਬਣਾ ਦਿੰਦਾ, ਔਰ ਉਸਦੇ ਅੰਦਰ ਪਰਮ ਆਨੰਦ ਪੈਦਾ ਕਰਦਾ। ਭਗਤ ਇੱਕ ਖਿੜਾ ਹੋਇਆ ਫੁੱਲ ਹੈ, ਉਹ ਆਪਣਾ ਸਵਾਪਣ ਵੰਡਦਾ, ਆਪਣੇ ਗੁਣਾਂ ਦੀ ਮਹਿਕ ਜੋ ਹੈ ਵੰਡਦਾ ਹੈ। ਇਸ ਤਰ੍ਹਾਂ ਸਤਸੰਗੀ ਇਹ ਰੱਬੀ ਦੌਲਤ ਸਤਸੰਗ ਤੋਂ ਪ੍ਰਾਪਤ ਕਰਦਾ। ਇਤਨੇ ਬਚਨ ਇਸ ਵਕਤ ਪ੍ਰਵਾਨ ਕਰਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਖਸ਼ਿਸ਼ ਕਰਨ। ਅਸੀਂ ਨਾਮ ਅਭਿਆਸ ਕਰਦੇ ਹਾਂ, ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਗੁਰੂ ਤੋਂ ਉਹ ਸੌਗਾਤ ਪ੍ਰਾਪਤ ਕਰੀ ਜਿਹਨੂੰ ਕਹਿੰਦੇ ਨੇ ਸੰਤੁਸ਼ਟੀ, ਸੰਤੋਖ। ਔਰ ਜੈਸੇ ਮਨ ਸੰਤੁਸ਼ਟ ਹੋਵੇਗਾ, ਅੰਦਰ ਪਰਮ ਆਨੰਦ ਦੀ ਵਰਸ਼ਾ ਹੋਵੇਗੀ, ਅਤੇ ਮਨ ਦੇ ਉੱਤੇ ਭਾਰ ਨਹੀਂ ਰਹੇਗਾ, ਬੋਝ ਨਹੀਂ ਰਹੇਗਾ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਦੈਵੀ ਗੁਣ ਸਾਨੂੰ ਪ੍ਰਾਪਤ ਹੋਵਨ। ਇਤਨੇ ਵਚਨ ਇਸ ਵਕਤ ਪ੍ਰਵਾਨ ਕਰਨੇ, ਕਿਉਂਕਿ ਦਾਸਾਂ ਨੇ ਵਾਪਸ ਵੀ ਨੋਟਿੰਗਮ ਜੋ ਹੈ ਜਾਣਾ, ਅਤੇ ਘੰਟਾ ਉੱਥੇ ਹਾਜ਼ਰੀ ਭਰ ਕੇ ਫਿਰ ਤੁਹਾਡੇ ਤੱਕ ਜੋ ਹੈ ਪਹੁੰਚੇ ਹਾਂ। ਇਤਨੀ ਸੇਵਾ ਪ੍ਰਵਾਨ ਕਰਨੀ। ਇਸ ਵਕਤ ਤੱਕ ਆਪ ਬੈਠੇ ਰਹੋ, ਸੁਣਨ ਦਾ ਸ਼ੌਕ ਮੁੱਖ ਰੱਖੇ, ਅਤੇ ਤੁਹਾਡੇ ਸ਼ੌਕ ਤੋਂ ਸਦਕੇ ਕੁਰਬਾਨ ਸਾਹਿਬ ਇਹ ਤੁਹਾਡਾ ਸ਼ੌਕ ਬਣਾਈ ਰੱਖੇ, ਪਿਆਰ ਜੋ ਹੈ ਬਣਾਈ ਰੱਖੇ। ਬਾਰ ਬਾਰ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਫੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You're listening to KRPI 1550 Radio, Ferndale, Washington.
2: ਜਾਪੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 1698 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 1698 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।

हो नहीं कछु आए न मोरा, अवसर लज्जा राख ले सदना जन तोरा। भगत सदना जी, भगती काल दे दौर दे ही सिंध प्रांत हाल पाकिस्तान दे पैदा हो जाए। पेशे तो आप कसाई सन, रोज बकरे वड़ के उना दा मास वेचना नित दा धंधा से। इतनी कठोर किरत ने कीर्ति करन ते किवें मजबूर कीता, इतने कठोर पेशे ने एक ऐसा कोमल दिल किवें पैदा कीता, इहदा एक पिछोकड़ है। कहिंदे ने रात दे वक्त बादशाह दे अहलकार आए ते उन्होंने मास दी मंग कीती, थोड़े जिहा सेर दो सेर। ते सदना सोची पै गया जे बकरा मैं वड्या ते बाकी दा मास बेकार जाएगा सवेरे तक। उन्हें बकरे दी पिछली एक लत वड्डण दी सोची ते भाई बाकी इसनूं सवेरे जबा करांगे। छुरा लेके जैसे बकरे दी लत वड्डण वास्ते गया, इसे ही कठोरता दे चों दया उत्पन्न हुई। इसे ही महान पत्थर दिल भावना दे चों भक्ति भावना दा संगीत फुटिया। जमीर दी आवाज ए सारी रात तड़पेगा। बकरा छुरा हथों गिर गया। बादशाह दे अहलकारां नूं कह दिता, अज तो मैं कसाई नहीं, हुण मैं अज तो बकरे नहीं वड्या करांगा, अज तो मैं अपने अहंकार नूं ते कठोर नूं वड्णा है, अज तो मैं अपने विकारां नूं ज़बह करना है, अज तो मैं अपने पापां ते गुनाहां नूं ज़बह करना है, मैं इस तरीके नाल धंधा बदल लिया। कदी विचार करिए, भगत भी कसाई ने पर वो अपने विकारां नूं वड्दे ने, औगुणां नूं वड्दे ने, पापां नूं वड्दे ने। ते जो अपने पापां नूं ज़बह करन विच असमर्थ होया, जो अपने औगुणां नूं ज़बह करन विच असमर्थ होया, कुदरती गल है वो बाहर कतलो गारत करता है, वो बाहर मार कुटाई करता है। अपने आप नू ज़बह करन लई एक विशेष किस्म दी छुरी चाहिदी है, जो विशेष किस्म दे लोहे नाल बनी हुई है, जिसका जिक्र पहले बादशाह गुरु नानक देव जी महाराज करते ने। सच की काती सच सब सार, घाड़त तिसकी अपर आवार। साहिब गुरु नानक देव जी महाराज किसी शेख कसाई नूं मुखातब होके ही यह शब्द उच्चारण कर रहे हैं कि सच दी छुरी होवे और सच दी टकसाल देते उसकी घाड़त होवे, सच दी उसनूं पाण धार लगी हुई होवे, सच की काती सच सब सार, सारे दा सहारा लोहा सच दा होवे, उदी धार सच दी होवे, छुरा सच दा होवे। ते ऐसा छुरा जे चलाइए अपने विकारां ते, ऐसा छुरा जे चलाइए अपने उस मन ते जो पापां नाल भरे होवे, तो साहिब कहिंदे तिसका कुट्ठा होवे सेख, लहू लब निखत्था वेख। अगर इस छुरे दा कुठिया होया ये मन होवे तो फिर मन विचों सारा लहू निकल जाएगा। केड़ा लोभ दा, विकार दा, दुष्टपणे दा, वैर विरोध दा। किसे हद तक ये सही है कि जो अपने मन नूं ज़बह करन विच असमर्थ होए ने वह बाहर ज़बह करन दा कम करदे ने। जो अपने विकारां नूं कतल नहीं कर सके वह संसार नूं कतल करन दी कोशिश करदे ने। जो अपने मन नूं नहीं मार सके वह दुनिया नूं मारन दी कोशिश करते ने। बाहरों कोई मारन की कोशिश करे वो दुष्ट है, जालम है,
ਪਾਪੀ ਹੈ। ਪਰ ਕੋਈ ਆਪਣੇ ਮਨ ਨੂੰ ਆਪਣੇ ਵਿਕਾਰਾਂ ਅਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ, ਉਹ ਸੰਤ ਹੈ, ਉਹ ਭਗਤ ਹੈ, ਪੂਜਨੀਤ ਹੈ, ਪੁਨੀਤ ਆਤਮਾ ਹੈ। ਇਸ ਤਰ੍ਹਾਂ ਦੀ ਪੁਨੀਤ ਆਤਮਾ ਸਿੰਧ ਦੇ ਵਿੱਚ ਪੈਦਾ ਹੋਈ, ਜਿਸ ਦਾ ਨਾਮ ਹੈ ਭਗਤ ਸਦਨਾ। ਆਮ ਇਤਿਹਾਸਕਾਰ ਕਹਿੰਦੇ ਨੇ ਕਿ ਆਪ ਦਾ ਪਿਛੋਕੜ ਇਸਲਾਮੀ ਘਰਾਣੇ ਨਾਲ ਸੰਬੰਧਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਛ ਭਗਤ ਐਸੇ ਨੇ ਜੋ ਮੁਸਲਮਾਨ ਨੇ, ਬਾਬਾ ਫਰੀਦ, ਸਦਨਾ, ਸੈਨ, ਬੇਖਨ ਇਤਿਆਦਿ। ਇਹ ਭਗਤ ਮੁਸਲਮਾਨ ਘਰਾਣਿਆਂ ਨਾਲ ਸੰਬੰਧ ਰੱਖਦੇ ਨੇ, ਲੇਕਿਨ ਜਦ ਖੁਦਾ ਦਾ ਨੂਰ ਅੰਦਰ ਪ੍ਰਗਟ ਹੋਵੇ ਤਾਂ ਮਨੁੱਖ ਇਸ ਭਾਵਨਾ ਤੋਂ ਉੱਚਾ ਉੱਠ ਜਾਂਦਾ, ਕੌਣ ਹਿੰਦੂ, ਕੌਣ ਮੁਸਲਮਾਨ, ਨਾ ਹਮ ਹਿੰਦੂ ਨਾ ਮੁਸਲਮਾਨ, ਅਲ ਹੈ ਰਾਮ ਕੇ ਪਿੰਡ ਪ੍ਰਾਣ, ਇਹ ਸਰੀਰ ਅੱਲਾ ਦਾ ਹੈ, ਇਹ ਪ੍ਰਾਣ ਰਾਮ ਦੇ ਨੇ। ਤੋ ਐਸਾ ਪੁਰਸ਼ ਅੱਲਾ ਦੀ ਧੁਨ ਅਲਾਪਣ ਵਿੱਚ, ਰਾਮ ਦੇ ਗੀਤ ਗਾਣ ਵਿੱਚ ਸੰਕੋਚ ਨਹੀਂ ਕਰੇਗਾ। ਇਹ ਸਾਰੇ ਭਗਤ ਬੜੇ ਫਰਾਗ ਦਿਲ, ਰੋਸ਼ਨ ਜ਼ਮੀਰ, ਰੋਸ਼ਨ ਦਿਮਾਗ ਹੋਏ ਨੇ। ਔਰ ਇਹਨਾਂ ਭਗਤਾਂ ਵਿੱਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦਾ ਇੱਕ ਬੜਾ ਹੀ ਪਾਵਨ ਤੇ ਫਿਲਸਫੇ ਨਾਲ ਪੂਰਤ ਇੱਕ ਸ਼ਬਦ ਹੈ, ਜਿਸ ਦੀਆਂ ਅਸਥਾਈ ਪੰਕਤੀਆਂ ਨੇ ਤੋ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਾਸੇ ਸਿੰਘ ਸ਼ਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਸਾਡੇ ਦੇਸ਼ ਵਿੱਚ ਕਰਮ ਸਿਧਾਂਤ ਦੀ ਬੜੀ ਚਰਚਾ ਹੈ ਔਰ ਆਖਿਆ ਸਭ ਕੁਛ ਕਰਮਾਂ ਤੇ ਹੀ ਨਿਬੜਦਾ ਹੈ। ਜੈਸੇ ਕੋਈ ਕਰਮ ਕਰਦਾ ਹੈ ਵੈਸੇ ਕੋਈ ਉਹਦਾ ਫਲ ਭੋਗਦਾ ਹੈ। ਭੋਗੇ ਬਿਨਾਂ ਕਰਮ ਨਾਸ਼ ਨਹੀਂ ਆਉਂਦੇ। ਭਾਰਤ ਦਾ ਧਾਰਮਿਕ ਚਿੰਤਨ, ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ, ਜੇ ਕਰਮ ਕੁਛ ਹੋਇਆ ਤੇ ਭੋਗੇ ਬਿਨਾਂ ਉਸਨੇ ਨਸਣਾ ਨਹੀਂ, ਜੇ ਕਰਮ ਕੁਛ ਕੀਤਾ ਹੈ ਤਾਂ ਉਹਦਾ ਫਲ ਝੋਲੀ ਵਿੱਚ ਪਾਉਣਾ ਹੀ ਪਏਗਾ। ਭਗਤ ਸਦਨਾ ਜੀ ਤੋਂ ਕਿਉਂਕਿ ਕੁਛ ਕਰਮ ਐਸੇ ਹੋਏ ਨੇ, ਕਸਾਈ ਸਨ, ਜ਼ਿੰਦਗੀ ਦਾ ਬੇਸ਼ਤਰ ਹਿੱਸਾ ਮਾਸ ਵੇਚਦਿਆਂ ਲੰਘਿਆ, ਜੀਵਾਂ ਨੂੰ ਜ਼ਬਾਹ ਕਰਦਿਆਂ ਲੰਘਿਆ, ਤੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਕੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ, ਫਿਰ ਇੱਕ ਖਿਆਲ ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ, ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ। ਤੋ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ ਤੋ ਗੁਣ ਕਹਾ ਜਗਤ ਗੁਰਾ, ਹੇ ਜਗਤ ਦੇ ਗੁਰੂ, ਹੇ ਜਗਤ ਨੂੰ ਪ੍ਰੇਰਨਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ, ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦਿਆਂ ਹੋਇਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤੋ ਗੁਣ ਕਹਾ, ਤੇਰੇ ਵਿੱਚ ਗੁਣ ਕੀ ਹੈ, ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ, ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈ ਗਈ। ਤੋ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੇ ਸਿੰਘ ਸ਼ਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਸ਼ੇਰ ਦੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਵੇ, ਗਿੱਦੜ ਝਪਟਾ ਮਾਰ ਕੇ ਨਾਸ਼ ਕਰ ਦੇਵੇ, ਤਾਂ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ। ਪ੍ਰਭੂ ਦੀ ਸ਼ਰਨ ਵਿੱਚ ਜਾਈਏ, ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ, ਤਾਂ ਫਿਰ ਬੰਦਗੀ ਦਾ ਫਲ ਕੀ ਹੈ, ਇਬਾਦਤ ਦਾ ਫਲ ਕੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਲਖ ਮੜੀਆ ਕਰ ਇਕੱਠੇ ਏਕ ਰਤੀਲੇ ਭਾਏ, ਲੋਕਾ ਮਤਕੋ ਫੱਕੜ ਪਾਏ, ਲਖ ਮੜੀਆ ਕਰ ਇਕੱਠੇ ਏਕ ਰਤੀਲੇ ਭਾਏ। ਐ ਬੰਦੇ ਮਤਾਂ ਕਿਧਰੇ ਭੁਲੇ ਖਿੱਚ ਤੋਂ ਪੈ, ਲੱਖਾਂ ਮਣ ਲੱਕੜੀਆਂ ਇੱਕ ਚਿੰਗਾਰੀ ਨਾਲ ਭਸਮ ਹੋ ਜਾਂਦੀਆਂ ਨੇ। ਰੰਚਕ ਮਾਤਰ ਨਾਮ ਦਾ ਜਾ, ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾ, ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ, ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ, ਸਵਾਹ ਕਰ ਦਿੰਦਾ। ਇਹ ਨਾਮ ਦੀ ਬਰਕਤ ਹੈ, ਇਹ ਨਾਮ ਦੀ ਮਹਿਮਾ ਹੈ, ਇਹ ਨਾਮ ਦੀ ਤਾਕਤ ਹੈ। ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ, ਆਪ ਪੁਰਾਣਕ ਪ੍ਰਸੰਗ ਸਾਹਮਣੇ ਰੱਖਦੇ ਨੇ, ਨਿਰਪ ਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ
ਕਾਮਾਰਥੀ ਸਵਾਰਥੀ ਵਾਕੀ ਪੈਲ ਸਵਾਰੀ। ਵਿਸ਼ਨੂੰ ਜੈਸੇ ਕੱਪੜੇ ਪਹਿਨ ਕੇ ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆਂ ਨੂੰ ਠੱਗਣ ਲੱਗਾ ਔਰ ਰੋਜ਼ ਉਸ ਕੰਨਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ, ਜੁੜ ਗਿਆ, ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜੇ ਮੈਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ। ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ, ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਤਨਾ ਜੀ ਕਹਿੰਦੇ ਨੇ ਕਾਮਾਰਥੀ ਸਵਾਰਥੀ, ਉਹਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਹਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਹਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ। ਤੇ ਇਸ ਸਭ ਕੁਛ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ ਤੇ ਹੇ ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, ਤੂੰ ਉਹਨੂੰ ਵੀ ਚੈਨ ਦੇ ਦਿੱਤਾ। ਨਿਰਪਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਅਗਾਂਹ ਚੱਲ ਕੇ ਭਗਤ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ, ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ। ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ, ਭੋਜਨ ਦੀ ਕਦਰ ਭੁੱਖੇ ਨੂੰ ਹੈ, ਕੱਪੜੇ ਦੀ ਕਦਰ ਨੰਗੇ ਨੂੰ ਹੈ, ਔਲਾਦ ਦੀ ਕਦਰ ਬੇ ਔਲਾਦੇ ਨੂੰ ਹੈ, ਤੇ ਇੰਜ ਕਹਿ ਲਈਏ ਪਰਮਾਤਮਾ ਦੀ ਕਦਰ ਭਗਤ ਨੂੰ ਹੈ ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋ ਗਈ ਹੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ, ਹਰ ਪਾਸੇ ਦੁਖੀ ਹੋਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਤੜਪ ਤੜਪ ਕੇ ਉਸਨੇ ਪ੍ਰਾਣ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ, ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ ਕਿਹੜੇ ਕੰਮ ਨੇ। ਦਰਅਸਲ ਸਦਨਾ ਜੀ ਇਹ ਕਹਿ ਦੇਣ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨੇ, ਬੇਮੌਕੇ ਕੰਮ ਦਾ ਕੀ ਮਤਲਬ। ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ ਕਿਹੜੇ ਕੰਮ ਦਾ। ਆਮ ਧਾਰਮਿਕ ਦੁਨੀਆਂ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ, ਦੇਰ ਹੀ ਅੰਧੇਰ ਹੈ। ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਅਗਰ ਦੇਰ ਹੋ ਗਈ ਤਾਂ ਵਿਸ਼ਵਾਸ ਉੱਠ ਜਾਂਦਾ ਹੈ। ਮੈਂ ਐਸਾ ਸਮਝਦਾ ਪਰਮਾਤਮਾ ਦੇ ਘਰ ਦੇਰ ਵੀ ਨਹੀਂ। ਜੈਸੇ ਅੱਗ ਵਿੱਚ ਹੱਥ ਪਾਈਏ ਉਸੇ ਵਕਤ ਹੱਥ ਸੜਦਾ ਹੈ, ਜੈਸੇ ਫੁੱਲਾਂ ਕੋਲ ਬੈਠੀਏ ਉਸੇ ਵਕਤ ਮਹਿਕ ਮਿਲਦੀ ਹੈ, ਜੈਸੇ ਬਰਫਾਨੀ ਪਹਾੜ ਹਿਮਾਲਿਆ ਦੇ ਕੋਲ ਬੈਠੀਏ ਉਸੇ ਵਕਤ ਹੀ ਜੋ ਹੈ ਠੰਡ ਮਿਲਦੀ ਹੈ। ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ, ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ। ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ, ਸਕੂਨ ਦਿੰਦਾ ਹੈ, ਸ਼ਾਂਤੀ ਦਿੰਦਾ ਹੈ, ਹੁਲਾਸ ਦਿੰਦਾ ਹੈ। ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ, ਪੀੜਤ ਕਰ ਦਿੰਦਾ ਹੈ, ਮਹਿਲਾ ਕਰ ਦਿੰਦਾ ਹੈ। ਇਹ ਤੇ ਤਤਛਿਨ ਫਲ ਹੈ, ਪ੍ਰਭੂ ਦੇ ਦਰਬਾਰ ਵਿੱਚ ਦੇਰ ਵੀ ਨਹੀਂ, ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ। ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਓ, ਬਈ ਹੁਣ ਮੇਰੇ ਪ੍ਰਾਣ ਟੁੱਟਣ ਲੱਗੇ ਨੇ, ਸਵਾਸ ਟੁੱਟਣ ਲੱਗੇ ਨੇ, ਤੇ ਤੂੰ ਬੋਣੇ ਨਾ, ਤੂੰ ਮਦਦਗਾਰ ਨਾ ਆਵੇਂ, ਤੂੰ ਸਹਾਇਕ ਨਾ ਆਵੇਂ,
प्राण जो था के फिर नहीं, कैसे बिरमाऊं, बूड मुए नौका मिले कहो काहे चढ़ाऊं, डूब गया मैं। ते हुण तू नौका भेजी है, दस हुण कौन बैठेगा उस नौका ते, डूब गया गला ते, गर्क होण वाला गर्क हो गया, हुण नौका किड़े काम दी। दरअसल वक्त सिर प्रभु बोलदा है, वक्त सिर ही वो सहायक होंदा है, और सतगुरां दी बाणी कहिंदी है अचिंत कम करे प्रभ तिनके, जिन हर का नाम प्यारा, जिन्हां नूं हरी दा नाम प्यारा लगदा है, जो हरी नाल जुड़े हुए ने, उते मंग भी ना करन तां वी अचनचेत प्रभु उहनां दे कम सवार छड़दा है, उहनां दे कम सिरे चाड़ देंदा है। और ऐसा भगतां दा अनुभव है, ऐसा ने भगतां ने अपनी जिंदगी दे विच देखिया है कि जिस कम बारे सोचिया भी नहीं कि हो सकदा है वो भी हो जाता है। अचिंत कम करे प्रभ तिनके, जिन हर का नाम प्यारा। तो भगत सदना जी कहंदे ने प्राण गए सागर मिले हुन काम ना आवे, या डूब मुए नौका मिले कौकाए चढ़ाऊं, मर गए डूब गए हुन नौका मिली ते केड़े काम दी। अखीर विच आप कहंदे ने मैं ना ही कछ हो नहीं, कछ आए न मोरा, अवसर लज्जा राख ले सदना जन तोरा। हे प्रभु समय सिर लज्जा रख ले। वाकई भगतां नूं ते परमात्मा ही जो है लज्जा रखण वाला है, ईश्वर ही उन्हां दी लज्जा रखण वाला है। प्रभु जू तो कैलाज हमारी, नील कंठ नर हर नारायण, नील बसन बनवारी। गुरु गोबिंद सिंह जी महाराज कहंदे हे प्रभु तू ही मेरी लज्जा रख, तू ही मेरी लज्ज दी पाल कर। तो श्री सदना जी कहंदे ने समय सिर मेरी लज्जा रख, समय सिर मेरा काम कर, वक्त सिर मेरा काम कर, सारी रात मैं तड़पदा रहा रोशनी ले, घर विच मेरे चानना होवे, दीवा जले ते दीवा ना मुयसर होवे, तेल ना मिल सके, दीवा ना मिल सके, ते सवेरे सूरज चढ़िया ते तू दीवा देवे किड़े काम दा, ओ मेरे किस काम दा। दरअसल वक्त सिर जो मदद है वो ही मदद है, बेवक्ती मदद बेमैनी हो जाती है। इस वास्ते ये जिहड़े शब्द जुड़े हुए ने ईश्वर दे नाल कि उहदे घर विच देर है अंधेर नहीं, दरअसल बेमैनी है। अगर देर हो गई तो फिर अंधेर हो गया। भगत सदना जी दे इस शब्द विच इस तरह दे भाव प्रगट हो रहे ने, और आप साफ कह रहे ने कि हे प्रभु जे कर्म सिद्धांत मेरे ते लागू होया ते वाकई मैं कर्मां दी मार भोगनी है, तो फिर मैं समझांगा तेरे च गुण की है। तो गुण कहा जगत गुरा जो कर्म न नासे। भारत दा सारे दा सारा जिहड़ा चिंतन है वो कर्मां दे खड़ा है, पर थोड़ा जिहा सोचिए पहले मनुख सी कि पहले कर्म सन। अकर कीते होए कर्मां करके जन्म है, कीते होए कर्मां करके मनुख दुखी है। तो सवाल पैदा होता है पहले कर्म सन कि पहले मनुख सी, ये तो सवाल ऐसा होया फिर पहले मुर्गी सी कि पहले अंडा सी। आखिर गल इत्थे ही आउंदी है, नहीं प्रभु एक तेरी लीला है, एक तेरा खेल है, ना कर्म पहले ना मनुख पहले, जैसे तू चाया वैसा जो है संसार साज देता है खेल, ते इस तो बाद तू कुछ विधान बनाए, लेकिन ए विधान भी ऐसे ने कि तेरी एक मौज तेरी एक मस्ती। अगर कोई भगत प्रार्थना करे निम्रता सहित जोदड़ियां करे ते तू उसके जन्मा जन्मांतरा दे कर्मा नु धो देना, छिन दे च उसनु चैन दे देना, छिन दे च उसनु शांति दे देना। तो भगत सदना जी दा पावन पवित्र वाक गुरु ग्रंथ साहिब जी महाराज के अंदर दर्ज है, और पाठक जन बड़ी श्रद्धा नाल पढ़ के बहुत वड्डा ज्ञान लेंदे ने। गुरु ग्रंथ साहिब जी महाराज एक ऐसे खजाने ने जिहदे च गुरु नानक देव जी महाराज की बाणी है, गुरु अंगद देव जी महाराज की बाणी है, गुरु अमरदास गुरु रामदास जी ते गुरु अर्जन देव जी महाराज के गीत ने, गुरु तेग बहादुर साहिब जी महाराज का बैराग दे नाल भरिया होया कलाम है,
ਉੱਥੇ ਅਨੇਕਾਂ ਭਗਤਾਂ ਦੀਆਂ ਬਾਣੀਆਂ ਨੇ। ਅੱਜ ਤੱਕ ਰੂਹੇ ਜ਼ਮੀਨ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਚ ਅਨੇਕ ਵਿਅਕਤੀ ਬੈਠੇ ਹੋਣ। ਇੱਕੋ ਹੀ ਹੈ, ਇਹਦੇ ਚ ਅਨੇਕ ਵਿਅਕਤੀ ਬੈਠੇ ਨੇ। ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਦੇ ਚ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਦੇ ਚ ਵੀ ਨਹੀਂ ਨੇ। ਇਹ ਭਗਤ ਵੱਖ ਵੱਖ ਪ੍ਰਾਂਤਾਂ ਦੇ ਨੇ ਤੇ ਵੱਖ ਵੱਖ ਭਾਸ਼ਾਵਾਂ ਦੇ ਚ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ, ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾ ਦੀ ਧੁਨ ਨਿਕਲੇਗੀ, ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ, ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਬ ਮਹੀ। ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜ੍ਹੇਗਾ ਤਾਂ ਫਿਰ ਉਹ ਸਤਨਾਮ ਦਾ ਰਟਨ ਕਰੇਗਾ। ਗਰਜ ਕੇ ਇਹ ਸਾਰੇ ਭਗਤ ਵੱਖ ਵੱਖ ਨਾਮਾਂ ਨੂੰ ਜਪਦੇ ਨੇ, ਵੱਖ ਵੱਖ ਬੋਲੀਆਂ ਬੋਲਦੇ ਨੇ, ਵੱਖ ਵੱਖ ਇਹਨਾਂ ਦਾ ਚਿੰਤਨ ਹੈ, ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਗੁਰੂ ਨਾਨਕ ਦਾ ਇਹੀ ਆਈ ਪੰਥ ਹੈ, ਇਹੀ ਸਰਮੌਰ ਪੰਥ ਹੈ। ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ, ਸਾਰੇ ਭਗਤ ਆਪ ਦੇ ਨਾਲ ਚੱਲਦੇ ਨੇ, ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ। ਜਦ ਕਦੀ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆਂ ਵਿੱਚ ਖੂਨ ਖਰਾਬਾ ਬੰਦ ਹੋਵੇ। ਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਵੇ, ਲੇਕਿਨ ਖੂਨ ਖਰਾਬੇ ਵੱਖ ਵੱਖ ਧਰਮਾਂ ਕਰਕੇ ਵੀ ਹੋਏ ਨੇ, ਵੱਖ ਵੱਖ ਮਜ਼ਹਬਾਂ ਕਰਕੇ ਵੀ ਹੋਏ ਨੇ। ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆਂ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ ਹੈ। ਤਾਂ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜਿਹਦੇ ਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਵਣ, ਜਿਹਦੇ ਚ ਅੱਲਾ ਦੇ ਗੀਤ ਹੋਵਣ, ਜਿਹਦੇ ਚ ਰਾਮ ਦੀ ਧੁਨ ਹੋਵੇ, ਜਿਹਦੇ ਚ ਮਧੂਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ ਚ ਮਾਧੋ ਦੇ ਵੀ ਗੀਤ ਹੋਵਣ, ਔਰ ਜਿਹਦੇ ਚ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਹੋਵੇ, ਜਿਹਦੇ ਚ ਕਰਤਾਰ ਦੀ ਵੀ ਧੁਨੀ ਹੋਵੇ, ਗਰਸ ਕੇ ਅਨੰਤ ਨਾਮ ਹੋਵਣ ਤੇ ਅਨੰਤ ਨਾਮਾ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ, ਤਾਂ ਇਸ ਸਿਧਾਂਤਿਕ ਕਸੌਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ। ਕਬੀਰ ਕਰਦੇ ਤੇ ਧੰਦਾ ਨੇ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ। ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ। ਇਸੇ ਤਰੀਕੇ ਦੇ ਨਾਲ ਰਵਿਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ, ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ, ਸੁਗੰਧੀ ਹੈ। ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ, ਕਸਾਈ ਨੇ, ਮਾਸ ਵੇਚਣਾ ਇਹਨਾਂ ਦਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਬਣ ਗਿਆ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਦੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪਏਗੀ। ਧਾਰਮਿਕ ਮੰਦਿਰ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪੈਦਾ ਪਏਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਉੱਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ ਅਤਿਅੰਤ ਸੂਖਸ਼ਮ ਸੋਚਣੀ ਵਾਲਾ ਹੈ, ਇਹਦੀ ਬੁੱਧ ਬਾਰੀਕ ਹੈ, ਤੇ ਜਿਹਦੀ ਆਤਮਾ ਨਾ ਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਹਦੀ ਆਤਮਾ ਦਰਵੀ ਨਹੀਂ, ਜਿਹਦੀ ਆਤਮਾ ਕੋਮਲ ਨਹੀਂ ਹੋਈ, ਜਿਹਦਾ ਮਨ ਅਜੇ ਤੱਕ ਠੋਸ ਹੈ, ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ, ਬਹੁਤ ਕਠਿਨ ਹੈ। ਕਈ ਦਫਾ ਦੇਖਣ ਦੇ ਚਾਹੋ ਆਉਂਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ, ਦੂਸਰੇ ਨੂੰ ਚੋਟ ਪਹੁੰਚਾਉਣ ਲੱਗਿਆਂ ਸੰਕੋਚ ਨਹੀਂ ਕਰਦੇ, ਚਾਹੇ ਉਹ ਚੋਟ ਜ਼ਹਿਨੀ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ,
ਕਿਸੇ ਵੀ ਤਰੀਕੇ ਦੀ ਹੋਵੇ ਚੋਟ ਪਹੁੰਚਾਉਣ ਤੋਂ ਬਾਜ਼ ਨਹੀਂ ਆਉਂਦੇ। ਔਰ ਐਸਾ ਦਿਸਦਾ ਹੈ ਇਹ ਬੜੇ ਬੜੇ ਧਾਰਮਿਕ ਵੀ ਕਸਾਈ ਨੇ, ਪਰ ਸਦਨਾ ਕਸਾਈ ਹੁੰਦਾ ਹੋਇਆ ਵੀ ਭਗਤ ਹੈ, ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ। ਉਹ ਬਾਹਰੋਂ ਤੇ ਪੇਸ਼ੇ ਚ ਕਸਾਈ ਸੀ, ਪਰ ਅੰਦਰੋਂ ਹਿਰਦਾ ਉਸਦਾ ਅਤਿਅੰਤ ਕੋਮਲ, ਮਿਲਨਸਾਰੀ ਦੇ ਜਜ਼ਬਿਆਂ ਨਾਲ ਭਰਿਆ ਹੋਇਆ, ਪ੍ਰਭੂ ਗੀਤ ਦੇ ਨਾਲ ਜੋ ਹੈ ਭਰਿਆ ਹੋਇਆ। ਇਹ ਭਗਤ ਪ੍ਰੇਰਨਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ, ਕੋਈ ਵੀ ਕਿਰਤ ਹੋਵੇ, ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ। ਚਾਹੇ ਉਹ ਕਿਰਤ ਕੱਪੜੇ ਬੁਣਨਾ ਹੋਵੇ, ਚਾਹੇ ਉਹ ਕਿਰਤ ਜੁੱਤੀਆਂ ਗੰਨਣਾ ਹੋਵੇ, ਚਾਹੇ ਉਹ ਕਿਰਤ ਮਾਸ ਵੇਚਣਾ ਹੋਵੇ, ਤੇ ਚਾਹੇ ਉਹ ਕਿਰਤ ਕੱਪੜਿਆਂ ਨੂੰ ਛਿੰਬਣਾ ਹੋਵੇ, ਚਾਹੇ ਉਹ ਕਿਰਤ ਦੁਕਾਨਦਾਰੀ ਦੀ ਹੋਵੇ, ਕੋਈ ਵੀ ਕਿਰਤ ਕੀਰਤੀ ਵਿੱਚ ਬਾਧਾ ਨਹੀਂ ਖੜੀ ਕਰਦੀ। ਕੋਈ ਵੀ ਧੰਦਾ ਧਰਮ ਦੇ ਵਿੱਚ ਦੀਵਾਰ ਨਹੀਂ ਹੈ। ਇਹ ਇੱਕ ਬਹਾਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ, ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ। ਕੀ ਕਰੀਏ, ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ, ਕਿਵੇਂ ਭਜਨ ਕਰੀਏ, ਕਿਵੇਂ ਬੰਦਗੀ ਕਰੀਏ। ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ, ਤੇ ਭਗਤ ਕਹਿੰਦੇ ਨੇ ਧੰਦੇ ਨੂੰ ਹੀ ਧਰਮ ਬਣਾ ਲਓ, ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ। ਸੇਵਾ ਕਰਨੇ ਆ, ਧੰਦਾ ਸੇਵਾ ਬਣ ਸਕਦਾ, ਰੋਟੀ ਤੇ ਹਰ ਇੱਕ ਨੇ ਖਾਣੀ ਹੈ। ਤੋ ਜਦ ਧੰਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲੈ

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
4: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਵਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ। 604-351-5111, ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪ੍ਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
6: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

ਸਿੱਖ ਹਮਾਰੇ ਤਾਰੀ ਅਹੇ, ਚੁਣ ਚੁਣ ਸਤਰ ਹਮਾਰੇ ਮਾਰੀ ਅਹੇ। ਆਪ ਹਾਸਦਿਆ ਮਜਾ ਅਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਹਸਤੁ ਜੂ ਕਰੀਐ ਹੋਰ ਅੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤਮਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਬ ਧਰਾ, ਕਾਲ ਪਾਏ ਸ਼ਿਵ ਜੂ ਅਵਤਾਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦਇਆ ਜਛਨ ਉਪਜਾਇਓ। ਆਦਿ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਗਲ ਪ੍ਰਜਾ ਜਿਨ ਆਪ ਸਵਾਰੀ। ਸਿਵਕੁਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋ ਬਾਧ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰਿਆ ਸਥੂਲਾ, ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਣੈ, ਘੜ ਘੜ ਕੇ ਪੜ ਪੜ ਕੀ ਜਾਣੈ। ਜਬ ਉਧ ਕਰਖ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ। ਜਬਿਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪੇ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦਿ ਅਨਿਲ ਅਨਾਦ ਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵ ਬੇਦਾ। ਤਾ ਕਉ ਕਰ ਪਾਹਨੇ ਅਨੁਮਾਨਿਤ, ਮਹਾਂਮੂੜ ਕਾਸ਼ ਭੇਦ ਨ ਜਾਣਤ। ਮਹਾਂਦੇਵ ਕਉ ਕੈ ਸਦਾ ਸਿਵ, ਅਹੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹੇ ਬਿਧ ਸਜਾ ਪ੍ਰਥਮ ਸੰਸਾਰਾ। ਏਕੈ ਰੂਪੇ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸਿਤ ਜਕੀਨੀ, ਉਦਭੁਜ ਖਾਨ ਬਾਹੁਰ ਗਜ ਦੀਨੀ। ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੱਠਾ। ਸਿਗਰੀ ਸ੍ਰਿਸ਼ਟ ਦਿਖਾਇਆ ਚੰਪਾ, ਵਿਆ ਜੁਗਾਦ ਸਰੂਪ ਸੋਯੰ ਭਾਵ। ਅਬਰ ਅੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠ ਵਧ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸਤੁ ਤਵ ਸਰਣੀ ਪਰੇ, ਦਿਨ ਕੇ ਦੁਸ਼ਟ ਦੁਖਤ ਹੋਵੈ।